ਹੋੜੀ ਜਿਸੇ ਵੈਸ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿਦ ਕੀਤਾ ਪਾਈ ਆਪਣਾ ਸਕਾਲ ਬਰੀਕ ਘਾਲੀਏ, ਮੰਦਾ ਮੁੰਨਾ ਕੀ ਚਾਹੀਦੇ ਲੰਮੀ ਨਦਰ ਨਿਹਾਲੀਏ, ਜੇ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ, ਕਿਛਲਾਹੇ ਉੱਪਰ ਘਾਲੀਏ, ਕਿਛਲਾਹੇ ਉੱਪਰ।

ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ ਮਹਲਾ ਦੂਜਾ। ਜੋ ਜੀ ਹੋਏ ਸੁਖ ਵਾਹ ਮੁਕਾ ਕਹਿਆ ਵਾਓ, ਬੀਜਾ ਵਿਖ ਮੰਗਿਆ।

0: ਥੋੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਪਾਏ ਹੁਰਮਤ ਇਸਨੂੰ ਅਗਲੀ ਉਹ ਜਪ ਧੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗਹਿਰੇ ਤੇ ਅੰਦਰ ਪਾਏ ਵਜੋ ਗਵਾਏ ਗਲਾ ਮੋਹ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਵ ਨਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚਲੈ ਅਰਦਾਸ
1: ਜਿੰਨਾ

0: ਫਰਜ਼ ਕਦੇ ਵੀ ਅੱਗ ਅਤੇ ਪਾਣੀ ਦੀ ਪਰਵਾਹ ਨਹੀਂ ਕਰਦਾ। ਫਰਜ਼ ਦੀ ਪੂਰਤੀ ਹੀ ਜ਼ਿੰਦਗੀ ਦੀ ਸ਼ਾਂਤੀ ਦਾ ਮੂਲ ਮੰਤਰ ਹੈ।
1: ਇਹ ਸੀ ਅੱਜ ਦਾ ਗਿਆਨ ਅੰਮ੍ਰਿਤ। ਲੋ ਹੁਣ ਸਰਵਣ ਕਰੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਅਰਦਾਸ ਬੇਆਸੇ ਨੂੰ ਆਸ ਦਿੰਦੀ ਹੈ, ਅਰਦਾਸ ਡਿੱਗੇ ਹੋਏ ਨੂੰ ਸਹਾਰਾ ਦਿੰਦੀ ਹੈ, ਅਰਦਾਸ ਮੁਸੀਬਤ ਵਿੱਚ ਘਿਰੇ ਹੋਏ ਨੂੰ ਬਦਲਖਾਸੀ ਦਿੰਦੀ ਹੈ, ਅਰਦਾਸ ਕਰੋੜਾਂ ਜਨਮਾਂ ਦੇ ਕੀਤੇ ਪਾਪ ਵੀ ਸਾੜ ਕੇ ਰੱਖ ਦਿੰਦੀ ਹੈ, ਅਰਦਾਸ ਹਰ ਦੁੱਖ ਵਿੱਚ ਸੁੱਖ ਵਿੱਚ ਸਾਥ ਦਿੰਦੀ ਹੈ। ਸੋ ਆਓ ਆਪਾਂ ਵੀ ਸਾਰੇ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ।

ਬੰਦਾ ਕਹਿੰਦਾ ਹੈ, ਦਾਤਾ ਚਾਰੇ ਪਾਸੇ ਹਨੇਰਾ ਹੈ, ਮੈਂ ਕਿੱਧਰ ਜਾਵਾਂ? ਰੱਬ ਹੱਸ ਕੇ ਕਹਿੰਦਾ, ਤੂੰ ਕਿਤੇ ਨਾ ਜਾ, ਬਸ ਉੱਥੇ ਹੀ ਟਿਕ ਜਾ, ਕਿਉਂਕਿ ਜਿੱਥੇ ਤੇਰੀ ਸੋਚ ਮੁੱਕਦੀ ਹੈ ਉੱਥੇ ਹੀ ਮੇਰੀ ਰਹਿਮਤ ਦਾ ਸੂਰਜ ਚੜ੍ਹਦਾ ਹੈ।

ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਅੱਗੇ ਝੋਲੀ ਅੱਟ ਕੇ ਵੇਖੋ। ਉਹ ਦਿਆਲੂ ਮਾਲਕ ਆਪਣੀ ਮਿਹਰ ਦੇ ਨਾਲ ਖਾਲੀ ਝੋਲੀਆਂ ਭਰਨ ਵਿੱਚ ਕਦੇ ਵੀ ਦੇਰ ਨਹੀਂ ਕਰਦਾ।

ਕਿਸੇ ਨੇ ਸਹੀ ਕਿਹਾ, ਢਿੱਡ ਫਕੀਰ ਦਾ ਵੀ ਖਾਲੀ ਨਹੀਂ ਰਹਿੰਦਾ ਅਤੇ ਖੁਆਇਸ਼ਾਂ ਬਾਦਸ਼ਾਹ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ। ਇਸ ਲਈ ਜੋ ਤੁਹਾਡੇ ਕੋਲ ਹੈ ਉਸੇ ਵਿੱਚ ਖੁਸ਼ ਰਹਿਣਾ ਸਿੱਖੋ।

0: जय हिंद जी, संधु साहब बचे वाले हो।
1: जय हिंद जी, जय हिंद। बड़िया राम जी, सुनाओ की हाल चाल है।
0: तकड़ा तकड़ा हाल चाल, शुक्र मालिक दा। देखो संधु साहब, गल है कि जिदा आपां बहुत वारी यह जिक्र करते हुंने आ कि जिहड़ा आ खेतीबाड़ी दा समा है, इस समय दे विच नरोल फसली खेतीबाड़ी जिहड़ी है उन्हें सानू पार नहीं लाउणा। सो इस करके सानू जिहड़े उहदे नाल रलगड किते धंदे काम कार उहनां नाल अपने आप नूं किते ना किते जोड़ना पऊगा।
1: पक्की गल आ जी। देखो हुण जिहड़े खर्चे दा रोज रोज ही हुंदे आ, इस करके रोज आमदन दा जिहड़ा कोई ना साधन होना चाहीदा।
0: हाँ बिल्कुल बिल्कुल,
1: तां कि जिहड़े आपां खर्चे आ ना उह पूरे हुंदे रहिण।
0: बिल्कुल,
1: जिहड़ी हुण फसल दा साल छमाई जा के आउणी है ते उस समय तक आपां इंतजार नहीं कर सकदे। ਅਤੇ ਇਹ ਦੇਖੋ, ਨਾਲੇ ਦੇਖੋ ਰੁੜੀਆ ਰਾਮ ਜੀ, ਕਿ ਆਪਾਂ ਜਦੋਂ ਫਸਲ ਬੀਜ ਲੈਂਦੇ ਹਾਂ ਕਾਫੀ ਸਮਾਂ ਵੀ ਹੁੰਦਾ, ਆਪਾਂ ਵਿਹਲੇ ਹੁੰਦੇ ਹਾਂ, ਅਤੇ ਉਹ ਸਮੇਂ ਦਾ ਇਸਤੇਮਾਲ ਇਹਨਾਂ ਧੰਦਿਆਂ 'ਚ ਕੀਤਾ ਜਾ ਸਕਦਾ ਬੜੇ ਵਧੀਆ ਤਰੀਕੇ ਨਾਲ।
0: ਸਹੀ ਗੱਲ ਹੈ। ਦੇਖੋ ਇਹੀ ਹੈ ਕਿ ਸਮਾਂ ਜਿਹੜਾ ਹੈ, ਸਮੇਂ ਨੂੰ ਫੜਨ ਦੀ ਲੋੜ ਹੈ। ਜਦੋਂ ਅਸੀਂ ਸਮੇਂ ਦੇ ਲਿਹਾਜ਼ ਨਾਲ ਆਪਣੀ ਜਿਹੜੀ ਵਿਉਂਤਬੰਦੀ ਜਾਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਤਬਦੀਲੀ ਲੈ ਆਉਂਦੇ ਹਾਂ ਤਾਂ ਫਿਰ ਅਸੀਂ ਸਮੇਂ ਦੇ ਹਾਣੀ ਹੋ ਕੇ ਚੱਲਦੇ ਹਾਂ। ਜੇ ਅਸੀਂ ਸਮੇਂ ਦੀ ਨਬਜ਼ ਨੂੰ ਫੜਦੇ ਨਹੀਂ, ਜੋ ਸਮਾਂ ਸਾਨੂੰ ਸੰਕੇਤ ਦਿੰਦਾ ਉਸ ਲਿਹਾਜ਼ ਨਾਲ ਅਸੀਂ ਚੱਲਦੇ ਨਹੀਂ, ਫਿਰ ਅਸੀਂ ਸੰਧੂ ਸਾਹਿਬ ਸਮੇਂ ਤੋਂ ਪਛੜ ਜਾਂਦੇ ਹਾਂ।
1: ਹੁਣ ਦੇਖੋ ਨਾ, ਆਪਣਾ ਹੁਣ ਕਈ ਲੋਕ ਬੜੇ ਵਧੀਆ ਤਰੀਕੇ ਨਾਲ ਵਿਉਂਤਬੰਦੀ ਕਰਦੇ ਆ ਵੀ ਅਸੀਂ ਕਿੰਨੇ ਪਸ਼ੂ ਰੱਖੇ ਆ, ਕਿੰਨੇ ਪੱਠੇ ਦੀ ਲੋੜ ਪਏਗੀ, ਕਦੋਂ ਲੋੜ ਪਏਗੀ, ਤਾਂ ਕਿ ਕੋਈ ਘਾਟ ਨਾ ਆਵੇ ਜੀ। ਕਿਉਂਕਿ ਸਾਲ ਦੇ ਵਿੱਚ ਦੇਖੋ ਰੁੜੀਆ ਰਾਮ ਜੀ, ਦੋ ਸਮੇਂ ਇਹੋ ਜਿਹੇ ਹੁੰਦੇ ਜਦੋਂ ਹਰੇ ਚਾਰੇ ਦੀ ਬੜੀ ਘਾਟ ਆਉਂਦੀ
0: ਆਉਂਦੀ ਹੈ ਜੀ। ਬਿਲਕੁਲ,
1: ਅਤੇ ਉਹਦੇ ਲਈ ਸਾਨੂੰ ਜਿਹੜੀ ਆਪਾਂ ਕਿੰਨੇ ਪਲੈਨਿੰਗ ਵਿਉਂਤਬੰਦੀ
0: ਬਿਲਕੁਲ
1: ਉਹ ਕਰਕੇ ਰੱਖਣੀ ਪੈਂਦੀ ਆ।
0: ਉਦੋਂ ਨਾਲੇ ਤੁਸੀਂ ਕਦੇ ਗੁਆਂਢੀ ਦੇ ਮੰਗਣ ਜਾਓ, ਤੁਹਾਨੂੰ ਕਦੇ ਨੀਰੀ ਵਾਲਾ ਟੋਕਰਾ ਵੀ ਨਹੀਂ ਦਿੰਦਾ ਉਹ ਮੰਗਿਆ ਤੂੜੀ ਦਾ,
1: ਨਹੀਂ ਮਿਲਦਾ।
0: ਸੋ ਇਸ ਕਰਕੇ, ਕਿਉਂਕਿ ਉਹ ਵੀ ਵਿਚਾਰਾ ਉਸੇ ਸਮੇਂ 'ਚੋਂ ਜਾ ਰਿਹਾ ਹੁੰਦਾ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਵੀ ਜਿਹੜੀ ਵਿਉਂਤਬੰਦੀ ਨਾ, ਜਿੱਦਾਂ ਹਰੇ ਚਾਰਿਆਂ ਦੀ ਆਪਾਂ ਵਿਉਂਤਬੰਦੀ ਕਰਦੇ ਹਾਂ, ਹਾੜੀ ਸਾਉਣੀ ਸਾਉਣੀ ਹਾੜੀ, ਸੋ ਇਸ ਕਰਕੇ ਅਗੇਤਾ ਕੁਛ ਸਮੇਂ 'ਚ ਲੈ ਜਾਓ, ਕੁਛ ਪਛੇਤਾ ਲੈ ਜਾਓ। ਜਿੱਦਾਂ ਆਪਾਂ ਸਬਜ਼ੀਆਂ ਦੇ ਵਿੱਚ ਕਹਿੰਦੇ ਹਾਂ ਵੀ ਭਾਈ ਕੁਛ ਅਗੇਤੀ ਕਰ ਲਓ, ਕੁਛ ਸਮੇਂ 'ਚ ਕਰ ਲਓ, ਕੁਛ ਪਛੇਤੀ ਕਰ ਲਓ, ਤਾਂ ਕਿ ਗਲੱਟ ਦੇ ਸਮੇਂ ਦੇ ਵਿੱਚ ਜਦੋਂ ਰੇਟ ਤੁਹਾਡੇ ਥੱਲੇ ਆ ਜਾਂਦੇ ਨੇ ਉਦੋਂ ਤੁਹਾਨੂੰ ਪੈਸੇ ਚੰਗੇ ਮਿਲ ਜਾਣ। ਸੋ ਇਸ ਕਰਕੇ ਹਰੇ ਚਾਰੇ ਦੇ ਵਿੱਚ ਵੀ ਇਹੀ ਹੈ ਕਿ ਜਦੋਂ ਅਗੇਤਾ ਆ ਜਾਂਦਾ ਹੈ, ਸਮੇਂ 'ਤੇ ਆ ਜਾਂਦਾ ਹੈ, ਜਦੋਂ ਹੁਣ ਇੱਕੋ ਲਾਓ ਆ ਗਿਆ ਉਹ ਸਾਡਾ ਹਰਾ ਚਾਰਾ ਖਰਾਬ ਹੋਣ ਤੋਂ ਇਲਾਵਾ ਤਾਂ ਕੁਛ ਹੋਣਾ ਨਹੀਂ।
1: ਹਾਂ ਇਹ ਤਾਂ ਬਾਕੀ ਗੱਲ ਹੈ। ਦੇਖੋ ਹਰਾ ਚਾਰੇ ਵਿੱਚ ਨਾ ਜਦੋਂ ਪੂਰੇ ਤੱਤ ਹੋਣ,
0: ਹਾਂ
1: ਕਟਾਈ ਦੀ ਅਵਸਥਾ,
0: ਬਿਲਕੁਲ
1: ਇਹ ਬੜੀ ਮਹੱਤਵਪੂਰਨ ਹੈ ਰੁੜੀਆ ਰਾਮ ਜੀ, ਕਿ ਜਦੋਂ ਆਪਾਂ ਕੱਟ ਕੇ ਪਸ਼ੂ ਨੂੰ ਪਾਈਏ ਖੁਰਾਕੀ ਤੱਤਾਂ ਨਾਲ ਭਰਪੂਰ ਹੋਵੇ, ਅਤੇ ਹਰੇਕ ਚਾਰੇ

0: ਦੇ ਮੁਤਾਬਕ ਵੱਖਰੇ ਵੱਖਰੇ ਹੁੰਦਾ ਆ। ਹੁਣ ਆਪਾਂ ਜੇ ਹਰਾ ਚਾਰਾ ਇਕੱਠਾ ਹੀ ਬੀਜ ਦਾਂਗੇ ਤਾਂ ਇਕੱਠਾ ਹੀ ਉਹ
1: ਤਿਆਰ ਹੋ ਜੂਗਾ ਜੀ।
0: ਹਾਂਜੀ
1: ਪੱਕ ਜੂਗਾ, ਫਿਰ ਪਸ਼ੂਆਂ ਨੂੰ ਖਾਣਾ,
0: ਤੇ ਕਈ ਵਾਰ ਉਹ ਜਦੋਂ ਕੱਟਦੇ ਕੱਟਦੇ ਹੋਰ ਪੱਕ ਜੂਗਾ ਤੇ ਪਸ਼ੂ ਨੂੰ ਖਾਣਾ ਹੀ ਨਹੀਂ ਜਾਂਦਾ। ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਰਕਬਾ ਵੰਡ ਕੇ ਥੋੜ੍ਹਾ ਥੋੜ੍ਹਾ ਵਕਫੇ ਨਾਲ ਬੀਜੀਏ
1: ਬੀਜੀਏ। ਅਤੇ ਦੂਸਰਾ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਸਾਡੇ ਕੋਲ ਸਮਾਂ ਇੱਦਾਂ ਦਾ ਆ ਜਾਂਦਾ ਹੈ ਕਿ ਜਦੋਂ ਸਾਡੇ ਕੋਲ ਪੱਠਾ ਹਰਾ ਪੱਠਾ ਨਹੀਂ ਵੀ ਹੁੰਦਾ, ਉਹਨਾਂ ਦਿਨਾਂ ਦੇ ਵਿੱਚ ਮਹਾਰਾਜ ਨੇ ਖੋਜਾਂ ਕਰਕੇ ਸਾਇਲਜ਼ ਤਿਆਰ ਕਰਨ ਦੀ ਵਿਧੀ ਸਾਡੇ ਕੋਲ ਹੈਗੀ ਹੈ, ਇਹ ਅਸੀਂ ਤਿਆਰ ਕਰਦੇ ਹਾਂ ਅਤੇ ਦੋਨੋਂ ਸਮਿਆਂ ਦੇ ਵਿੱਚ ਅਸੀਂ ਜਿਹੜਾ ਹੈ ਇਹਦੇ ਨਾਲ ਗੁਜ਼ਾਰਾ ਕਰ ਸਕਦੇ ਹਾਂ। ਔਰ ਹੁਣ ਤਾਂ ਇਹ ਹੈ ਕਿ ਸਾਇਲਜ਼ ਜਿਹੜਾ ਦੇਣਾ ਹੈ ਉਹ ਹਰੇ ਪੱਠੇ ਤੋਂ ਵੀ ਜ਼ਿਆਦਾ ਤਾਕਤਵਰ ਹੋ ਜਾਂਦਾ, ਗੁਣਵੱਤਾ ਵੱਧ ਜਾਂਦੀ ਹੈ,
0: ਜ਼ਿਆਦਾ ਫਾਇਦੇਮੰਦ ਵੀ ਹੈ,
1: ਜ਼ਿਆਦਾ ਫਾਇਦੇਮੰਦ।
0: ਦੇਖੋ ਆਪਾਂ ਹੁਣ ਵੱਡੇ ਫਾਰਮ ਰੱਖਦੇ ਹਾਂ ਨਾ ਰੋਲੀਏ ਰਾਮ, ਹੁਣ ਰੋਜ਼ ਪੱਠੇ ਕੱਟ ਕੇ ਪਾਉਣਾ ਵੀ ਇੱਕ ਬਹੁਤ ਵੱਡਾ ਉੱਦਮ ਆ।
1: ਆਹੋ ਜੀ, ਦੋ ਤਿੰਨ ਬੰਦੇ ਤਾਂ ਉੱਧਰ ਹੀ ਚਾਹੀਦੇ ਨੇ।
0: ਹਾਂ, ਫਿਰ ਮੌਸਮ ਦਾ ਕੋਈ ਪਤਾ ਨਹੀਂ ਕਿਹੋ ਜਿਹਾ ਹੋਣਾ ਹੈ, ਅਤੇ ਜੇ ਅਸੀਂ ਆਪਾਂ ਜੇ ਹਰੇ ਚਾਰੇ ਦੀ ਬਜਾਏ ਉਹਦਾ ਸਾਈਲੇਜ ਬਣਾ ਲਈਏ ਅਤੇ ਇੱਕ ਤਾਂ ਉਹ ਬੜਾ ਨਾ ਸਸਤਾ ਪੈਂਦਾ ਹੈ ਅਤੇ ਥੋੜ੍ਹੇ ਜਿਹੇ ਸਮੇਂ 'ਚ ਕੰਮ ਚੱਲ ਜਾਂਦਾ ਅਤੇ ਮੌਸਮ ਦਾ ਕੋਈ ਅਸਰ ਨਹੀਂ ਪੈਂਦਾ ਜੀ ਉਹਦੇ 'ਤੇ। ਹੁਣ ਤਾਂ ਦੇਖੋ ਨਾ, ਆਪਣੇ ਕਈ ਕਿਸਾਨ ਵੀਰਾਂ ਨੇ ਧੰਦਾ ਸ਼ੁਰੂ ਕਰ ਲਿਆ ਜੀ ਸਾਈਲੇਜ ਦੇ, ਨਾ ਉਹ ਇਕੱਠਾ ਬਣਾ ਕੇ ਵੇਚਦੇ ਆ,
1: ਅੱਛਾ
0: ਵਧੀਆ ਪੈਸੇ ਆ, ਉਹਨਾਂ ਨੇ ਕੰਮ ਸ਼ੁਰੂ ਕਰ ਲਿਆ।
1: ਵਪਾਰ ਉਹੀ ਹੈ ਨਾ ਕਿ ਦੇਖੋ ਖੇਤੀ ਦੇ ਵਿੱਚੋਂ ਵਪਾਰ ਦੀ ਸਮਰੱਥਾ ਨੂੰ ਲੱਭਣ ਦੀ ਲੋੜ ਹੈ। ਖੇਤੀ ਹੈ ਤਾਂ ਬਹੁਤ ਵੱਡਾ ਵਪਾਰ ਹੈ, ਬਾਕੀ ਵਪਾਰ ਤਾਂ ਜਿਹੜੇ ਹੈ ਉਹ ਇੱਕ ਮੁਖੀ ਹੈ, ਇਹ ਬਹੁ ਪੱਖੀ ਹੈ। ਇਹਦੇ 'ਚ ਤਾਂ ਖੇਤੀ 'ਚ ਤਾਂ ਵੰਨ ਸੁਵੰਨਤਾ ਇੰਨੀ ਹੈ, ਫਸਲਾਂ ਇੰਨੀਆਂ ਨੇ, ਸਬਜ਼ੀ ਭਾਜੀ ਪਤਾ ਨਹੀਂ ਕੀ ਕੀ ਚੀਜ਼ਾਂ ਜਿਹੜੀਆਂ ਸ਼ਾਮਿਲ ਹੋ ਜਾਂਦੀਆਂ ਹੈ। ਉਹੀ ਹੈ ਕਿ ਵਪਾਰਕ ਸਮਰੱਥਾ ਨੂੰ ਜਦੋਂ ਆਪਾਂ ਲੱਭ ਲੈਂਦੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹਰੇ ਪੱਠੇ ਦਾ ਜਦੋਂ ਸਾਈਲੇ ਤਿਆਰ ਕਰਕੇ ਵੇਚਣਾ, ਉਹ ਵੀ ਇੱਕ ਵਪਾਰ ਹੈ,
0: ਵਪਾਰ ਹੈਗਾ,
1: ਵਪਾਰਕ ਤੌਰ 'ਤੇ ਲੈ ਸਕਦੇ ਹਾਂ। ਦੇਖੋ ਇੱਕ ਆਹ ਸਮਾਂ ਜਿਹੜਾ ਸੰਧੂ ਸਾਹਿਬ ਆ ਜਾਂਦਾ ਹੈ ਜਿੱਦਾਂ ਆਪਾਂ ਹਰੇ ਪੱਠੇ ਦੀ ਗੱਲ ਕਰਦੇ ਹਾਂ, ਅਤੇ ਅਗੇਤਿਆਂ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ, ਸਾਡੇ ਕੋਲ ਮੱਕੀ, ਮੱਕੀ ਕਿਉਂਕਿ ਇਸ ਮੌਸਮ ਦਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਸਭ ਤੋਂ ਮੁੱਖ ਚਾਰਾ ਹੈ,
0: ਬਹੁਤ ਵਧੀਆ,
1: ਅਤੇ ਪਸ਼ੂ ਖੁਸ਼ ਹੋ ਕੇ ਖਾਂਦੇ ਆ।
0: ਕਈ ਕਈ ਤਿੰਨ ਤਿੰਨ ਚਾਰ ਚਾਰ ਫਸਲਾਂ ਵੀ ਲੈ ਜਾਂਦੇ ਆ,
1: ਲੈ ਜਾਂਦੇ ਜੀ, ਲੈ ਜਾਂਦੇ।
0: ਸੋ ਇਸ ਕਰਕੇ ਆਪਣੇ ਕੋਲ ਮੱਕੀ ਬੜੇ ਵਧੀਆ ਹੈਗੀ ਹੈ,
1: ਦੋ ਗਲਾ ਨੇਪੀਅਰ ਬਾਜਰਾ ਹੈ।
0: ਹਾਂ, ਇੱਕ ਹੋਰ ਦੇਖੋ ਰੁੜੀਆ ਰਾਮ ਜੀ, ਕਿ ਆਪਾਂ ਮੱਕੀ ਅਤੇ ਜਿਹੜੀ ਆਪਾਂ ਰਵਾਂ ਇਹਨੂੰ ਰਲਾ ਕੇ ਬੀਜੀਏ,
1: ਬੀਜੇ ਸਕਦੇ,
0: ਯਾਨੀ ਫਰੀਦਾਰ ਅਤੇ ਗੈਰ ਫਲੀਦਾਰ,
1: ਵਾਹ
0: ਬਹੁਤ ਵਧੀਆ ਹਰਾ ਚਾਰਾ ਬਣਦਾ ਹੈ ਉਹ।
1: ਰਵਾਂ ਦੀ ਤੁਸੀਂ ਗੱਲ ਕੀਤੀ ਹੈ, ਰਵਾਂ ਦੀ ਕਾਸ਼ਤ ਵੀ ਆਪਾਂ ਨਰੋਲ ਵੀ ਰਵਾਂ ਦੀ ਕਾਸ਼ਤ ਕਰ ਸਕਦੇ
0: ਹਾਂ।
1: ਗਿੰਨੀ ਘਾਹ ਦੇਖੋ ਕਿ ਇਹ ਐਸੀ ਫਸਲ ਹੈ ਬਾਰ ਬਾਰ ਕਟਾਈਆਂ ਦੇਣ ਵਾਲੀ ਫਸਲ ਹੈ ਕਿ ਨਹੀਂ, ਅਤੇ ਇਸ ਕਰਕੇ ਸਾਰੇ ਜਿਹੜੇ ਚਾਰੇ ਹੈ ਅਗੇਤੀ ਵਿਉਂਤਬੰਦੀ ਦੇ ਵਿੱਚ ਆਪਾਂ ਇਹਨਾਂ ਨੂੰ ਲੈ ਕੇ ਆ ਸਕਦੇ।
0: ਹਾਂ, ਚਰੀ ਆ ਜੀ, ਇੱਕ
1: ਚਰੀ,
0: ਇੱਕ ਸੋਡੈਕਸ ਚਰੀ ਵੀ ਆ ਜਾਂਦੀ ਹੈ ਬਾਰ ਬਾਰ ਕਟਾਈ ਦੇਣ ਵਾਲੀ, ਉਹ ਵੀ ਬੀਜੀ ਜਾ ਸਕਦੀ,
1: ਉਹ ਅੱਗੇ
0: ਦੁਬਾਰਾ ਬੀਜਿਆ ਜਾ ਸਕਦਾ,
1: ਦੁਬਾਰਾ ਅੱਗੇ ਜਾ ਕੇ ਤਾਂ ਦੇਖੋ ਗੁਆਰੇ ਦਾ ਟਾਈਮ ਵੀ ਆ ਜਾਣਾ ਸਾਡੇ ਕੋਲ, ਚਾਰੇ ਤਾਂ ਬਹੁਤ ਹੈ। ਗੱਲ ਇਹੀ ਹੈ ਕਿ ਜਿਹੜੀ ਵਿਉਂਤਬੰਦੀ ਹੈ ਉਹ ਤੁਹਾਡੀ ਇਸ ਸ਼੍ਰੇਣੀ 'ਚ ਹੋਵੇ ਜਾਂ ਇਸ ਲੜੀ 'ਚ ਹੋਵੇ, ਤਾਂ ਕਿ ਇੱਕਦਮ ਜਿਹੜਾ ਹੈ ਉਹ ਤੁਹਾਡਾ ਚਾਰਾ ਪੱਕ ਨਾ ਜਾਵੇ, ਕਿਉਂਕਿ ਪੱਕ ਇਹ ਚਾਰੇ ਐਸੇ ਹੈ ਗੰਢਾਂ ਵਾਲੇ। ਦੇਖੋ ਚਰੀ ਦੀ ਆਪਾਂ ਗੱਲ ਕਰਦੇ ਹਾਂ, ਜਦੋਂ ਚਰੀ ਪੱਕ ਗਈ ਪਸ਼ੂ ਨਹੀਂ ਖਾਂਦੇ, ਹੈ ਨਾ, ਇਹੀ ਗੁਆਰੇ ਦੇ ਵਿੱਚ ਗੱਲ ਆ ਜਾਂਦੀ ਹੈ। ਸੋ ਇਸ ਕਰਕੇ ਜਿੱਦਾਂ ਮੱਕੀ ਵੀ ਨਰਮ ਜਿਹੜਾ ਚਾਰਾ ਜਦੋਂ ਆਪਾਂ ਦਿੰਦੇ ਹਾਂ, ਜਦੋਂ ਤੁਸੀਂ ਕਿਹਾ ਗੁਣਵੱਤਾ ਭਰਪੂਰ ਹੈ, ਗੁਣਾਂ ਨਾਲ ਭਰਪੂਰ ਹੈ, ਉਦੋਂ ਹੀ ਉਹਨੂੰ ਜਾਨਵਰ ਖਾਣਗੇ, ਨਹੀਂ ਤਾਂ ਬਾਅਦ ਦੇ ਵਿੱਚ ਉਹ ਵੀ ਨੱਕ ਬੁੱਲ ਜਿਹੜਾ ਮਾਰਨਾ ਸ਼ੁਰੂ ਕਰ ਦਿੰਦੇ।
0: ਬਿਲਕੁਲ ਬਿਲਕੁਲ ਜੀ। ਸੋ ਇਸ ਕਰਕੇ ਆਪਾਂ ਜਦੋਂ ਕਹਿੰਦੇ ਹਾਂ ਕਿ ਵਧੀਆ ਵਿਉਂਤਬੰਦੀ ਹੋਣੀ ਚਾਹੀਦੀ ਹੈਗੀ ਹੈ, ਕਿ ਮੱਕੀ ਆਪਣੇ ਕੋਲ, ਰਵਾਂ ਆ, ਗੁਆਰਾ ਹੈਗਾ, ਨੇਪੀਅਰ ਬਾਜਾ ਤੁਸੀਂ
1: ਕਿਹਾ,
0: ਇਹ ਬੀਜ ਸਕਦੇ ਹੈਗੇ,
1: ਬੀਜ ਸਕਦੇ ਹਾਂ ਜੀ। ਹੁਣ ਮੱਕੀ ਦੇ ਵਿੱਚ ਤਾਂ ਜੇ 1006 ਕਿਸਮ ਆਪਣੇ,
0: ਬੜੀ ਪੁਰਾਣੀ
1: ਕਿਸਮ ਹੈ, ਅਤੇ ਇਹ ਜੇ ਨਾ ਵੀ ਕਿਸੇ ਕੋਲ ਸੱਜਣ ਕੋਲ ਉਪਲਬਧ ਹੋਵੇ, ਫਿਰ ਆਪਾਂ ਮੱਕੀ ਦੇ ਜਿਹੜੇ ਕੰਪਾਜ਼ਿਟ ਨੇ ਨਾ,
0: ਉਹ ਵੀ ਬੀਜ ਸਕਦੇ ਹਾਂ।
1: ਪ੍ਰਭਾਤ ਹੈ, ਕੇਸਰੀ, ਮੇਗਾ, ਇਹ ਚਾਰੇ ਦੇ ਵਿੱਚ ਵਾਲੀਆਂ ਕਿਸਮਾਂ ਨੇ, ਇਹਨਾਂ ਨੂੰ ਵੀ ਆਪਾਂ ਲੈ ਸਕਦੇ ਹਾਂ
0: ਜੀ।
1: ਸੋ ਗੱਲ ਸੰਧੂ ਸਾਹਿਬ ਇਹੀ ਆ ਜਾਂਦੀ ਹੈ ਕਿ ਇੱਕ ਤਾਂ ਆਮ ਤੌਰ 'ਤੇ ਅਸੀਂ ਕਹਿ ਦਿੰਦੇ ਹਾਂ ਵੀ ਚਾਰਾ ਹੀ ਲੈਣਾ ਜੀ, ਜ਼ਮੀਨ ਦੀ ਚੋਣ ਜਿਹੜੀ ਹੈ ਉਹ ਬੜੀ ਮਹੱਤਵਪੂਰਨ ਹੈ। ਇਹ ਨਾ ਸੋਚੋ ਕਿ ਚਾਰੇ ਵਾਲੀ ਫਸਲ ਹੀ ਲੈਣੀ ਹੈ ਅਤੇ ਜ਼ਮੀਨ ਸਭ ਤੋਂ ਜਿਹੜਾ ਖੱਤਾ ਮਾੜਾ ਹੈ ਉਸ ਚਾਰੇ ਵਾਲੀ ਜ਼ਮੀਨ ਜਿਹੜੀ ਹੈ,
0: ਨਾ ਜੀ, ਵਧੀਆ ਜਿਹੜਾ ਹੋਇਆ ਨਾ ਖੱਤਾ ਉੱਥੇ ਹੀ ਬੀਜੋ, ਕਿਉਂਕਿ ਜਿਹੜੀ ਘਾਟ ਆ ਨਾ ਉਹ ਕਈ ਪੱਧਰ 'ਤੇ ਜਾ ਸਕਦੀ ਹੈ,
1: ਤੁਹਾਡੇ ਤੱਕ ਹੀ ਆਉਣੀ ਹੈ। ਜੇ ਪਸ਼ੂ ਨੇ ਜੋ ਖਾਣਾ ਉਹ ਤੁਹਾਡੀ ਬਾਲਟੀ 'ਚ ਆਉਣਾ,
0: ਬਾਲਟੀ 'ਚ ਆਉਣਾ ਹੈਗਾ। ਸੋ ਇਸ ਕਰਕੇ ਜਿਹੜੀ ਖੁਰਾਕੀ ਤੱਤਾਂ ਨਾਲ ਭਰਪੂਰ ਜ਼ਮੀਨ ਹੋਵੇ ਵਧੀਆ, ਉੱਥੇ ਹੀ ਹਰਾ ਚਾਰਾ ਬੀਜੀਏ।
1: ਹਰੇ ਬਾਈ ਨਹੀਂ ਦਿਖਾਉਣੀ, ਆਪਾਂ ਹਰਾ ਪੱਠਾ ਖਵਾਉਣਾ ਹੈ। ਕਈ ਆਪਾਂ ਇਹ ਦੇਖਦੇ ਹਾਂ ਨਾ ਵੀ ਡਾਂਗੀ ਸਾਰਨਾ ਜੀ, ਜਿੱਦਾਂ ਆਮ ਬੰਦਿਆਂ 'ਚ ਵੀ ਇਹੀ ਹੈ ਵੀ ਚਲੋ ਜੀ ਡੰਗ ਮਾਰਨਾ,
0: ਭਰਨਾ
1: ਢਿੱਡੀ ਭਰਨਾ, ਖਾ ਲਓ ਜੋ ਮਰਜ਼ੀ ਖਾ ਲਓ, ਇਹ ਜੋ ਮਰਜ਼ੀ ਨਹੀਂ ਖਵਾਉਣਾ, ਜੋ ਵੀ ਖਵਾਉਣਾ ਆਪਾਂ ਨੇ ਉਹਨਾਂ ਨੇ ਪੌਸ਼ਟਿਕ ਖਵਾਉਣਾ ਹੈ, ਤੱਤਾਂ ਨਾਲ ਭਰਪੂਰ ਖਵਾਉਣਾ ਹੈ। ਉਹਦੇ 'ਚ ਇਹੀ ਹੈ ਸਾਡੇ ਕੋਲ ਜੋ ਸਿਫਾਰਸ਼ ਕਿਸਮ ਬੀਜਾਂਗੇ, ਅਤੇ ਜ਼ਮੀਨ ਜਿਹੜੀ ਹੈ ਉਹ ਤਾਕਤਵਰ ਚਾਹੀਦੀ ਹੈ, ਖਾਦ ਪਾਣੀ ਦੀਆਂ ਲੋੜਾਂ ਜਿਹੜੀਆਂ ਉਹ ਵੀ ਆਪਾਂ ਨੇ ਸਾਰੀਆਂ ਦੇਣੀਆਂ ਪੂਰੀਆਂ ਕਰਨੀਆਂ ਹੈ, ਤਾਂ ਕਿ ਜੋ ਪਸ਼ੂ

0: ਉਹਨੂੰ ਆਪਾਂ ਪਾਈਏ ਜੋ ਬਾਲਟੀ ਜਾਵੇ, ਫਿਰ ਪਤਾ ਲੱਗੇ ਕਿ ਹਾਂ ਯਾਰ ਮੈਂ ਪਾਇਆ।
1: ਬਿਲਕੁਲ ਬਿਲਕੁਲ ਜੀ, ਆਪਣੇ ਜਿਹੜਾ ਪਾਣੀ ਦੀ ਘਾਟ ਵਗੈਰਾ ਨਾ ਆਉਣ ਦੀ ਹੈ, ਕਈ ਵਾਰ ਜ਼ਹਿਰਬਾਦ ਦੀ ਸਮੱਸਿਆ ਹੋ
0: ਜਾਂਦੀ ਹੈ, ਨਾਈਟ੍ਰੇਟ ਬਣਦਾ। ਬਿਲਕੁਲ ਸਹੀ ਗੱਲ ਹੈ,
1: ਸੋ ਇਸ ਕਰਕੇ ਬੜਾ ਮਹੱਤਵਪੂਰਨ ਹੈ ਕਿ ਧਿਆਨ ਰੱਖਣ ਵਾਲੀ ਗੱਲ ਹੈ।
0: ਚਲੀਏ ਫਿਰ ਆਪਾਂ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਗਿਆ।
1: ਨੀ ਕੁੜੇ ਕੀੜੀ, ਤੂੰ ਸਾਡੇ ਪਿੰਡ ਵਾਲੇ ਰੂਈਆ ਰਾਮ ਨੂੰ ਜਾਣਦੀ ਹੈ?
2: ਲੈ ਦੱਸ ਭੂਆ, ਉਹਨੂੰ ਕੌਣ ਨੀ ਜਾਣਦਾ। ਹਰ ਰੋਜ਼ ਸ਼ਾਮੀ 6:30 ਰੇਡੀਓ ਤੇ ਆਉਂਦਾ, ਨਾਲੇ ਮੰਡੀਆਂ ਦੇ ਭਾਅ ਪੜਦਾ, ਨਾਲੇ ਕੰਮ ਦੀਆਂ ਗੱਲਾਂ ਸੁਣਾਉਂਦਾ।
1: ਨੀ ਕੁੜੇ ਕੀੜੀ, ਅੱਗੇ ਗੱਲ ਨਾ ਕਰੀ।
2: ਅੱਗੇ ਕੀਤੀ ਕਦੇ ਭੂਆ?
1: ਨੀ ਜਦੋਂ ਰੂਈਆ ਰਾਮ ਜੈ ਹਿੰਦ ਬੁਲਾਉਂਦਾ ਮੈਨੂੰ ਬਹੁਤ ਪਸੰਦ
3: ਆਉਂਦਾ। ਮੁਹੱਬਤਾਂ ਤੇਰੀਆਂ ਮੁਹੱਬਤਾਂ ਨੂੰ ਮਾਰ ਸੱਟਿਆ, ਦੱਸ ਕੀ ਕਰਾਂ।
4: ਕਿਸਾਨਾਂ ਦਾ ਆਪਣਾ ਦਿਹਾਤੀ ਪ੍ਰੋਗਰਾਮ ਹਰ ਰੋਜ਼ ਸ਼ਾਮੀ 6:30।
3: ਇਸ਼ਕੇ ਨੇ ਛੱਜ ਵਿੱਚ ਪਾ ਕੇ ਛੱਟਿਆ, ਦੱਸ ਕੀ ਕਰਾਂ।
0: ਮੀਡੀਅਮ ਵੇਵ 343.6 ਮੀਟਰ ਜਾਂ 973 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਗਾਂਧੀ 85ਵੀਂ ਕੜੀ।

ਹੁਣ ਤੁਸੀਂ ਸ਼੍ਰੀ ਰਾਮਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਕਾਂਦ ਦੀ ਪਿਆਸੀਵੀਂ ਕੜੀ ਸਰਵਣ ਕਰ ਰਹੇ ਸੀ। ਮੀਡੀਆ ਵੇਵ 343 ਅਸ਼ਾਰੀਆ 6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਚੇ 'ਤੇ ਹੀ ਤੁਹਾਨੂੰ ਦੱਸ ਦੇਈਏ, ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਹੁਣ ਤਾਂ ਥੋੜ੍ਹੀ ਦੇਰ ਬਾਅਦ ਸਵੇਰੇ 7:02 ਤੋਂ ਲੈ ਕੇ 8 ਤੱਕ ਤੁਸੀਂ ਸੁਣੋਗੇ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਪੰਜਾਬੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਤਹਿਤ ਸਵੇਰੇ 8:40 'ਤੇ। ਨੌ 2 ਤੁਸੀਂ ਸੁਣੋਗੇ ਫਿਲਮ ਸੰਗੀਤ। ਸਰੋਤੇ ਆਪਣੀਆਂ ਚਿੱਠੀਆਂ ਦੇ ਜਵਾਬ ਸੁਣਨਗੇ ਪ੍ਰੋਗਰਾਮ ਹੋਏਗਾ ਤੁਹਾਡੀ ਚਿੱਠੀ ਮਿਲੀ ਸਵੇਰੇ 9:30। ਸਵੇਰੇ 10 ਤੁਸੀਂ ਯੋਗ ਦੇ ਵਿਸ਼ੇਸ਼ ਪ੍ਰੋਗਰਾਮ ਸੁਣੋਗੇ। ਹੈਲੋ ਫਰਮਾਇਸ਼ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਸਵੇਰੇ 10:30। ਧਮਕ ਜਲੰਧਰ ਪੈਂਦੀ ਇਹ ਪ੍ਰੋਗਰਾਮ ਤੁਸੀਂ 11:05 'ਤੇ ਸੁਣੋਗੇ। ਦਿਨੇ 12:05 'ਤੇ ਪਰਿਵਾਰਿਕ ਪ੍ਰੋਗਰਾਮ ਵਸਦੇ ਵੇੜੇ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੰਤਰਰਾਸ਼ਟਰੀ ਡੇ ਟੂ ਐਂਡ ਓਬਸਟੈਟਿਕ ਫਿਸਟੂਲਾ ਦੇ ਉੱਤੇ ਫਿਸਟੂਲਾ ਦੇ ਕਾਰਨ ਅਤੇ ਇਲਾਜ ਇਸ ਬਾਰੇ ਡਾਕਟਰ ਹਰਪਾਲ ਕੌਰ ਨਾਲ ਕੀਤੀ ਮੁਲਾਕਾਤ ਸੁਣਾਈ ਜਾਏਗੀ। ਤੁਹਾਡੀਆਂ ਫਰਮਾਇਸ਼ੀ ਗੀਤਾਂ ਨੂੰ ਪੂਰਾ ਕਰਦਾ ਸਿਲਸਿਲਾ ਝਾਂਜਰਾਂ ਦੇ ਬੋਰ ਪ੍ਰਸਾਰਿਤ ਕੀਤਾ ਜਾਏਗਾ। ਦੁਪਹਿਰ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦੇ ਦੌਰਾਨ ਖਬਰਾਂ ਆਪੋ ਆਪਣੇ ਸਮੇਂ 'ਤੇ ਨਸ਼ਰ ਕੀਤੀਆਂ ਜਾਣਗੀਆਂ। ਦੁਪਹਿਰ 2:30 ਅੱਜ ਤੁਸੀਂ ਸਾਬਰਕੋਟੀ ਦੇ ਗਾਏ ਲੋਕ ਗੀਤ ਸੁਣੋਗੇ। ਸ਼ਾਮ 4:02 'ਤੇ ਖੇਡ ਸੰਸਾਰ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ ਸ਼ਾਮ 4:30 ਅਤੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ ਸ਼ਾਮ 5:30। ਸ਼ਾਮ 6:30 ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਪ੍ਰੋਗਰਾਮ ਦੇ ਵਿੱਚ ਕੰਮ ਦੀਆਂ ਗੱਲਾਂ ਦੇ ਨਾਲ ਨਾਲ ਝੋਨੇ ਦੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਇਸ ਵਿਸ਼ੇ 'ਤੇ ਡਾਕਟਰ ਸੰਦੀਪ ਸਿੰਘ ਜਾਣਕਾਰੀ ਦੇਣਗੇ। ਪੰਜਾਬੀ ਨਾਟਕ ਪੇਸ਼ ਕੀਤਾ ਜਾਏਗਾ ਦੇਸ਼ ਦੇ ਦੁਸ਼ਮਣ। ਖੇਤੀਬਾੜੀ ਸੰਬੰਧਿਤ ਗੱਲਾਂ ਬਾਤਾਂ ਹੋਣਗੀਆਂ। ਮਨੋਰੰਜਨ ਲਈ ਗੀਤ ਸੰਗੀਤ ਵੀ ਪੇਸ਼ ਕੀਤਾ ਜਾਏਗਾ। ਸ਼ਾਮ 7:40 'ਤੇ ਸਾਹਿਤਯ ਸੁਧਾ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਸੰਸਕ੍ਰਿਤ ਸਾਹਿਤ ਵਿੱਚ ਪਰੋਪਕਾਰ ਦੀ ਭਾਵਨਾ ਦਾ ਵਰਣਨ ਇਸ ਵਿਸ਼ੇ ਦੇ ਉੱਤੇ ਡਾਕਟਰ ਸੰਜੀਵ ਬਖਸ਼ੀ ਦੀ ਵਾਰਤਾ ਸੁਣੋਗੇ। 7:50 'ਤੇ ਸਪੋਂਸਰਡ ਪ੍ਰੋਗਰਾਮ ਲਮਹੇ ਪੇਸ਼ ਕੀਤਾ ਜਾਏਗਾ। ਰਾਤ 8 ਸਮਾਂ ਰਹੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ।

0: कारिता अस्ति। अद्य दिल्ली, हरियाणा, पंजाब, चंडीगढ़, राजस्थान, बिहार, छत्तीसगढ़, झारखंड, ओडिशा इत्येतेषु प्रदेशेषु उष्णतरंगस्य स्थित्याम् आईएमडी विभागेन नारंगवर्णीया संचेतना प्रदत्ता अस्ति। तटीये आंध्रप्रदेशे, तेलंगानायां, पश्चिम मध्यप्रदेशे, पश्चिम उत्तर प्रदेशे च अद्य दिने तथैव स्थितिः भविष्यति। अद्य दिल्ल्याम् अधिकतमं तापमानं 45 डिग्री सेल्सियस यावत्, न्यूनतम तापमानं 27 डिग्री सेल्सियस यावत् भवितुं शक्नोति। अन्त्यक्रीडावार्तायाम्, आईपीएल क्रिकेट क्रीडायां सनराइजर्स हैदराबाद दलेन हैदराबादे रॉयल चैलेंजर्स बेंगलुरु दलं 55 धावनांकैः पराजितम्। अद्य सायं 7:30 लखनऊ नगरे पंजाब किंग्स लखनऊ सुपर जायंट्स दलयोः मध्ये क्रीडा भविष्यति। इति वार्ताः।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 7 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੋਜ਼ਗਾਰ ਮੇਲੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਭਾਰਤ ਅਤੇ ਸਾਈਪ੍ਰਸ ਨੇ ਦਹਿਸ਼ਤਗਰਦੀ ਦੇ ਮੁਕਾਬਲੇ ਲਈ ਇੱਕ ਸਾਂਝਾ ਕਾਰਜ ਸਮੂਹ ਸਥਾਪਿਤ ਕਰਨ ਅਤੇ ਉੱਚ ਸਿੱਖਿਆ ਅਤੇ ਖੋਜ ਸਮੇਤ ਕਈ ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸਮਾਰਟ ਬਾਰਡਰ ਪ੍ਰੋਜੈਕਟ ਸ਼ੁਰੂ ਕਰੇਗੀ। ਚੋਣ ਕਮਿਸ਼ਨ ਨੇ 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਸੀਬੀਆਈ ਨੇ ਨੀਟ ਯੂਜੀ ਪੇਪਰ ਲੀਕ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਮਨੀਸ਼ਾ ਸੰਜੇ ਹਵਲਦਾਰ ਨੂੰ ਗ੍ਰਿਫਤਾਰ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਪਿਛਲੇ 4 ਦਿਨਾਂ ਵਿੱਚ ਦੇਸ਼ ਦੀ ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਰੀਕ 1 ਦਿਨ ਵਧਾ ਕੇ 24 ਮਈ ਕਰ ਦਿੱਤੀ ਏ। ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ ਬਾਅਦ 1:30 ਤੱਕ ਹੋਵੇਗਾ। ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆਈ ਹਾਕੀ ਚੈਂਪੀਅਨਸ ਟਰਾਫੀ ਸੰਬੰਧੀ ਮੀਟਿੰਗ 'ਚ ਟੂਰਨਾਮੈਂਟ ਲਈ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ।

ਨਾ ਕੋਈ ਸ਼ਿਕਵਾ ਮੁਕੱਦਰ ਨਾਲ, ਨਾ ਕੋਈ ਦਾਵਾ ਵਾਅਦਿਆਂ ਦਾ। ਸਭ ਕੁਝ ਉਸੇ ਮਾਲਕ ਦਾ ਹੈ, ਕੀ ਸਾਡਾ ਅਤੇ ਕੀ ਸਾਡਿਆਂ ਦਾ। ਚੜ੍ਹਦੀ ਸਵੇਰ ਦੀ ਪਾਕ ਮੁਬਾਰਕ ਦਾਤਾ ਸਭ ਦਾ ਭਲਾ ਕਰੇ, ਜੋ ਵੀ ਨਿਕਲੇ ਹੱਥੀ ਕੰਮ ਨੂੰ ਉਹਦੀ ਝੋਲੀ ਖੁਸ਼ੀਆਂ ਨਾਲ ਭਰੇ। ਲੱਖ ਸਿਆਣਪਾਂ ਧਰੀਆਂ ਰਹਿਣ, ਜੇ ਰਹਿਮਤ ਉਸ ਦੀ ਨਾ ਹੋਵੇ। ਮਿਹਨਤ ਸਭ ਦੀ ਸਫਲ ਕਰੀ ਤੂੰ, ਨਿਰਾਸ਼ਾ ਵਿੱਚ ਨਾ ਰੋਵੇ। ਸੋਹਣੀ ਸਵੇਰ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਅਦਾਬ, ਅਤੇ ਨਾਲ ਹੀ ਬਹੁਤ ਬਹੁਤ ਇਸਤਕਬਾਲ ਜੀ ਆਇਆਂ ਨੂੰ ਅਤੇ ਸੁਰ ਸਵਾਗਤ ਆਪ ਸਭ ਜੀ ਦਾ ਇਸ ਸੋਹਣੀ ਜਿਹੀ ਸਵੇਰ ਦੇ ਵਿੱਚ। ਜੀ ਹਾਂ ਦੋਸਤੋ, ਉਤਸ਼ਾਹ ਉਹ ਦੀਵਾ ਹੈ ਜੋ ਹਨੇਰੇ ਸਮੇਂ ਦੇ ਵਿੱਚ ਵੀ ਅੱਗੇ ਵਧਣ ਦਾ ਸਾਨੂੰ ਰਸਤਾ ਦਿਖਾਉਂਦਾ। ਜੋ ਵਿਅਕਤੀ ਉਮੀਦ ਅਤੇ ਉਤਸ਼ਾਹ ਨਹੀਂ ਹਾਰਦਾ, ਹਾਰ ਵੀ ਉਸਨੂੰ ਜ਼ਿਆਦਾ ਦੇਰ ਤੱਕ ਰੋਕ ਨਹੀਂ ਸਕਦੀ। ਉਤਸ਼ਾਹ ਉਹ ਸ਼ਕਤੀ ਹੈ ਜੋ ਥੱਕੇ ਹੋਏ ਕਦਮਾਂ ਨੂੰ ਵੀ ਤੁਰਨਾ ਸਿਖਾਉਂਦੀ ਹੈ। ਜਿਸ ਦੇ ਕੋਲ ਜੋਸ਼ ਹੁੰਦਾ ਹੈ, ਉਹ ਔਖੇ ਰਾਹਾਂ ਵਿੱਚ ਵੀ ਉਮੀਦ ਲੱਭਦਾ। ਸਿਰਫ ਉਹੀ ਹਾਰਦੇ ਨੇ ਜੋ ਕੋਸ਼ਿਸ਼ ਕਰਨਾ

ਛੱਡ ਦਿੰਦੇ ਨੇ ਕਿਉਂਕਿ ਜੋਸ਼ ਨਾਲ ਭਰਿਆ ਵਿਅਕਤੀ ਹਰ ਡਿੱਗਣ ਤੋਂ ਬਾਅਦ ਦੁਬਾਰਾ ਉੱਠਦਾ ਹੈ। ਜੇਕਰ ਜ਼ਿੰਦਗੀ ਦੇ ਵਿੱਚ ਗਿਆਨ, ਦੌਲਤ ਅਤੇ ਮੌਕੇ ਨਾਲੋਂ ਕੁਝ ਜ਼ਿਆਦਾ ਮਹੱਤਵਪੂਰਨ ਹੈ ਤਾਂ ਉਹ ਹੈ ਉਤਸ਼ਾਹ, ਐਕਸਾਈਟਮੈਂਟ। ਸੋ ਆਪਣੇ ਅੰਦਰ ਉਤਸ਼ਾਹ ਨੂੰ ਹਮੇਸ਼ਾ ਜਿਉਂਦਾ ਰੱਖੋ, ਕੁਝ ਨਵਾਂ ਸਿੱਖਣ ਦੇ ਲਈ, ਕੁਝ ਨਵਾਂ ਕਰਨ ਦੇ ਲਈ। ਅਤੇ ਮੈਂ ਵੀ ਉਤਸ਼ਾਹੀ ਹਾਂ ਵੀ ਬਿਲਕੁਲ ਠੀਕ ਤੁਹਾਡੇ ਨਾਲ 8 ਵਜੇ ਤੱਕ ਦਾ ਇਹ ਮਨੋਰੰਜਨ ਅਤੇ ਜਾਣਕਾਰੀ ਭਰਿਆ ਸਫ਼ਰ ਤੈਅ ਕਰਨਾ, ਜਿਸ ਦੇ ਵਿੱਚ ਅਸੀਂ ਅਤੇ ਤੁਸੀਂ ਮਿਲ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ, ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਨੀਆਂ ਹੈ, ਕੁਝ ਖਾਸ ਸ਼ਖਸੀਅਤਾਂ ਦਾ ਵੀ ਜ਼ਿਕਰ ਕਰਨਾ ਹੈ ਅਤੇ ਕੁਝ ਖਾਸ ਦਿਨਾਂ ਬਾਰੇ ਵੀ ਅੱਜ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰਨੀ ਹੈ। ਇਸ ਸਭ ਦੇ ਲਈ ਬਈ ਤੁਸੀਂ ਕੀ ਕਰਨਾ, ਤੁਸੀਂ ਆਰਾਮ ਦੇ ਨਾਲ ਆਪਣੇ ਕੰਮ ਕਾਜ ਕਰਦੇ ਹੋਏ ਮੇਰੇ ਨਾਲ ਬਸ ਹਮਸਫ਼ਰ ਬਣ ਕੇ 8 ਵਜੇ ਤੱਕ ਆਪਣੇ ਰੇਡੀਓ ਸੈੱਟ ਨੂੰ ਟਿਊਨ ਕਰਕੇ ਰੱਖ ਲੈਣਾ ਹੈ ਅਤੇ ਨਾਲ ਚਾਹ ਦੇ ਕੱਪ ਦਾ ਮਜ਼ਾ ਲੈਂਦੇ ਹੋਏ ਗੀਤ ਸੰਗੀਤ ਦਾ ਵੀ ਮਜ਼ਾ ਲੈਣਾ ਅਤੇ ਗੀਤ ਸੰਗੀਤ ਦੀ ਗੱਲ ਕੀਤੀ ਹੈ ਅਤੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਬਹੁਤ ਹੀ ਖੂਬਸੂਰਤ ਗੀਤ ਦੇ ਨਾਲ ਕੀਤੀ ਹੈ। ਆਓ ਸੁਣਦੇ ਹਾਂ ਗੀਤ, ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

ਜੀ ਦੋਸਤੋ, ਕਿਸਮਤ ਅਤੇ ਮਿਹਨਤ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਕਿਸਮਤ ਤੁਹਾਨੂੰ ਉਹ ਦਿੰਦੀ ਹੈ ਜੋ ਲਿਖਿਆ ਹੁੰਦਾ, ਪਰ ਮਿਹਨਤ ਤੁਹਾਨੂੰ ਉਹ ਦਿੰਦੀ ਹੈ ਜੋ ਲਿਖਿਆ ਵੀ ਨਹੀਂ ਜਾ ਸਕਦਾ। ਕਿਉਂਕਿ ਰਾਤ ਨਹੀਂ ਸੁਪਨਾ ਬਦਲਦਾ ਹੈ, ਮੰਜ਼ਿਲ ਨਹੀਂ ਨਜ਼ਰੀਆ ਬਦਲਦਾ ਹੈ। ਜਜ਼ਬਾ ਰੱਖੋ ਹਰ ਪਲ ਜਿੱਤਣ ਦਾ, ਕਿਉਂਕਿ ਕਿਸਮਤ ਬਦਲੇ ਨਾ ਬਦਲੇ ਪਰ ਵਕਤ ਜ਼ਰੂਰ ਬਦਲਦਾ ਹੈ। ਅਤੇ ਅਜਿਹਾ ਹੀ ਵਕਤ ਬਦਲਿਆ ਆਪਣੀ ਮਿਹਨਤ ਅਤੇ ਦ੍ਰਿੜ ਇਰਾਦੇ ਸਦਕਾ ਡਾਕਟਰ ਆਨੰਦ ਮੇਘਲਿੰਗਮ ਨੇ। ਜੀ ਹਾਂ, ਡਾਕਟਰ ਆਨੰਦ ਮੇਘਲਿੰਗਮ ਦੀ ਕਹਾਣੀ ਸੰਘਰਸ਼, ਜਨੂੰਨ ਅਤੇ ਵੱਡੇ ਸੁਪਨਿਆਂ ਦੀ ਇੱਕ ਉਦਾਹਰਣ ਹੈ ਜੋ ਲੱਖਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਹੈ। ਤਾਮਿਲਨਾਡੂ ਦੇ ਇੱਕ ਨਿਮਰ ਕਿਸਾਨ ਪਰਿਵਾਰ ਵਿੱਚ ਜਨਮੇ ਆਨੰਦ ਮੇਘਲਿੰਗਮ ਦੇ ਪਿਤਾ ਇੱਕ ਕਿਸਾਨ। ਉਹਨਾਂ ਨੇ ਆਪਣਾ ਬਚਪਨ ਆਰਥਿਕ ਤੰਗੀ ਦਾ ਸਾਹਮਣਾ ਕਰਦੇ ਹੋਏ ਬਿਤਾਇਆ ਅਤੇ ਅਕਸਰ ਸਕੂਲ ਜਾਣ ਦੇ ਲਈ ਰੋਜ਼ਾਨਾ ਲਗਭਗ 6 ਕਿਲੋਮੀਟਰ ਪੈਦਲ ਤੁਰਦੇ ਸਨ। ਉਸਨੇ ਸ਼ੁਰੂ ਵਿੱਚ ਕੰਪਿਊਟਰ ਸਾਇੰਸ ਦੇ ਵਿੱਚ ਦਾਖਲਾ ਲਿਆ, ਪਰ ਉਸਨੂੰ ਇਸ ਖੇਤਰ ਦੇ ਨਾਲ ਬਹੁਤਾ ਜੁੜਾਓ ਮਹਿਸੂਸ ਨਹੀਂ ਹੋਇਆ। ਇਸ ਕਰਕੇ ਉਸਨੇ ਆਪਣਾ ਖੇਤਰ ਬਦਲ ਲਿਆ ਪਰ ਪੜ੍ਹਾਈ ਨਾ ਛੱਡੀ। ਜਦਕਿ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਜਦੋਂ ਉਹਨਾਂ ਨੂੰ ਪੜ੍ਹਾਈ ਜਾਂ ਕਿਸੇ ਨਾਲ ਜੁੜਾਓ ਮਹਿਸੂਸ ਨਹੀਂ ਹੁੰਦਾ ਤਾਂ ਪੜ੍ਹਾਈ ਨੂੰ ਛੱਡ ਦਿੰਦੇ ਨੇ, ਹਾਰ ਮੰਨ ਲੈਂਦੇ ਨੇ। ਆਨੰਦ ਨੇ ਆਪਣੇ ਆਪ ਨੂੰ ਉੱਚਾ ਚੁੱਕਿਆ ਅਤੇ ਐਰੋਨੋਟੀਕਲ ਇੰਜੀਨੀਅਰਿੰਗ ਦੇ ਵਿੱਚ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ। ਸਖ਼ਤ ਮਿਹਨਤ ਅਤੇ ਲਗਨ ਦੇ ਨਾਲ ਉਹ ਗੋਲਡ ਮੈਡਲਿਸਟ ਬਣ ਗਿਆ। ਫਿਰ ਉਸਨੇ ਸਪੇਸ ਜ਼ੋਨ ਇੰਡੀਆ ਦੀ ਸਥਾਪਨਾ ਕੀਤੀ, ਜੋ ਅੱਜ ਭਾਰਤ ਦੇ ਤੇਜ਼ੀ ਨਾਲ ਵੱਧ ਰਹੇ ਨਿੱਜੀ ਸਪੇਸ ਟ੍ਰੈਕ ਸੈਕਟਰ ਦੇ ਵਿੱਚ ਮੋਹਰੀ ਕੰਪਨੀਆਂ ਦੇ ਵਿੱਚੋਂ ਇੱਕ ਹੈ। ਉਸ ਦੀ ਕੰਪਨੀ ਨੇ RHUMIH ਵਰਗੇ ਮੁੜ ਵਰਤੋਂਯੋਗ ਹਾਈਬ੍ਰਿਡ ਰੋਕੇਟ ਮਿਸ਼ਨਾਂ ਰੀਯੂਜ਼ੇਬਲ ਹਾਈਬ੍ਰਿਡ ਰੋਕੇਟ ਮਿਸ਼ਨ 'ਤੇ ਕੰਮ ਕੀਤਾ, ਜਿਸ ਨੇ ਭਾਰਤੀ ਪੁਲਾੜ ਦੇ ਵਿੱਚ ਨਵੀਨਤਾ ਨੂੰ ਇੱਕ ਨਵੀਂ ਪਛਾਣ ਦਿੱਤੀ। ਕਹਿੰਦੇ ਨੇ ਕਿ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਸਨੂੰ ਅਮਰੀਕੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਹਾਲਾਂਕਿ ਆਪਣੇ ਸੁਪਨਿਆਂ ਨੂੰ ਛੱਡਣ ਦੀ ਬਜਾਏ ਉਸਨੇ ਭਾਰਤ ਦੇ ਵਿੱਚ ਕੰਮ ਕਰਨਾ ਜਾਰੀ ਰੱਖਿਆ ਅਤੇ ਬਾਅਦ ਵਿੱਚ ਆਨੰਦ ਮੇਘਲਿੰਗਮ ਨੂੰ ਅਮਰੀਕੀ ਵਿਦੇਸ਼ ਵਿਭਾਗ ਦੇ ਵਕਾਰੀ ਲੀਡਰਸ਼ਿਪ ਪ੍ਰੋਗਰਾਮ ਦੇ ਲਈ ਵੀ ਚੁਣਿਆ ਗਿਆ ਅਤੇ ਨਾਸਾ ਨਾਲ ਸੰਬੰਧਿਤ ਟ੍ਰੇਨਿੰਗ ਐਕਸਪੋਜ਼ਰ ਤੱਕ ਆਪਣੀ ਪਹੁੰਚ ਬਣਾਉਣ ਦਾ ਵੀ ਮੌਕਾ ਮਿਲਿਆ। ਅੱਜ ਉਸ ਦੀ ਕਹਾਣੀ ਸਿਰਫ ਰੋਕਟ ਵਿਗਿਆਨ ਬਾਰੇ ਨਹੀਂ, ਸਗੋਂ ਉਸ ਦੇ ਆਤਮ ਵਿਸ਼ਵਾਸ ਦੀ ਇੱਕ ਉਦਾਹਰਣ ਹੈ ਜੋ ਦਰਸਾਉਂਦੀ ਹੈ ਕਿ ਛੋਟੇ ਪਿੰਡਾਂ ਤੋਂ ਪੈਦਾ ਹੋਏ ਸੁਪਨੇ ਵੀ ਅਸਮਾਨ ਨੂੰ ਛੂਹ ਸਕਦੇ ਨੇ। ਇਹੋ ਜਿਹੀ ਇੱਕ ਹੋਰ ਪਿੰਡਾਂ ਤੋਂ ਹੀ ਜਾਗੇ ਇੱਕ ਸਾਇੰਟਿਸਟ ਹਰਜੀਤ ਸਿੰਘ ਦੀ ਕਹਾਣੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਵੀ ਪ੍ਰੋਗਰਾਮ ਦੇ ਵਿੱਚ ਗੀਤਾਂ ਦੇ ਨਾਲ ਨਾਲ ਜਿੱਥੇ ਤੁਹਾਨੂੰ ਮਨੋਰੰਜਨ ਮਿਲਦਾ ਹੈ ਵੀ ਉੱਥੇ ਉਤਸ਼ਾਹ ਵੀ ਜਾਗਦਾ ਹੈ।

ਜੀ ਦੋਸਤੋ, ਕਹਿੰਦੇ ਆ ਕਿ ਸਾਡੇ ਵਿਚਾਰ ਆਲੇ ਦੁਆਲੇ ਘਟਣ ਵਾਲੀਆਂ ਘਟਨਾਵਾਂ ਦੇ ਨਾਲ ਬਹੁਤ ਪ੍ਰਭਾਵਿਤ ਹੁੰਦੇ ਨੇ, ਬਦਲਦੇ ਰਹਿੰਦੇ ਨੇ। ਅਸੀਂ ਇਹਨਾਂ ਆਲੇ ਦੁਆਲੇ ਦੀਆਂ ਘਟੀਆਂ ਘਟਨਾਵਾਂ ਤੋਂ, ਸੱਚੀਆਂ ਕਹਾਣੀਆਂ ਤੋਂ, ਇਹਨਾਂ ਸ਼ਖਸੀਅਤਾਂ ਤੋਂ ਆਪਣੇ ਆਉਣ ਵਾਲੇ ਸਮੇਂ ਦੇ ਲਈ ਬਹੁਤ ਸਾਰੀ ਪ੍ਰੇਰਣਾ ਲੈਂਦੇ ਹਾਂ। ਅਤੇ ਇਹ ਸ਼ਖਸੀਅਤਾਂ ਸਾਨੂੰ ਆਪਣੇ ਜੀਵਨ ਦੇ ਵਿੱਚ ਮਕਸਦਾਂ ਨੂੰ ਹਾਸਿਲ ਕਰਨ ਦੇ ਲਈ ਮਿਹਨਤ ਕਰਨ ਅਤੇ ਉਸ ਦੇ ਉਦੇਸ਼ ਦੇ ਪਿੱਛੇ ਸੁਪਨੇ ਦੇਖਣ ਦੇ ਲਈ ਪ੍ਰੇਰਿਤ ਕਰਦੀਆਂ ਨੇ। ਜੀ ਹਾਂ, ਜਿਵੇਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ, ਇਹ ਸੱਚੀਆਂ ਕਹਾਣੀਆਂ ਜਿਹੜੀਆਂ ਕਿ ਸਾਡੇ ਆਲੇ ਦੁਆਲੇ ਜਦੋਂ ਘਟਦੀਆਂ ਨੇ ਤਾਂ ਪਤਾ ਚੱਲਦਾ ਹੈ ਕਿ ਹਾਲਾਤ ਸਭਨਾਂ ਦੇ ਬਰਾਬਰ ਨਹੀਂ ਹੁੰਦੇ। ਜ਼ਿੰਦਗੀ ਸਾਰਿਆਂ ਨੂੰ ਬਰਾਬਰ ਮੌਕੇ ਨਹੀਂ ਦਿੰਦੀ, ਪਰ ਜਿਨ੍ਹਾਂ ਨੂੰ ਇਹ ਮੌਕੇ ਮਿਲਦੇ ਨੇ ਉਹ ਆਪਣੀਆਂ ਮਿਹਨਤਾਂ ਦੇ ਨਾਲ, ਆਪਣੇ ਦ੍ਰਿੜ ਇਰਾਦਿਆਂ ਦੇ ਨਾਲ ਆਪਣੀਆਂ ਮੰਜ਼ਿਲਾਂ ਪਾ ਲੈਂਦੇ ਨੇ, ਚਾਹੇ ਹਾਲਾਤ ਜਿੰਨੇ ਮਰਜ਼ੀ ਮਾੜੇ ਹੀ ਕਿਉਂ ਨਾ ਹੋਣ, ਉਹਨਾਂ ਨੂੰ ਸਹੂਲਤਾਂ ਦੀ ਜਿੰਨੀ ਮਰਜ਼ੀ ਘਾਟ ਹੀ ਕਿਉਂ ਨਾ ਹੋਵੇ। ਜੀ ਹਾਂ, ਪੁਲਾੜ ਸੰਗਠਨ ਇਸਰੋ ਵਿੱਚ ਮੋਗਾ ਦਾ ਨਾਮ ਚਮਕਿਆ। ਵਿਗਿਆਨੀ ਹਰਜੀਤ ਸਿੰਘ ਨੂੰ ਡਾਕ ਟਿਕਟ ਜਾਰੀ ਕਰਕੇ ਸਨਮਾਨਿਤ ਕੀਤਾ ਗਿਆ। ਜੀ ਹਾਂ ਦੋਸਤੋ, ਮੋਗਾ ਦਾ ਨਾਂ ਰੌਸ਼ਨ ਕਰਨ ਵਾਲਿਆਂ ਵਿੱਚ ਜਿੱਥੇ ਖੇਡਾਂ ਵਿੱਚ ਪਹਿਲਾ ਕ੍ਰਿਕਟਰ ਹਰਮਨਪ੍ਰੀਤ, ਬਾਲੀਵੁੱਡ ਸਟਾਰ ਸੋਨੂ ਸੂਦ ਅਤੇ ਤਜਿੰਦਰ ਸਿੰਘ ਦਾ ਨਾਂ ਮਾਣ ਨਾਲ ਲਿਆ ਜਾਂਦਾ ਹੈ, ਉੱਥੇ ਹੁਣ ਇੱਕ ਹੋਰ ਨਾਮ ਜੁੜ ਗਿਆ ਹਰਜੀਤ ਸਿੰਘ ਜੀ ਦਾ, ਜੋ ਕਿ ਇਸਰੋ ਦੇ ਵਿੱਚ ਵਿਗਿਆਨੀ ਵਜੋਂ ਕੰਮ ਕਰ ਰਹੇ ਨੇ। ਮੋਗਾ ਜ਼ਿਲ੍ਹੇ ਦੇ ਪਿੰਡ ਮੀਨੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਇੱਥੋਂ ਦੇ ਸਥਾਨਕ ਨਿਵਾਸੀ ਹਰਜੀਤ ਸਿੰਘ ਨੂੰ ਇਸਰੋ ਅਤੇ ਭਾਰਤ ਸਰਕਾਰ ਵੱਲੋਂ ਉਹਨਾਂ ਦੇ ਨਾਂ 'ਤੇ ਫੋਟੋ ਲਗਾ ਕੇ 5 ਰੁਪਏ ਦੀ ਟਿਕਟ ਜਾਰੀ ਕੀਤੀ ਗਈ। ਅਤੇ ਇਹ ਸਾਰੇ ਹੀ ਸੂਬੇ ਦੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਹਰਜੀਤ ਸਿੰਘ, ਜੋ ਕਿ ਇਸਰੋ ਕੇਰਲਾ ਵਿੱਚ ਬਤੌਰ ਵਿਗਿਆਨੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, 2007 ਦੇ ਵਿੱਚ ਬਤੌਰ ਰਾਕਟ ਡਿਜ਼ਾਈਨਿੰਗ ਦੇ ਕੰਮ ਦੇ ਬਦਲੇ ਉਹਨਾਂ ਨੂੰ ਅਵਾਰਡ ਮਿਲਿਆ ਅਤੇ ਸਾਲ 2017 ਦੇ ਵਿੱਚ ਇਸਰੋ ਨੇ ਉਹਨਾਂ ਨੂੰ ਉਹਨਾਂ ਦੇ ਸ਼ਾਨਦਾਰ ਕੰਮ ਦੇ ਲਈ ਸਨਮਾਨ ਦੇ ਵਿੱਚ ਟੀਮ ਐਕਸੀਲੈਂਸ ਅਵਾਰਡ ਵੀ ਦਿੱਤਾ ਅਤੇ ਸਾਲ 2018 ਦੇ ਵਿੱਚ ਯੰਗ ਸਾਇੰਟਿਸਟ ਪੁਰਸਕਾਰ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਇਸਰੋ ਨੇ ਹੁਣ ਹਰਜੀਤ ਸਿੰਘ ਦੇ ਕੰਮਾਂ ਦਾ ਮੁਲਾਂਕਣ ਕੀਤਾ ਅਤੇ ਫਿਰ ਉਹਨਾਂ ਦੀ ਫੋਟੋ ਵਾਲੀ ਡਾਕ ਟਿਕਟ ਜਾਰੀ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ, ਜਿਸ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਫੈਲ ਗਈ।

ਹਰਜੀਤ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਇੱਕ ਸੇਵਾ ਮੁਕਤ ਅਧਿਆਪਕ ਹਨ ਅਤੇ ਮਾਤਾ ਗੁਰਸ਼ਰਨ ਕੌਰ ਇੱਕ ਸੇਵਾ ਮੁਕਤ ਅਧਿਆਪਕ ਅਤੇ ਲੇਖਿਕਾ ਹਨ। ਉਹਨਾਂ ਦੇ ਛੋਟੇ ਭਰਾ ਡਾਕਟਰ ਨਵਜੋਤ ਪਾਲ ਸਿੰਘ ਨੂੰ ਮੈਨੂਫੈਕਚਰਿੰਗ ਇੰਜੀਨੀਅਰ USA ਵਿੱਚ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਹੈ ਅਤੇ ਉਹਨਾਂ ਦੇ ਮਾਤਾ ਪਿਤਾ ਨੇ ਕਿਹਾ ਹੈ ਕਿ ਅਸੀਂ ਕਹਿ ਸਕਦੇ ਹਾਂ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਬੱਚੇ ਵੀ ਵੱਡੀਆਂ ਉਚਾਈਆਂ ਹਾਸਿਲ ਕਰ ਸਕਦੇ ਨੇ।

ਜੀ ਹਾਂ ਦੋਸਤੋ, ਜਿਨ੍ਹਾਂ ਅੰਦਰ ਬੁਲੰਦੀਆਂ ਨੂੰ ਛੂਹਣ ਦੀ ਤਾਂਗ ਅਤੇ ਮੁਕਾਮ ਹਾਸਿਲ ਕਰਨ ਦਾ ਜਜ਼ਬਾ ਹੋਵੇ ਨਾ, ਉਹ ਰਸਤੇ ਦੇ ਵਿੱਚ ਆਉਂਦੇ ਪੱਥਰਾਂ ਨੂੰ ਵੀ ਪੁੱਲ ਬਣਾ ਕੇ ਅੱਗੇ ਨਿਕਲ ਜਾਂਦੇ ਨੇ। ਮੁਸ਼ਕਿਲਾਂ 'ਚ ਜਾਂ ਹਾਰ ਤੋਂ ਬਾਅਦ ਫਿਰ ਤੋਂ ਚੱਲਣ ਵਾਲੇ ਹੀ ਅਸਲੀ ਜੇਤੂ ਹੁੰਦੇ ਨੇ, ਕਿਉਂਕਿ ਇਹ ਔਂਕੜਾ ਸਾਨੂੰ ਬੜਾ ਕੁਝ ਸਿਖਾਉਂਦੀਆਂ ਨੇ ਅਤੇ ਜੇ ਸਾਨੂੰ ਇਹਨਾਂ ਨਾਲ ਨਜਿੱਠਣਾ ਆ ਗਿਆ ਤਾਂ ਅਸੀਂ ਪਹਿਲਾਂ ਨਾਲੋਂ ਵੀ ਹੋਰ ਨਿਖਰ ਕੇ ਸਾਹਮਣੇ ਆਉਂਦੇ ਹਾਂ। ਇਹ ਜ਼ਿੰਦਗੀ ਦਾ ਤਾਣਾ ਬਾਣਾ ਜਿਸ ਨੂੰ ਵੀ ਸਮਝ ਆ ਗਿਆ ਫਿਰ ਉਹ ਸਿੱਖਦਾ ਹੀ ਜਾਂਦਾ। ਠੋਕਰਾਂ ਉਭਰਨ ਦੇ ਲਈ ਜ਼ਰੂਰੀ ਨੇ, ਜਿਹੜੇ ਸਮਝ ਕੇ ਚੱਲਦੇ ਰਹਿੰਦੇ ਨੇ ਅੰਦਰੋਂ ਮਜ਼ਬੂਤ ਹੁੰਦੇ ਜਾਂਦੇ ਨੇ ਅਤੇ ਇੱਕ ਦਿਨ ਮੁਕਾਮ ਹਾਸਿਲ ਕਰ ਹੀ ਲੈਂਦੇ ਨੇ, ਹੋਰਾਂ ਲਈ ਮਿਸਾਲ ਬਣ ਹੀ ਜਾਂਦੇ ਨੇ। ਅਜਿਹੇ ਲੋਕ ਹੋਰਾਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਨੇ, ਕਿਉਂਕਿ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਹੁਨਰ ਸਿੱਖ ਜ਼ਿੰਦਗੀ ਜਿਉਣ ਦੀ ਜਾਂਚ ਵੀ ਉਹ ਸਿੱਖ ਲੈਂਦੇ ਨੇ ਅਤੇ ਜਾਂਚ ਤਾਂ ਅਸੀਂ ਵੀ ਸਿੱਖ ਲੈਂਦੇ ਆਪਣੇ ਇਤਿਹਾਸ ਦੇ ਵਿੱਚ ਨਜ਼ਰ ਮਾਰ ਕੇ, ਕਿਉਂਕਿ ਇਹ ਇਤਿਹਾਸ ਸਾਨੂੰ ਦੱਸਦਾ ਹੈ ਕਿ ਕਿਹੜੀਆਂ ਗਲਤੀਆਂ ਨੂੰ ਦੁਹਰਾਉਣਾ ਜਿਹੜਾ ਆ ਉਹ ਨਹੀਂ ਚਾਹੀਦਾ ਅਤੇ ਕਿਹੜੀਆਂ ਉਹ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ, ਕਿਹੜੀਆਂ ਸ਼ਖਸੀਅਤਾਂ ਹੈ ਜਿਨ੍ਹਾਂ ਦੇ ਜੀਵਨ ਦੇ ਉੱਤੇ ਅਸੀਂ ਝਾਤ ਮਾਰ ਕੇ ਕੁਝ ਨਾ ਕੁਝ ਜ਼ਰੂਰ ਸਿੱਖਾਂਗੇ। ਅਤੇ ਇਹ ਸਭ ਕੁਝ ਦੇਖਣ ਦੇ ਲਈ ਅਸੀਂ ਵੀ ਝਾਤ ਮਾਰੀ। ਅੱਜ ਦੇ ਦਿਨ 23 ਮਈ ਦਾ ਦਿਨ ਹੈ, ਸਾਲ 2026 ਦਾ 143ਵਾਂ ਦਿਨ ਹੈ ਅਤੇ ਅੱਜ ਦਿਨ ਹੈ ਜੀ ਸ਼ਨੀਵਾਰ ਦਾ, ਅਤੇ ਅੱਜ ਤੋਂ ਬਾਅਦ 222 ਦਿਨ ਸਾਲ ਦੇ ਜਿਹੜੇ ਉਹ ਬਾਕੀ ਰਹਿ ਜਾਂਦੇ ਨੇ। ਅਤੇ ਜਦੋਂ ਭਾਰਤ ਅਤੇ ਵਿਸ਼ਵ ਇਤਿਹਾਸ ਦੇ ਵਿੱਚ ਅਸੀਂ ਨਜ਼ਰ ਮਾਰਦੇ ਹਾਂ ਅਤੇ ਮਹੱਤਵਪੂਰਨ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਉਸ ਵੱਲ ਤੱਕਦੇ ਹੋਏ ਦੇਖਦੇ ਹਾਂ ਕਿ 23 ਮਈ 1929 ਨੂੰ ਸਭ ਤੋਂ ਪਹਿਲਾਂ ਮਿੱਕੀ ਮਾਊਸ ਦਾ ਬੋਲਦਾ ਕਾਰਟੂਨ ਜਾਰੀ ਕੀਤਾ ਗਿਆ ਸੀ। ਇਸੇ ਤਰ੍ਹਾਂ 23 ਮਈ 1984 ਨੂੰ ਬਛੇਂਦਰੀ ਪਾਲ 1984 ਦੇ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਐਵਰੈਸਟ ਨੂੰ ਫਤਿਹ ਕਰਨ ਵਾਲੀ

ਪਹਿਲੀ ਔਰਤ ਬਣੀ। ਉਹਨਾਂ ਦੇ ਮਾਊਂਟ ਐਵਰੈਸਟ ਦੀ ਸਿਖਰ 'ਤੇ ਇਤਿਹਾਸਕ ਚੜ੍ਹਾਈ ਪਰਬਤਾਰੋਹਣ ਦੀ ਦੁਨੀਆ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਸੀ। 8848 ਮੀਟਰ ਦੀ ਉਚਾਈ 'ਤੇ ਖੜ੍ਹਾ ਐਵਰੈਸਟ ਲੰਬੇ ਸਮੇਂ ਤੋਂ ਮਨੁੱਖੀ ਧੀਰਜ ਅਤੇ ਅੰਤਮ ਚੁਣੌਤੀ ਦਾ ਪ੍ਰਤੀਕ ਰਿਹਾ ਹੈ। ਪਲ ਦੀ ਇਹ ਸਫਲਤਾ ਭਾਰਤ ਲਈ ਰਾਸ਼ਟਰੀ ਮਾਣ ਦਾ ਪਲ ਸੀ। ਇਸ ਨੇ ਸਮਾਜਿਕ ਨਿਯਮਾਂ ਨੂੰ ਤੋੜ ਦਿੱਤਾ ਅਤੇ ਸਾਬਤ ਕੀਤਾ ਕਿ ਦ੍ਰਿੜਤਾ ਅਤੇ ਹੁਨਰ ਨਾਲ ਔਰਤਾਂ ਦੁਨੀਆ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਜਿੱਤ ਸਕਦੀਆਂ ਨੇ। ਇਸੇ ਤਰ੍ਹਾਂ 23 ਮਈ 1951 ਨੂੰ ਚੀਨ ਦੁਆਰਾ ਤਿੱਬਤ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਏਸ਼ੀਆਈ ਭੂ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ। 17 ਸੂਤਰੀ ਸਮਝੌਤਾ, ਜਿਸ ਨੇ ਤਿੱਬਤ ਨੂੰ ਚੀਨ ਵਿੱਚ ਸ਼ਾਮਿਲ ਕਰਨ ਨੂੰ ਰਸਮੀ ਰੂਪ ਦਿੱਤਾ, ਦਬਾਅ ਹੇਠ ਦਸਤਖਤ ਕੀਤੇ ਗਏ ਅਤੇ ਉਦੋਂ ਤੋਂ ਹੀ ਵਿਵਾਦ ਦਾ ਇਹ ਵਿਸ਼ਾ ਰਿਹਾ ਹੈ। ਭਾਰਤ ਲਈ ਇਹ ਘਟਨਾ ਖਾਸ ਤੌਰ 'ਤੇ ਚਿੰਤਾਜਨਕ ਸੀ ਕਿਉਂਕਿ ਇਸ ਨੇ ਚੀਨੀ ਮੌਜੂਦਗੀ ਨੂੰ ਆਪਣੀਆਂ ਹਿਮਾਲਿਅਨ ਸਰਹੱਦਾਂ ਤੱਕ ਪਹੁੰਚਾ ਦਿੱਤਾ, ਜਿਸ ਦੇ ਨਤੀਜੇ ਵਜੋਂ 1962 ਦਾ ਚੀਨ ਭਾਰਤ ਯੁੱਧ ਹੋਇਆ ਸੀ। ਇਸ ਕਬਜ਼ੇ ਨੇ ਦਲਾਈ ਲਾਮਾ ਸਮੇਤ ਤਿੱਬਤੀਆਂ ਦੇ ਵੱਡੇ ਪੱਧਰ 'ਤੇ ਭਾਰਤ ਵੱਲ ਕੂਚ ਨੂੰ ਵੀ ਜਨਮ ਦਿੱਤਾ, ਜਿੱਥੇ ਇੱਕ ਜਲਾਵਤਨ ਸਰਕਾਰ ਸਥਾਪਿਤ ਕੀਤੀ ਗਈ ਅਤੇ ਇਸ ਦਿਨ ਨੂੰ ਖੇਤਰੀ ਸਥਿਰਤਾ ਅਤੇ ਤਿੱਬਤੀ ਖੁਦਮੁਖਤਿਆਰੀ ਲਈ ਚੱਲ ਰਹੇ ਸੰਘਰਸ਼ ਦੇ ਇਸ ਦੇ ਦੂਰਗਾਮੀ ਨਤੀਜਿਆਂ ਲਈ ਯਾਦ ਕੀਤਾ ਜਾਂਦਾ ਹੈ। ਇਸੇ ਤਰ੍ਹਾਂ 23 ਮਈ 1947 ਨੂੰ ਬ੍ਰਿਟਿਸ਼ ਕੈਬਨਿਟ ਦੁਆਰਾ ਭਾਰਤ ਦੀ ਵੰਡ ਯੋਜਨਾ ਨੂੰ ਮਨਜ਼ੂਰੀ ਦੇਣਾ ਇੱਕ ਅਜਿਹਾ ਫੈਸਲਾ ਸੀ ਜੋ ਉਪ ਮਹਾਂਦੀਪ ਦੀ ਕਿਸਮਤ ਨੂੰ ਬਦਲ ਦੇਵੇਗਾ। ਮਾਊਂਟ ਬੈਟਨ ਯੋਜਨਾ ਵਜੋਂ ਜਾਣੀ ਜਾਂਦੀ ਇਸ ਯੋਜਨਾ ਵਿੱਚ ਬ੍ਰਿਟਿਸ਼ ਭਾਰਤ ਨੂੰ ਦੋ ਵੱਖ ਵੱਖ ਰਾਜਾਂ ਵਿੱਚ ਵੰਡਿਆ ਗਿਆ, ਮੁੱਖ ਤੌਰ 'ਤੇ ਹਿੰਦੂ ਭਾਰਤ ਅਤੇ ਮੁਸਲਿਮ ਬਹੁਗਿਣਤੀ ਵਾਲਾ ਪਾਕਿਸਤਾਨ। ਵੰਡ ਨੇ ਮਨੁੱਖੀ ਇਤਿਹਾਸ ਦੇ ਸਭ ਤੋਂ ਵੱਡੇ ਸਮੂਹਿਕ ਪ੍ਰਵਾਸਾਂ ਵਿੱਚੋਂ ਇੱਕ ਦਾ ਕਾਰਨ ਬਣਿਆ, ਜਿਸ ਵਿੱਚ ਅੰਦਾਜ਼ਨ 10 ਤੋਂ 15 ਮਿਲੀਅਨ ਲੋਕ ਬੇਘਰ ਹੋਏ ਅਤੇ ਮਹੱਤਵਪੂਰਨ ਫਿਰਕੂ ਹਿੰਸਾ ਹੋਈ ਸੀ। ਸੋ ਇਹ ਘਟਨਾ ਵੀ ਇਤਿਹਾਸ ਦੇ ਵਿੱਚ ਦਰਜ ਹੋ ਗਈ। ਇਸੇ ਤਰ੍ਹਾਂ 23 ਮਈ 1995 ਨੂੰ ਜਾਵਾ ਪ੍ਰੋਗਰਾਮਿੰਗ ਭਾਸ਼ਾ ਦੀ ਸ਼ੁਰੂਆਤ ਹੋਈ। ਡਿਜੀਟਲ ਟੈਕਨੋਲੋਜੀ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਪਲ ਸੀ। ਇੱਕ ਪਲੇਟਫਾਰਮ ਸੁਤੰਤਰ ਭਾਸ਼ਾ ਦੇ ਦ੍ਰਿਸ਼ਟੀਕੋਣ ਨਾਲ ਬਣਾਇਆ ਗਿਆ। ਜਾਵਾ ਦੇ ਆਰਕੀਟੈਕਚਰ ਨੇ ਡਿਵੈਲਪਰਾਂ ਨੂੰ ਅਜਿਹਾ ਕੋਡ ਲਿਖਣ ਦੀ ਆਗਿਆ ਦਿੱਤੀ ਜੋ ਕਿਸੇ ਵੀ ਮਸ਼ੀਨ 'ਤੇ ਚੱਲ ਸਕਦਾ ਹੈ, ਭਾਵਾਂ ਇਸ ਦਾ ਓਪਰੇਟਿੰਗ ਸਿਸਟਮ ਕੋਈ ਵੀ ਹੋਵੇ। ਇਸ ਦੀਆਂ ਮਜ਼ਬੂਤ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਕ੍ਰੋਸ ਪਲੇਟਫਾਰਮ ਸਮਰੱਥਾਵਾਂ ਨੇ ਇਸ ਨੂੰ ਆਧੁਨਿਕ ਕੰਪਿਊਟਰਿੰਗ ਦਾ ਅਨਿੱਖੜਵਾਂ ਅੰਗ ਬਣਾਇਆ। ਸਰਵਰ ਸਾਈਡ ਐਪਲੀਕੇਸ਼ਨਾਂ ਨੂੰ ਪਾਵਰ ਦੇਣ ਤੋਂ ਲੈ ਕੇ ਐਂਡਰਾਇਡ ਮੋਬਾਈਲ ਓਪਰੇਟਿੰਗ ਸਿਸਟਮਾਂ ਦੀ ਇਹ ਰੀੜ੍ਹ ਦੀ ਹੱਡੀ ਬਣਨ ਤੱਕ ਦਾ ਇਸ ਨੇ ਸਫ਼ਰ ਤੈਅ ਕੀਤਾ। ਸਫ਼ਰ ਦਾ ਇਤਿਹਾਸ ਤਾਂ ਹੋਰ ਵੀ ਬਹੁਤ ਲੰਬਾ ਹੈ, ਹੋਰ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਤੁਹਾਡੇ ਨਾਲ ਕਰਨਾ ਹੈ, ਸ਼ਖਸੀਅਤਾਂ ਦਾ ਜ਼ਿਕਰ ਤੁਹਾਡੇ ਨਾਲ ਕਰਨਾ ਹੈ, ਅਤੇ ਤੁਸੀਂ ਬਣੇ ਰਹੋ ਆਕਾਸ਼ਵਾਣੀ ਜਲੰਧਰ 'ਤੇ ਪ੍ਰੋਗਰਾਮ ਸੋਨੀ ਸਵੇਰ ਦੇ ਵਿੱਚ ਮੇਰੇ ਪੂਜਾ ਹਾਂਡਾ ਦੇ ਨਾਲ, ਕਿਉਂਕਿ ਤੁਹਾਡੇ ਇਸ ਸਫ਼ਰ ਨੂੰ ਬਹੁਤ ਹੀ ਸੋਹਣਾ ਅਤੇ ਰੰਗੀਨ ਬਣਾਉਣ ਦੇ ਲਈ ਅਗਲਾ ਇੱਕ ਹੋਰ ਰੰਗੀਨ ਗੀਤ ਤੁਹਾਡੇ ਨਜ਼ਰ ਕਰ ਰਹੇ ਹਾਂ।

ਨੂੰ ਅਕਸਰ ਭਾਰਤ ਦਾ ਸਪੇਸ ਸ਼ਟਲ ਕਿਹਾ ਜਾਂਦਾ ਹੈ ਨੇ ਲਾਗਤ ਪ੍ਰਭਾਵਸ਼ਾਲੀ ਪੁਲਾੜ ਯਾਤਰਾ ਵਿਕਸਿਤ ਕਰਨ ਵਾਲੇ ਇੱਕ ਮਹੱਤਵਪੂਰਨ ਕਦਮ ਦਰਸਾਇਆ ਸੀ। ਟੈਕਨੋਲੋਜੀ ਨੇ ਪੁਲਾੜ ਯਾਨ ਦੀ ਮੁੜ ਵਰਤੋਂ ਦੀ ਸੰਭਾਵਨਾ ਦਾ ਪ੍ਰਦਰਸ਼ਨ ਕੀਤਾ ਜਿਸ ਨਾਲ ਸਪੇਸ ਤੱਕ ਪਹੁੰਚ ਦੀ ਲਾਗਤ ਘਟੀ ਅਤੇ ਇੱਕ ਅਜਿਹੇ ਦੇਸ਼ ਲਈ ਇੱਕ ਮਹੱਤਵਪੂਰਨ ਕਾਰਕ ਜਿਸ ਨੇ ਆਪਣੇ ਆਪ ਨੂੰ ਸੈਟੇਲਾਈਟ ਲਾਂਚ ਕਰਨ ਲਈ ਇੱਕ ਬਜਟ ਅਨੁਕੂਲ ਵਿਕਲਪ ਵਜੋਂ ਸਥਾਪਿਤ ਕੀਤਾ ਸੀ। ਸੋ ਅੱਜ ਦਾ ਦਿਨ ਇਸਰੋ ਲਈ ਵੀ ਬਹੁਤ ਹੀ ਖਾਸ ਹੈ। 23 ਮਈ 1995 ਨੂੰ ਅੱਤਵਾਦੀ ਅਤੇ ਵਿਘਨਕਾਰੀ ਗਤੀਵਿਧੀਆਂ ਰੋਕਥਾਮ ਐਕਟ ਟਾਡਾ ਦਾ ਖਾਤਮਾ ਕੀਤਾ ਗਿਆ ਸੀ। ਭਾਰਤ ਦੇ ਕਾਨੂੰਨੀ ਇਤਿਹਾਸ ਵਿੱਚ ਇਹ ਇੱਕ ਮਹੱਤਵਪੂਰਨ ਪਲ ਸੀ। ਅੱਤਵਾਦ ਦਾ ਮੁਕਾਬਲਾ ਕਰਨ ਲਈ 1985 ਵਿੱਚ ਲਾਗੂ ਕੀਤਾ ਗਿਆ ਸੀ ਇਹ ਐਕਟ ਅਤੇ ਟਾਡਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਮਾਨਾਰਥੀ ਬਣ ਗਿਆ ਸੀ ਕਿਉਂਕਿ ਇਸ ਵਿੱਚ ਬਿਨਾਂ ਮੁਕੱਦਮੇ ਦੇ ਹਿਰਾਸਤ ਵਿੱਚ ਰੱਖਣ, ਪੁਲਿਸ ਨੂੰ ਕੀਤੇ ਗਏ ਇਕਬਾਲੀਆ ਬਿਆਨਾਂ ਦੀ ਪ੍ਰਵਾਨਗੀ ਅਤੇ ਸਖ਼ਤ ਜ਼ਮਾਨਤ ਸ਼ਰਤਾਂ ਦੇ ਪ੍ਰਬੰਧ ਸਨ। ਇਸ ਦੀ ਰੱਦ ਨੂੰ ਨਾਗਰਿਕ ਆਜ਼ਾਦੀਆਂ ਦੀ ਜਿੱਤ ਵਜੋਂ ਦੇਖਿਆ ਗਿਆ ਸੀ। ਹਾਲਾਂਕਿ ਮਜ਼ਬੂਤ ਅੱਤਵਾਦ ਵਿਰੋਧ ਕਾਨੂੰਨ ਦੇ ਜ਼ਰੂਰਤ ਨੇ 2002 ਵਿੱਚ ਅੱਤਵਾਦ ਰੋਕਥਾਮ ਐਕਟ ਪੋਟਾ ਦੀ ਸਿਰਜਣਾ ਕੀਤੀ ਜਿਸ ਨੂੰ ਬਾਅਦ ਵਿੱਚ ਸਮਾਨ ਚਿੰਤਾਵਾਂ ਕਾਰਨ ਰੱਦ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਜਦੋਂ ਅਸੀਂ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਅੱਜ ਦਾ ਦਿਨ ਅਸੀਂ ਇਤਿਹਾਸ ਦੇ ਵਿੱਚ ਦੇਖਦੇ ਹਾਂ ਕਿ ਅੱਜ ਦੇ ਦਿਨ ਨੂੰ ਅਸੀਂ ਜਿਹੜਾ ਆ ਇੰਟਰਨੈਸ਼ਨਲ ਕਛੂਆ ਦਿਵਸ ਦੇ ਰੂਪ ਦੇ ਵਿੱਚ ਵੀ ਮਨਾਉਂਦੇ ਹਾਂ। ਜੀ ਹਾਂ, ਇਹ ਦਿਨ ਸਾਨੂੰ ਇਹ ਦੱਸਦਾ ਹੈ ਕਿ ਕਛੂਆ ਦੀ ਸੰਭਾਲ ਅਤੇ ਉਹਨਾਂ ਦੇ ਕੁਦਰਤੀ ਨਿਵਾਸ ਸਥਾਨਾਂ ਦੀ ਸੁਰੱਖਿਆ ਦੀ ਜਾਗਰੂਕਤਾ ਸਾਂਝੀ ਕਰਨੀ ਕਿੰਨੀ ਜ਼ਰੂਰੀ ਹੈ ਕਿਉਂਕਿ ਇਹ ਜੀਵ ਸੁਰੱਖਿਆ ਵੀ ਸਾਡੇ ਸਾਰਿਆਂ ਦੇ ਹੱਥਾਂ ਦੇ ਵਿੱਚ ਹੈ ਜੋ ਸਾਡੇ ਅਤੇ ਤੁਹਾਡੇ ਜਾਗਰੂਕ ਹੋਣ ਦੇ ਨਾਲ ਹੀ ਕੀਤੀ ਜਾ ਸਕਦੀ ਹੈ। ਸੋ ਅੱਜ ਦਾ ਦਿਨ ਉਹਨਾਂ ਦੀ ਸੁਰੱਖਿਆ ਅਤੇ ਉਹਨਾਂ ਦੇ ਨਿਵਾਸ ਸਥਾਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਨੂੰ ਸਮਰਪਿਤ ਹੈ। ਇਸੇ ਤਰ੍ਹਾਂ ਅੱਜ ਦਾ ਦਿਨ ਅਸੀਂ ਮਹਾਰਾਣੀ ਗਾਇਤਰੀ ਦੇਵੀ ਦੇ ਜਨਮ ਦਿਵਸ ਦੇ ਰੂਪ ਦੇ ਵਿੱਚ ਵੀ ਮਨਾਉਂਦੇ ਹਾਂ। ਉਹਨਾਂ ਦਾ ਜਨਮ 23 ਮਈ 1919 ਨੂੰ ਹੋਇਆ ਸੀ। ਇੱਕ ਅਜਿਹੀ ਸ਼ਖਸੀਅਤ ਨੂੰ ਉਹਨਾਂ ਨੇ ਪੇਸ਼ ਕੀਤਾ ਜੋ ਭਾਰਤ ਵਿੱਚ ਸ਼ਾਨ ਅਤੇ ਆਧੁਨਿਕਤਾ ਦਾ ਪ੍ਰਤੀਕ ਬਣੀ। ਜੈਪੁਰ ਦੀ ਰਾਜਮਾਤਾ ਹੋਣ ਦੇ ਨਾਤੇ ਉਹਨਾਂ ਨੂੰ ਆਪਣੀ ਸੁੰਦਰਤਾ ਅਤੇ ਸ਼ੈਲੀ ਲਈ ਜਿਹੜਾ ਆ ਉਹ ਮੰਨਿਆ ਜਾਂਦਾ ਸੀ, ਜਿਸ ਨੂੰ ਅਕਸਰ ਵੋਗ ਮੈਗਜ਼ੀਨ ਦੁਆਰਾ ਦੁਨੀਆ ਦੀਆਂ ਸਭ ਤੋਂ 10 ਤੋਂ ਸੁੰਦਰ ਔਰਤਾਂ ਵਿੱਚ ਸੂਚੀਬੱਧ ਕੀਤਾ ਜਾਂਦਾ ਸੀ। ਆਪਣੀ ਸ਼ਾਨ ਤੋਂ ਇਲਾਵਾ ਉਹ ਇੱਕ ਪ੍ਰਗਤੀਸ਼ੀਲ ਸ਼ਕਤੀ ਸੀ ਜੋ ਭਾਰਤੀ ਸਮਾਜ ਵਿੱਚ ਕੁੜੀਆਂ ਦੀ ਸਿੱਖਿਆ ਅਤੇ ਔਰਤਾਂ ਦੇ ਉਤਥਾਨ ਦੀ ਵਕਾਲਤ ਕਰਦੀ ਸੀ ਅਤੇ ਉਸ ਦੀ ਰਾਜਨੀਤਿਕ ਸ਼ਮੂਲੀਅਤ ਖਾਸ ਕਰਕੇ 1962 ਦੀਆਂ ਲੋਕ ਸਭਾ ਚੋਣਾਂ ਵਿੱਚ ਉਸ ਦੀ ਭਾਰੀ ਜਿੱਤ ਅਤੇ ਉਸ ਦੀ ਪ੍ਰਸਿੱਧੀ ਅਤੇ ਉਸ ਦੇ ਸਤਿਕਾਰ ਨੂੰ ਦਰਸਾਉਂਦੀ ਹੈ। ਇਸੇ ਤਰ੍ਹਾਂ ਅਸੀਂ ਇੱਕ ਹੋਰ ਸ਼ਖਸੀਅਤ ਨੂੰ ਵੀ ਯਾਦ ਕਰਾਂਗੇ, ਪਰ ਯਾਦ ਕਰਨ ਦੇ ਨਾਲ ਨਾਲ ਸਾਨੂੰ ਇਹ ਵੀ ਯਾਦ ਹੈ ਕਿ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਤੁਹਾਨੂੰ ਗੀਤਾਂ ਦੇ ਨਾਲ ਜੋੜਨਾ ਹੈ ਅਤੇ ਆਓ ਗੀਤ ਸੁਣਦੇ ਹਾਂ, ਫਿਰ ਕੁਝ ਹੋਰ ਜਾਣਕਾਰੀਆਂ ਅਤੇ ਗੱਲਾਂ ਬਾਤਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ। ਚੱਲ ਕੁੜੀ

ਜੀ ਦੋਸਤ ਕਹਿੰਦੇ ਆ ਕਿ ਇੱਕ ਦੂਜੇ 'ਤੇ ਸਾਨੂੰ ਤਿੰਨ ਅਹਿਸਾਨ ਜ਼ਰੂਰ ਕਰਨੇ ਚਾਹੀਦੇ ਨੇ। ਅਗਰ ਅਸੀਂ ਕਿਸੇ ਨੂੰ ਨਫ਼ਾ ਨਹੀਂ ਦੇ ਸਕਦੇ ਤਾਂ ਸਾਨੂੰ ਕਿਸੇ ਦਾ ਵੀ ਨੁਕਸਾਨ ਨਹੀਂ ਕਰਨਾ ਚਾਹੀਦਾ। ਖੁਸ਼ ਨਹੀਂ ਰੱਖ ਸਕਦੇ ਤਾਂ ਉਸ ਨੂੰ ਦੁਖੀ ਵੀ ਨਹੀਂ ਕਰਨਾ ਚਾਹੀਦਾ। ਤਾਰੀਫ਼ ਨਹੀਂ ਕਰ ਸਕਦੇ ਤਾਂ ਉਸ ਦੀ ਬੁਰਾਈ ਵੀ ਨਹੀਂ ਕਰਨਾ ਚਾਹੀਦੀ, ਕਿਉਂਕਿ ਫੁੱਲ ਜਿੰਨਾ ਮਰਜ਼ੀ ਖੂਬਸੂਰਤ ਹੋਵੇ, ਤਾਰੀਫ਼ ਉਸ ਦੀ ਖੁਸ਼ਬੂ ਦੀ ਹੀ ਹੁੰਦੀ ਹੈ। ਉਸੇ ਤਰ੍ਹਾਂ ਇਨਸਾਨ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਵੇ, ਪਰ ਉਸ ਦੀ ਪਹਿਚਾਣ ਉਸ ਦੇ ਗੁਣਾਂ ਤੋਂ ਹੀ ਹੁੰਦੀ ਹੈ। ਅਤੇ ਕੋਸ਼ਿਸ਼ ਕਰੋ ਆਪਣੀਆਂ ਕੋਸ਼ਿਸ਼ਾਂ ਦੇ ਰਾਹੀਂ, ਆਪਣੇ ਕਰਮਾਂ ਦੇ ਰਾਹੀਂ ਅਜਿਹੀ ਆਪਣੀ ਪਹਿਚਾਣ ਬਣਾਓ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਨੂੰ ਦੁਨੀਆ ਯਾਦ ਕਰੇ। ਅਤੇ ਇਹੋ ਜਿਹੀ ਸ਼ਖਸੀਅਤ ਨੂੰ ਅਸੀਂ ਅੱਜ ਯਾਦ ਕਰ ਰਹੇ ਹਾਂ। ਜੀ ਹਾਂ, ਆਸਾ ਸਿੰਘ ਮਸਤਾਨਾ ਜੀ ਉਹਨਾਂ ਨੂੰ। ਆਸਾ ਸਿੰਘ ਮਸਤਾਨਾ ਨੂੰ ਪੰਜਾਬੀ ਗਾਇਕੀ ਦਾ ਸੁਨਹਿਰੀ ਮੀਲ ਪੱਥਰ ਵੀ ਸਵੀਕਾਰਿਆ ਜਾਂਦਾ ਹੈ। ਪਦਮ ਸ਼੍ਰੀ ਆਸਾ ਸਿੰਘ ਮਸਤਾਨਾ, ਅੱਜ ਉਹਨਾਂ ਦੀ ਬਰਸੀ ਹੈ ਅਤੇ ਉਹਨਾਂ ਦੀ ਸੰਗੀਤ ਯਾਤਰਾ ਦੁਆਰਾ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਪੰਜਾਬੀ ਗੀਤ ਸੰਗੀਤ ਦੇ ਇਤਿਹਾਸ ਵਿੱਚ ਆਸਾ ਸਿੰਘ ਮਸਤਾਨਾ ਇੱਕ ਅਜਿਹਾ ਨਾਂ ਹੈ ਜਿਸ ਤੋਂ ਬਿਨਾਂ ਪੰਜਾਬੀ ਗਾਇਕੀ ਦਾ ਜ਼ਿਕਰ ਅਧੂਰਾ ਹੈ। 1940 ਤੋਂ 1960 ਦੇ ਦਹਾਕਿਆਂ ਦੌਰਾਨ ਆਪਣੀ ਬੁਲੰਦ ਅਤੇ ਮਿੱਠੀ ਆਵਾਜ਼ ਨਾਲ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਮਸਤਾਨਾ ਜੀ ਨੂੰ ਪੰਜਾਬੀ ਸੱਭਿਆਚਾਰ ਦਾ ਸੱਚਾ ਦੂਤ ਮੰਨਿਆ ਜਾਂਦਾ ਹੈ। ਉਹਨਾਂ ਨੇ ਪੰਜਾਬ ਦੀ ਮਿੱਟੀ ਦੀ ਮਹਿਕ, ਇੱਥੋਂ ਦੇ ਲੋਕਾਂ ਦੇ ਚਾਅ, ਉਮੰਗਾਂ ਅਤੇ ਦਰਦਾਂ ਨੂੰ ਆਪਣੀ ਸਾਫ਼ ਸੁਥਰੀ ਗਾਇਕੀ ਰਾਹੀਂ ਦੁਨੀਆ 'ਤੇ ਕੋਨੇ ਕੋਨੇ ਤੱਕ ਪਹੁੰਚਾਇਆ। ਆਸਾ ਸਿੰਘ ਮਸਤਾਨਾ ਦਾ ਜਨਮ 22 ਅਗਸਤ 1927 ਨੂੰ ਪਾਕਿਸਤਾਨ ਦੇ ਸਿਆਲਕੋਟ ਵਿੱਚ ਹੋਇਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਉਹ ਦਿੱਲੀ ਆ ਕੇ ਵੱਸ ਗਏ। ਉਹਨਾਂ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਵੀ ਨੌਕਰੀ ਕੀਤੀ, ਪਰ ਉਹਨਾਂ ਦੀ ਰੂਹ ਸੰਗੀਤ ਵਿੱਚ ਵੱਸਦੀ ਸੀ। ਉਹਨਾਂ ਨੇ ਸੰਗੀਤ ਦੀ ਮੁੱਢਲੀ ਸਿੱਖਿਆ ਪੰਡਿਤ ਦੁਰਗਾ ਪ੍ਰਸਾਦ ਤੋਂ ਪ੍ਰਾਪਤ ਕੀਤੀ ਅਤੇ ਆਲ ਇੰਡੀਆ ਰੇਡੀਓ ਦਿੱਲੀ ਤੋਂ ਸ਼ੁਰੂ ਹੋਇਆ ਉਹਨਾਂ ਦਾ ਸੰਗੀਤ ਦਾ ਉਹ ਸਫ਼ਰ ਜਲਦੀ ਹੀ ਸਫਲਤਾ ਦੇ ਸ਼ਿਖਰ 'ਤੇ ਪਹੁੰਚ ਗਿਆ। ਆਕਾਸ਼ਵਾਣੀ ਜਲੰਧਰ ਨੂੰ ਵੀ ਮਾਣ ਹੈ ਵੀ ਜਿੱਥੇ ਇਹਨਾਂ ਦੇ ਸਟੂਡੀਓ ਵਿੱਚ ਬੁਲਾ ਕੇ ਇਹਨਾਂ ਨੂੰ ਬੁਲਾਇਆ ਜਾਂਦਾ ਸੀ ਅਤੇ ਇਹਨਾਂ ਦੇ ਬਹੁਤ ਸਾਰੇ ਗੀਤ ਸਾਡੇ ਕੋਲ ਅੱਜ ਵੀ ਵਿਰਾਸਤ ਦੇ ਰੂਪ ਦੇ ਵਿੱਚ ਸੰਭਾਲੇ ਹੋਏ ਨੇ। ਆਕਾਸ਼ਵਾਣੀ ਜਲੰਧਰ ਦੇ ਵਿਹੜੇ ਸਰੋਤਿਆਂ ਦੀ ਹਾਜ਼ਰੀ ਵਿੱਚ ਹੁੰਦੇ ਪ੍ਰੋਗਰਾਮਾਂ ਵਿੱਚ ਉਹਨਾਂ ਨੂੰ ਹਿੱਸਾ ਲੈਣ ਦਾ ਵੀ ਮੌਕਾ ਦਿੱਤਾ ਜਾਂਦਾ ਸੀ ਅਤੇ ਉਹਨਾਂ ਦੇ ਗੀਤਾਂ ਨੂੰ ਅੱਜ ਵੀ ਸਰੋਤੇ ਯਾਦ ਕਰਦੇ ਨੇ ਅਤੇ ਵੀ ਅਲੱਗ ਅਲੱਗ ਫਰਮਾਇਸ਼ੀ ਪ੍ਰੋਗਰਾਮ ਦੇ ਵਿੱਚ ਗੀਤਾਂ ਦੀ ਫਰਮਾਇਸ਼ ਵੀ ਕਰਦੇ ਨੇ। ਸੁਰਿੰਦਰ ਕੌਰ ਨਾਲ ਇਹਨਾਂ ਦੀ ਇਤਿਹਾਸਕ ਜੋੜੀ ਸਾਬਿਤ ਹੋਈ ਅਤੇ ਆਸਾ ਸਿੰਘ ਮਸਤਾਨਾ ਦੀ ਗਾਇਕੀ ਦਾ ਇੱਕ ਸੁਨਹਿਰੀ ਅਧਿਆਏ ਪ੍ਰਸਿੱਧ ਗਾਇਕਾ ਸੁਰਿੰਦਰ ਕੌਰ ਦੇ ਨਾਲ ਜੁੜਿਆ ਹੋਇਆ ਹੈ। ਇਸ ਦੋ ਗਾਣਾ ਜੋੜੀ ਨੇ ਪੰਜਾਬੀ ਗੀਤ ਸੰਗੀਤ ਜਗਤ ਨੂੰ ਅਜਿਹੇ ਸਦਾਬਹਾਰ ਗੀਤ ਦਿੱਤੇ ਜੋ ਅੱਜ ਵੀ ਹਰ ਵਿਆਹ ਸ਼ਾਦੀ ਅਤੇ ਖੁਸ਼ੀ ਦੇ ਮੌਕੇ ਗੂੰਜਦੇ ਹਨ ਅਤੇ ਸਾਡੇ ਆਕਾਸ਼ਵਾਣੀ ਜਲੰਧਰ 'ਤੇ ਤਾਂ ਅਕਸਰ ਹੀ ਗੂੰਜਦੇ ਰਹਿੰਦੇ ਨੇ। ਜਿਵੇਂ ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲਣੀ, ਮੇਲੇ ਨੂੰ ਚੱਲ ਮੇਰੇ ਨਾਲ ਕੁੜੇ, ਇਹ ਮੁੰਡਾ ਨੇਰਾ ਸ਼ਨੇਚਰੀਏ, ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀਏ, ਜਦੋਂ ਮੇਰੀ ਅਰਥੀ ਉਠਾ ਕੇ ਕੁੰਡਲਾਂ ਤੋਂ ਪੁੱਛ ਗੋਰੀਏ। ਇਸੇ ਤਰ੍ਹਾਂ ਬਹੁਤ ਸਾਰੇ ਗੀਤ ਜਿਹੜੇ ਉਹ ਇਸ ਲਿਸਟ ਦੇ ਵਿੱਚ ਸ਼ਾਮਿਲ ਨੇ। ਪੰਜਾਬੀ ਫਿਲਮ ਸਤਲੁਜ ਦੇ ਕੰਢੇ ਵਿੱਚ ਵੀ ਸੁਰਿੰਦਰ ਕੌਰ ਨਾਲ ਗਾਇਆ ਗੀਤ ਸੁਨਵੇ ਰੁਲਦੂ ਬਹੁਤ ਹੀ ਮਕਬੂਲ ਹੋਇਆ, ਪਰ ਹਿੰਦੀ ਫਿਲਮ ਦੂਜ ਕਾ ਚਾਂਦ ਵਿੱਚ ਇੱਕ ਐਸਾ ਗੀਤ ਗਾਇਆ ਜਿਸ ਨੇ ਧੂਮਾਂ ਮਚਾ ਦਿੱਤੀਆਂ, ਲੋ ਆਪਣਾ ਜਹਾਂ ਦੁਨੀਆ ਵਾਲੋ ਹਮ ਇਸ ਦੁਨੀਆ ਕੋ ਛੋੜ ਚਲੇ। ਮਸਤਾਨਾ ਜੀ ਨੇ ਸਿਰਫ ਹਲਕੇ ਫੁਲਕੇ ਗੀਤ ਹੀ ਨਹੀਂ ਗਾਏ, ਸਗੋਂ ਵਾਰਿਸ ਸ਼ਾਹ ਦੀ ਹੀਰ ਨੂੰ ਆਪਣੀ ਵਿਲੱਖਣ ਸ਼ੈਲੀ ਵਿੱਚ ਗਾ ਕੇ ਅਮਰ ਕਰ ਦਿੱਤਾ। ਉਹਨਾਂ ਦੀ ਉਦਾਸ ਤਰਜ਼ 'ਤੇ ਗਾਈ ਹੀਰ ਅੱਜ ਵੀ ਸੁਣਨ ਵਾਲਿਆਂ ਦੀਆਂ ਅੱਖਾਂ ਨਮ ਕਰ ਦਿੰਦੀਆਂ ਨੇ। ਪੰਜਾਬੀ ਗੀਤ ਸੰਗੀਤ ਵਿੱਚ ਉਹਨਾਂ ਦੇ ਵਡਮੁੱਲੇ ਯੋਗਦਾਨ ਲਈ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਅੱਜ ਦੇ ਦਿਨ 23 ਮਈ 1999 ਨੂੰ ਇਹ ਮਹਾਨ ਫਨਕਾਰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ, ਪਰ ਉਹਨਾਂ ਦੀ ਆਵਾਜ਼ ਅੱਜ ਵੀ ਕਰੋੜਾਂ ਪੰਜਾਬੀਆਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਉਹਨਾਂ ਦੀ ਸਾਫ਼ ਸੁਥਰੀ ਅਤੇ ਸੱਭਿਆਚਾਰਕ ਗਾਇਕੀ ਆਉਣ ਵਾਲੀਆਂ

ਦੁਨੀਆ ਲਈ ਹਮੇਸ਼ਾ ਹੀ ਪ੍ਰੇਰਨਾ ਦਾ ਸਰੋਤ ਰਹੇਗੀ ਅਤੇ ਉਹਨਾਂ ਦੀ ਆਵਾਜ਼, ਉਹਨਾਂ ਦੇ ਗੀਤ ਹਮੇਸ਼ਾ ਸਾਡੇ ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ ਇਸੇ ਤਰ੍ਹਾਂ ਗੂੰਜਦੇ ਰਹਿਣਗੇ।

ਜੀ ਦੋਸਤੋ, ਇੱਕ ਬਾਗ ਦੇ ਵਿੱਚ ਨਾ ਇੱਕ ਅੰਬ ਦਾ ਦਰਖਤ ਸੀ ਜੋ ਹਮੇਸ਼ਾ ਦੂਜਿਆਂ ਨੂੰ ਖੁਸ਼ ਦੇਖ ਕੇ ਖੁਸ਼ ਰਹਿੰਦਾ ਸੀ। ਪੰਛੀ ਉਸ ਉੱਤੇ ਗਾਉਂਦੇ ਸਨ, ਲੋਕ ਉਸ ਦੀ ਛਾਂ ਦੇ ਵਿੱਚ ਸ਼ਾਂਤੀ ਨਾਲ ਬੈਠਦੇ ਸੀ। ਪਰ ਇੱਕ ਦਿਨ ਇਸ ਦੇ ਪੱਤੇ ਝੜਨ ਲੱਗੇ, ਹੌਲੀ ਹੌਲੀ ਲੋਕ ਦੂਰ ਹੋ ਗਏ ਅਤੇ ਪੰਛੀ ਚਲੇ ਗਏ। ਦਰਖਤ ਇਕੱਲਾ ਰਹਿ ਗਿਆ। ਉਸ ਨੂੰ ਮਹਿਸੂਸ ਹੋਇਆ ਜਿਵੇਂ ਇਸ ਦੀ ਕੀਮਤ ਖਤਮ ਹੋ ਗਈ ਹੋਵੇ। ਫਿਰ ਮੌਸਮ ਬਦਲ ਗਏ, ਨਵੇਂ ਪੱਤੇ ਦਿਖਾਈ ਦਿੱਤੇ ਅਤੇ ਉਹੀ ਲੋਕ ਉਹੀ ਪੰਛੀ ਵਾਪਸ ਆ ਗਏ। ਫਿਰ ਦਰਖਤ ਨੂੰ ਸਮਝ ਆਈ ਕਿ ਦੁਨੀਆ ਦਾ ਕੰਮ ਬਦਲਣਾ ਹੈ ਅਤੇ ਤੁਹਾਡਾ ਕੰਮ ਮਜ਼ਬੂਤੀ ਨਾਲ ਖੜ੍ਹੇ ਰਹਿਣਾ ਹੈ। ਇਸ ਲਈ ਹਾਲਾਤ ਭਾਵੇਂ ਕੋਈ ਵੀ ਹੋਣ, ਆਪਣੇ ਆਪ ਦੇ ਵਿੱਚ ਵਿਸ਼ਵਾਸ ਨਾ ਗਵਾਓ। ਖੁਸ਼ੀ ਅਤੇ ਦੁੱਖ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਹਨ। ਉਹ ਆਉਂਦੇ ਹਨ ਅਤੇ ਜਾਂਦੇ ਨੇ, ਪਰ ਤੁਸੀਂ ਐਵੇਂ ਚਿੰਤਾ ਨਾ ਕਰੋ। ਪਰ ਬਈ, ਇਸ ਵਧਦੀ ਹੋਈ ਗਰਮੀ ਨੂੰ ਲੈ ਕੇ, ਵਧਦੇ ਹੋਏ ਤਾਪਮਾਨ ਨੂੰ ਲੈ ਕੇ ਤਾਂ ਚਿੰਤਾ ਕਰਨੀ ਬਣਦੀ ਹੈ। ਵੀ ਦੋਸਤੋ, ਕੀ ਅੱਜ ਤੋਂ 10-15 ਸਾਲ ਪਹਿਲਾਂ ਯਾਦ ਕਰੋ ਕਿ ਇੰਨੀ ਤੇਜ਼ ਗਰਮੀ ਪੈਂਦੀ ਸੀ, ਇੰਨਾ ਹੀਟ ਵੇਵਸ, ਇੰਨੇ ਤਾਪਮਾਨ ਦਾ ਅਸੀਂ ਕੀ ਲੋਕ ਸਾਹਮਣਾ ਕਰਦੇ ਸੀ। ਪੁਰਾਣਾ ਸਮਾਂ ਅੱਜ ਵੀ ਅਸੀਂ ਯਾਦ ਕਰਦੇ ਹਾਂ, ਆਪਣੇ ਬਚਪਨ ਨੂੰ ਯਾਦ ਕਰਦੇ ਹਾਂ। ਉਹ ਪਿੱਪਲਾਂ ਦੇ ਛਾਵੇਂ, ਤੂਤਾਂ ਦੀ ਛਾਵੇਂ ਮੰਜੇ ਦੇ ਉੱਤੇ ਬੈਠ ਕੇ ਕੱਚੇ ਵਿਹੜਿਆਂ ਦੇ ਵਿੱਚ ਖੇਡਦੇ, ਮੰਜਿਆਂ 'ਤੇ ਬੈਠੇ ਸਾਡੇ ਬਜ਼ੁਰਗ, ਘਰ ਦੇ ਹੀ ਦਰਖਤਾਂ ਦੇ ਉੱਤੋਂ ਫਲ ਤੋੜ ਕੇ ਸਬਜ਼ੀਆਂ ਦਾ ਘਰਾਂ ਦੇ ਵਿੱਚ ਬਣਨਾ, ਉਹ ਯਾਦਾਂ ਕਿਤੇ ਨਾ ਕਿਤੇ ਬਸ ਬਿਸਰੀਆਂ ਹੀ ਰਹਿ ਗਈਆਂ, ਯਾਦਾਂ ਹੀ ਬਣ ਕੇ ਰਹਿ ਗਈਆਂ ਨੇ। ਕਿਉਂਕਿ ਅੱਜ ਕੱਲ੍ਹ ਤਾਂ ਸਾਨੂੰ ਇਹ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਛਾਂ ਲੱਭਦੇ ਲੱਭਦੇ ਰੁੱਖ ਵੀ ਕਿਧਰੇ ਨਜ਼ਰ ਨਹੀਂ ਆਉਂਦੇ। ਤਾਪਮਾਨ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਹਾਏ ਗਰਮੀ ਕਰ ਕਰਕੇ ਸਾਡੇ ਸਾਰਿਆਂ ਦਾ ਹਾਲ ਜਿਹੜਾ ਆ ਉਹ ਮੰਦਾ ਹੋ ਰਿਹਾ ਹੈ। ਹੁਣ ਤਾਂ ਰਾਤ ਨੂੰ ਵੀ ਗਰਮੀ ਦੀਆਂ ਲਹਿਰਾਂ ਆਉਂਦੀਆਂ ਨੇ। ਕਈ ਵਾਰੀ ਗਰਮੀ ਦੀ ਲਹਿਰ ਰਾਤ 9 ਵਜੇ ਤੋਂ 10 ਵਜੇ ਤੱਕ ਰਹਿੰਦੀ ਹੈ। ਅਸੀਂ ਮਨੁੱਖਾਂ ਨੇ ਹੌਲੀ ਹੌਲੀ ਜੰਗਲਾਂ ਨੂੰ ਤਬਾਹ ਕਰ ਦਿੱਤਾ ਹੈ, ਪਿੰਡਾਂ ਦੇ ਦਰਖਤ ਕੱਟ ਦਿੱਤੇ ਨੇ, ਸੜਕਾਂ ਦੇ ਕਿਨਾਰੇ ਪਏ ਦਰਖਤ ਜਿਹੜੇ ਆ ਉਹ ਕੱਟੀ ਜਾ ਰਹੇ ਆ। ਸਰਕਾਰਾਂ, ਜਿਹੜਾ ਪ੍ਰਸ਼ਾਸਨ ਆ, ਉਹ ਸਮਝਾ ਥੱਕ ਗਿਆ, ਪਰਾਲੀ ਨੂੰ ਅੱਗ ਨਾ ਲਾਓ, ਪਰਾਲੀ ਨਾ ਸਾੜੋ। ਪਰ ਅੱਜ ਵੀ ਕਿਤੇ ਨਾ ਕਿਤੇ ਲੰਘਦੇ ਹੋਏ ਤੁਹਾਨੂੰ ਇਹ ਪਰਾਲੀ ਸੜਦੀ ਨਜ਼ਰ ਆ ਹੀ ਜਾਂਦੀ ਹੈ, ਖੇਤਾਂ ਦੇ ਵਿੱਚ ਅੱਗ ਲੱਗੀ ਨਜ਼ਰ ਆ ਹੀ ਜਾਂਦੀ ਹੈ। ਪਿੰਡ ਦੇ ਬਾਗਾਂ ਨੂੰ ਅਸੀਂ ਤਬਾਹ ਕਰ ਦਿੱਤਾ ਹੈ। ਅੱਜ ਤਾਪਮਾਨ 45 ਡਿਗਰੀ ਗਰਮੀ ਦੇ ਰਿਹਾ ਹੈ ਅਤੇ ਇਹ ਸਭ ਇਸੇ ਦਾ ਹੀ ਤਾਂ ਨਤੀਜਾ ਹੈ। ਅਸੀਂ ਕਦੋਂ ਜਾਗਾਂਗੇ, ਜਦੋਂ ਤਾਪਮਾਨ 60 ਤੱਕ ਪਹੁੰਚ ਜਾਵੇਗਾ? ਮੌਸਮੀ ਤਬਦੀਲੀ ਅਤੇ ਜੰਗਲਾਂ ਦੀ ਕਟਾਈ ਕਾਰਨ ਗਰਮੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਵਾਤਾਵਰਣ ਨੂੰ

ਬਚਾਉਣ ਦੇ ਲਈ ਹਰੇਕ ਵਿਅਕਤੀ ਨੂੰ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ। ਆਓ ਆਪਾਂ ਰਲ ਕੇ ਇਸ ਸਥਿਤੀ ਨੂੰ ਸੁਧਾਰਨ ਦੇ ਵਿੱਚ ਕੁਝ ਕਦਮ ਚੁੱਕੀਏ। ਵੱਧ ਤੋਂ ਵੱਧ ਬੂਟੇ ਲਗਾਈਏ, ਆਪਣੇ ਘਰ ਦੇ ਆਸ ਪਾਸ ਖਾਲੀ ਥਾਵਾਂ 'ਤੇ ਵੱਡੇ ਵੱਡੇ ਦਰਖਤ ਲਗਾਈਏ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਛਾਂ ਦੇ ਸਕਣ। ਇਸੇ ਤਰ੍ਹਾਂ ਪਾਣੀ ਦੀ ਦੁਰਵਰਤੋਂ ਨੂੰ ਰੋਕੀਏ, ਮੀਂਹ ਦੇ ਪਾਣੀ ਨੂੰ ਸੰਭਾਲਣ ਦੇ ਤਰੀਕੇ ਵੱਲ ਪਈਏ, ਆਪਣੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਛੋਟੇ ਜੰਗਲ ਜਾਂ ਬਾਗ ਵਿਕਸਿਤ ਕਰੀਏ, ਰੁੱਖ ਲਗਾਈਏ, ਜੀਵਨ ਬਚਾਈਏ। ਹਰਿਆ ਭਰਿਆ ਵਾਤਾਵਰਨ ਹੀ ਸਾਡੇ ਸੁਖੀ ਭਵਿੱਖ ਦੀ ਪਹਿਚਾਣ ਹੈ। ਧਰਤੀ ਮਾਂ ਦੀ ਇਹੀ ਪੁਕਾਰ ਹੈ ਕਿ ਰੁੱਖ ਲਗਾਈਏ। ਅਸੀਂ ਹਰ ਕੋਈ ਇੱਕ ਰੁੱਖ ਜ਼ਰੂਰ ਲਗਾਏ। ਸਾਲ ਦੇ ਵਿੱਚ ਆਪਣੇ ਕਿਸੇ ਖਾਸ ਦਿਨ ਤਿਉਹਾਰ ਦੇ ਮੌਕੇ 'ਤੇ ਹੀ ਤੁਸੀਂ ਪ੍ਰਣ ਕਰ ਲਓ ਕਿ ਤੁਸੀਂ ਇਹ ਰੁੱਖ ਲਗਾਉਣਾ ਹੈ। ਅਤੇ ਜੇਕਰ ਤੁਸੀਂ ਇਹ ਪ੍ਰਣ ਕਰ ਲਓਗੇ, ਰੁੱਖ ਲਗਾ ਲਓਗੇ, ਤਾਂ ਕੁਝ ਹੱਦ ਤੱਕ ਜਿਹੜਾ ਹਾਈ ਗਰਮੀ ਅਸੀਂ ਕਰ ਰਹੇ ਹਾਂ ਨਾ, ਵੱਧਦੇ ਤਾਪਮਾਨ ਦਾ ਸਾਹਮਣਾ ਕਰ ਰਹੇ ਹਾਂ, ਇਸ ਦੇ ਉੱਤੇ ਕਾਬੂ ਪਾ ਲਵਾਂਗੇ। ਅਤੇ ਹੁਣ ਜਿਹੜੀ ਅੱਜ ਕੱਲ੍ਹ ਇਸ ਵੱਧਦੇ ਤਾਪਮਾਨ ਦੇ ਕਾਰਨ ਇੱਕ ਮੁੱਖ ਸਮੱਸਿਆ ਸਾਹਮਣੇ ਆ ਰਹੀ ਹੈ, ਵੀ ਉਹ ਹੈ ਲੂ ਲੱਗਣਾ। ਇਹ ਲੂ ਲੱਗਣ ਦੇ ਕਾਰਨ ਅਤੇ ਸਰੀਰ ਦੇ ਵਿੱਚ ਸਾਡੇ ਉੱਤੇ ਬਹੁਤ ਹਾਨੀਕਾਰਕ ਪ੍ਰਭਾਵ ਪੈਂਦੇ ਨੇ, ਉਹਨਾਂ ਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ। ਕੁਝ ਖਾਣ ਪੀਣ ਬਾਰੇ ਗੱਲਬਾਤ ਕਰਾਂਗੇ, ਵੀ ਖੁਰਾਕ ਕਿਹੋ ਜਿਹੀ ਸਾਨੂੰ ਇਹਨਾਂ ਗਰਮੀ ਦੇ ਦਿਨਾਂ ਵਿੱਚ ਲੈਣੀ ਚਾਹੀਦੀ ਹੈ। ਇਸ ਸਭ ਦੇ ਲਈ ਗੱਲਬਾਤ ਤਾਂ ਤੁਹਾਡੇ ਨਾਲ ਕਰਾਂਗੇ, ਪਰ ਗੀਤ ਵੀ ਤਾਂ ਸੁਣਦੇ ਰਹਿਣਾ ਹੈ ਨਾ। ਆਓ ਇੱਕ ਖੂਬਸੂਰਤ ਗੀਤ ਦਾ ਆਨੰਦ ਮਾਣਦੇ ਹਾਂ ਜੋ ਸਾਨੂੰ ਕੁਦਰਤੀ ਖੂਬਸੂਰਤ ਨਜ਼ਾਰਿਆਂ ਵੱਲ ਲੈ ਕੇ ਜਾ ਰਿਹਾ ਹੈ। ਕੀ ਕਹਿ ਰਿਹਾ, ਆਓ ਸੁਣਦੇ ਹਾਂ।

ਜੀ ਦੋਸਤੋ, ਜਦੋਂ ਅਸੀਂ ਮੌਸਮ ਦੀ ਰਿਪੋਰਟ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਅੱਜ ਮੌਸਮ ਕਾਫੀ ਗਰਮ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਦਾ ਮੌਸਮ ਮੁੱਖ ਹਾਲ ਵਿੱਚ ਜਿਹੜਾ ਕਹਿੰਦੇ ਕਿ ਦਿਨ ਵੇਲੇ ਕੜਾਕੇ ਦੀ ਗਰਮੀ ਪਵੇਗੀ ਅਤੇ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਲੈ ਕੇ 44 ਡਿਗਰੀ ਸੈਲਸੀਅਸ ਅਤੇ ਕੁਝ ਥਾਵਾਂ 'ਤੇ ਤਾਂ 45 ਡਿਗਰੀ ਤੋਂ ਵੀ ਉੱਪਰ ਤੱਕ ਪਹੁੰਚ ਸਕਦਾ ਹੈ। ਰਾਤ ਦਾ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਤੋਂ 27 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਜਿਹੜੀ ਆ ਸੰਭਾਵਨਾ ਹੈ। ਇਸੇ ਤਰ੍ਹਾਂ ਹੀਟ ਵੇਵ ਦਾ ਵੀ ਅਲਰਟ ਜਿਹੜਾ

ਜਾਰੀ ਕੀਤਾ ਗਿਆ ਹੈ। ਮੈਦਾਨੀ ਇਲਾਕਿਆਂ ਵਿੱਚ ਤੇਜ਼ ਧੁੱਪ ਦੇ ਨਾਲ ਨਾਲ ਗਰਮ ਹਵਾਵਾਂ ਯਾਨੀ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਗਿਆ। ਦੁਪਹਿਰ ਵੇਲੇ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਅੱਜ ਮੌਸਮ ਆਮ ਤੌਰ 'ਤੇ ਸਾਫ਼ ਅਤੇ ਖੁਸ਼ਕ ਰਹੇਗਾ, ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਕੁਝ ਕੁ ਇਲਾਕਿਆਂ ਦੇ ਵਿੱਚ ਅਸਮਾਨੀ ਬਿਜਲੀ ਜਾਂ ਹਲਕੀ ਹਲਚਲ ਨੂੰ ਲੈ ਕੇ ਯੈਲੋ ਅਲਰਟ ਜ਼ਰੂਰ ਹੈ, ਪਰ ਮੋਟੇ ਤੌਰ 'ਤੇ ਦਿਨ ਧੁੰਦਲੇ, ਸੂਰਜ ਅਤੇ ਤੇਜ਼ ਗਰਮੀ ਵਾਲਾ ਹੀ ਰਹੇਗਾ। ਅਤੇ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਅੱਜ ਕੱਲ੍ਹ ਲੂ ਦੀ ਜਿਹੜੀ ਸਮੱਸਿਆ ਅਸੀਂ ਬਹੁਤ ਦੇਖਣ ਨੂੰ ਦੇਖ ਰਹੇ ਹਾਂ। ਵੈਸੇ ਤਾਂ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਦੁਪਹਿਰ ਵੇਲੇ ਖਾਸ ਤੌਰ 'ਤੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਜਾਂ 4 ਵਜੇ ਤੱਕ ਘਰੋਂ ਬਾਹਰ ਨਾ ਨਿਕਲੀਏ, ਜੇ ਬਹੁਤਾ ਕੋਈ ਜ਼ਰੂਰੀ ਕੰਮ ਨਾ ਹੋਵੇ। ਅਤੇ ਆਪਣੇ ਘਰਾਂ ਦੇ ਵਿੱਚ ਹੀ ਤੁਸੀਂ ਜ਼ਿਆਦਾ ਪਾਣੀ ਪੀ ਕੇ, ਖੁਰਾਕ ਅੱਛੀ ਲੈ ਕੇ ਜਿਹੜਾ ਆ ਉਹ ਗਰਮੀ ਤੋਂ ਬਚ ਸਕਦੇ ਹੋ। ਪਰ ਜੇਕਰ ਜਾਣਾ ਵੀ ਹੈ ਤਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਵਰ ਕਰਕੇ, ਸੂਤੀ ਕੱਪੜੇ ਪਾ ਕੇ, ਛੱਤਰੀ ਜਾਂ ਐਨਕਾਂ ਦਾ ਪ੍ਰਯੋਗ ਕਰਕੇ ਤੁਸੀਂ ਘਰੋਂ ਬਾਹਰ ਨਿਕਲੋ। ਸਿਹਤ ਦਾ ਧਿਆਨ ਰੱਖਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਇਸੇ ਮੌਸਮ ਦੇ ਵਿੱਚ ਅਸੀਂ ਡੀਹਾਈਡਰੇਸ਼ਨ ਦਾ ਸਾਹਮਣਾ ਕਰਦੇ ਹਾਂ, ਪਾਣੀ ਦੀ ਕਮੀ ਜਾਂ ਹੀਟ ਸਟ੍ਰੋਕ ਦਾ ਵੀ ਸਾਹਮਣਾ ਕਰਦੇ ਹਾਂ। ਸਰੀਰ ਦੇ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ। ਭਾਵੇਂ ਪਿਆਸ ਲੱਗੀ ਜਾਂ ਨਾ ਲੱਗੇ, ਥੋੜ੍ਹੇ ਥੋੜ੍ਹੇ ਸਮੇਂ ਬਾਅਦ ਪਾਣੀ ਪੀਂਦੇ ਰਹੋ। ਕੁਦਰਤੀ ਪੀਣ ਵਾਲੇ ਪਦਾਰਥ ਜਿਵੇਂ ਨਿੰਬੂ ਪਾਣੀ, ਲੱਸੀ, ORS ਦਾ ਘੋਲ, ਨਾਰੀਅਲ ਪਾਣੀ ਸਾਡੇ ਸਾਰਿਆਂ ਲਈ ਇਹੋ ਜਿਹੇ ਮੌਸਮ ਦੇ ਵਿੱਚ ਬਹੁਤ ਹੀ ਫਾਇਦੇਮੰਦ ਹਨ। ਬਾਹਰ ਨਿਕਲਦੇ ਸਮੇਂ ਹਮੇਸ਼ਾ ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਾਓ, ਕਿਉਂਕਿ ਇਹ ਕੱਪੜਾ ਪਸੀਨਾ ਸੋਖਦੇ ਨੇ, ਸਰੀਰ ਨੂੰ ਠੰਡਾ ਰੱਖਦੇ ਨੇ। ਸਿਰ ਨੂੰ ਹਮੇਸ਼ਾ ਟੋਪੀ, ਪੱਗ ਜਾਂ ਪਰਨੇ ਨਾਲ ਢੱਕ ਕੇ ਰੱਖੋ। ਇਸੇ ਤਰ੍ਹਾਂ ਤੁਸੀਂ ਆਪਣੇ ਜਿਹੜੇ ਜ਼ਰੂਰੀ ਕੰਮ ਹੈ ਉਹ ਸ਼ਾਮ ਦੇ ਸਮੇਂ ਨਿਪਟਾਓ ਜਾਂ ਸਵੇਰੇ ਜਲਦੀ ਨਿਪਟਾਓ। ਦੇਖੋ, ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਸਕੂਲਾਂ, ਕਾਲਜਾਂ, ਦਫ਼ਤਰਾਂ ਦਾ ਜਿਹੜਾ ਸਮਾਂ ਬਦਲ ਦਿੱਤਾ ਉਹ ਇਸੇ ਕਾਰਨ, ਤਾਂ ਕਿ ਜਿਹੜੇ ਦੁਪਹਿਰੇ ਇੰਨਾ ਜ਼ਿਆਦਾ ਤਾਪਮਾਨ ਹੈ, ਲੂ ਹੈ, ਉਹਨਾਂ ਤੋਂ ਤੁਸੀਂ ਸਾਰੇ ਬਚ ਸਕੋ। ਗਰਮੀਆਂ ਦੇ ਵਿੱਚ ਹਲਕਾ ਅਤੇ ਜਲਦੀ ਹਜ਼ਮ ਹੋਣ ਵਾਲਾ ਖਾਣਾ ਖਾਓ। ਤਲੇ ਹੋਏ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ। ਆਪਣੀ ਖੁਰਾਕ ਦੇ ਵਿੱਚ ਖੀਰਾ, ਤਰ, ਖਰਬੂਜਾ ਅਤੇ ਤਰਬੂਜ ਵਰਗੇ ਮੌਸਮੀ ਫਲਾਂ ਨੂੰ ਜ਼ਰੂਰ ਸ਼ਾਮਿਲ ਕਰੋ, ਕਿਉਂਕਿ ਇਹਨਾਂ ਦੇ ਵਿੱਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ। ਜੇਕਰ ਕਿਸੇ ਨੂੰ ਚੱਕਰ ਆਉਣ, ਉਲਟੀ ਆਉਣ ਜਾਂ ਤੇਜ਼ ਸਿਰ ਦਰਦ ਦੀ ਸ਼ਿਕਾਇਤ ਹੋਵੇ ਤਾਂ ਉਸਨੂੰ ਤੁਰੰਤ ਸ਼ਾਨਦਾਰ ਜਗ੍ਹਾ 'ਤੇ ਲੈ ਜਾਓ, ਡਾਕਟਰੀ ਸਹਾਇਤਾ ਲਓ। ਕਹਿ ਸਕਦੇ ਹਾਂ ਕਿ ਮੌਸਮ ਦੇ ਬਦਲਾਵ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਸਹੀ ਸਾਵਧਾਨੀਆਂ ਅਤੇ ਸੂਝਬੂਝ ਦੀ ਵਰਤੋਂ ਕਰਕੇ ਅਸੀਂ ਪੰਜਾਬ ਦੀ ਇਸ ਅੱਤ ਦੀ ਗਰਮੀ ਦੇ ਵਿੱਚ ਵੀ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਸੋ ਅਸੀਂ ਸਾਰੇ ਮਿਲ ਕੇ ਇਸ ਦੀ ਕੋਸ਼ਿਸ਼ ਕਰੀਏ। ਇਹੀ ਅੱਜ ਦੇ ਇਸ ਪ੍ਰੋਗਰਾਮ ਦਾ ਜਾਂਦੇ ਜਾਂਦੇ ਸੰਦੇਸ਼ ਹੈ ਜੀ। ਅਤੇ ਇਸੇ ਦੇ ਨਾਲ ਮੈਨੂੰ ਪੂਜਾ ਹਾਂਡਾ ਨੂੰ ਅੱਜ ਦਾ ਪ੍ਰੋਗਰਾਮ ਸੋਹਣੀ ਸਵੇਰ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਤੁਸੀਂ ਆਕਾਸ਼ਵਾਣੀ ਦੇ ਅਲੱਗ ਅਲੱਗ ਸਿਲਸਿਲਿਆਂ ਦੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ।

0: Army Officer Major Abhilasha Barak honored with prestigious UN Military Gender Advocate of the Year Award 2025. And in IPL cricket, host Sunrisers Hyderabad beat Royal Challengers Bengaluru by 55 runs. And with that, we end the morning news. Have a nice day.
1: Namaskar. E Akashwani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੁਜ਼ਗਾਰ ਮੇਲੇ ਵਿੱਚ 51,000 ਤੋਂ ਵੱਧ ਚੁਣੇ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ ਪੰਜਾਬ 'ਚ ਰੁਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ 'ਚ ਹੋਏਗਾ ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਏ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ 'ਤੇ ਕੋਲਕਾਤਾ ਪਹੁੰਚ ਗਏ ਨੇ ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਗਕ ਸਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ 'ਚ ਸਥਿਤ ਪਵਿੱਤਰ ਸ਼੍ਰੀ ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ ਆਈਪੀਐਲ ਕ੍ਰਿਕਟ ਵਿੱਚ ਹੈਦਰਾਬਾਦ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਰਾਇਲ ਚੈਲੇਂਜਰਸ ਬੰਗਲੁਰੂ ਨੂੰ 55 ਦੌੜਾਂ ਨਾਲ ਹਰਾ ਦਿੱਤਾ ਹੈ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੋਜ਼ਗਾਰ ਮੇਲੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵੇਂ ਭਰਤੀ ਹੋਏ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ ਸ਼੍ਰੀ ਮੋਦੀ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ ਇਸ ਦੇਸ਼ ਵਿਆਪੀ ਪਹਿਲਕਦਮੀ ਦੇ ਹਿੱਸੇ ਵਜੋਂ ਪੰਜਾਬ ਵਿੱਚ ਕਪੂਰਥਲਾ ਦੇ ਵਰਿਸ਼ਾ ਹਾਲ ਰੇਲ ਕੋਚ ਫੈਕਟਰੀ ਵਿਖੇ ਇੱਕ ਰੋਜ਼ ਕਾਰ ਮੇਲਾ ਕਰਾਇਆ ਜਾ ਰਿਹਾ ਹੈ ਇਸ ਮੌਕੇ ਭਾਰਤ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਮੌਜੂਦ ਰਹਿਣਗੇ ਜੋ ਕੇਂਦਰ ਸਰਕਾਰ ਦੇ ਵੱਖ ਵੱਖ ਵਿਭਾਗਾਂ ਅਧੀਨ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਰੋਜ਼ਗਾਰ ਮੇਲਾ ਇੱਕ ਅਹਿਮ ਪਹਿਲ ਹੈ ਜੋ ਰੋਜ਼ਗਾਰ ਪੈਦਾ ਕਰਨ ਨੂੰ ਸਭ ਤੋਂ ਵੱਧ ਤਰਜੀਹ ਦੇਣ ਅਤੇ ਇਸ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਬਦਲਣ ਦੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਰੋਜ਼ਗਾਰ ਮੇਲਾ ਰੁਜ਼ਗਾਰ ਪੈਦਾ ਕਰਨ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇੱਕ ਕਦਮ ਹੈ ਇਹ ਮੇਲਾ ਨੌਜਵਾਨਾਂ ਨੂੰ ਉਨ੍ਹਾਂ ਦੇ ਸ਼ਕਤੀਕਰਨ ਅਤੇ ਰਾਸ਼ਟਰ ਨਿਰਮਾਣ ਵਿੱਚ ਹਿੱਸੇਦਾਰੀ ਲਈ ਸਾਰਥਕ ਮੌਕੇ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਆਪਣੀ ਸ਼ੁਰੂਆਤ ਤੋਂ ਲੈ ਕੇ ਦੇਸ਼ ਭਰ ਵਿੱਚ ਕਰਾਏ ਗਏ 18 ਰੋਜ਼ਗਾਰ ਮੇਲਿਆਂ ਰਾਹੀਂ ਕਰੀਬ 12 ਲੱਖ ਭਰਤੀ ਪੱਤਰ ਜਾਰੀ ਕੀਤੇ ਗਏ ਨੇ 19ਵਾਂ ਰੋਜ਼ਗਾਰ ਮੇਲਾ ਦੇਸ਼ ਭਰ ਵਿੱਚ 47 ਥਾਵਾਂ 'ਤੇ ਕਰਾਇਆ ਜਾਏਗਾ ਦੇਸ਼ ਭਰ ਤੋਂ ਚੁਣੇ ਗਏ ਨਵੇਂ ਭਰਤੀ ਉਮੀਦਵਾਰ ਰੇਲਵੇ ਗ੍ਰਹਿ ਮੰਤਰਾਲੇ ਸਿਹਤ ਤੇ ਪਰਿਵਾਰ ਭਲਾਈ ਤੇ ਉੱਚ ਸਿੱਖਿਆ ਵਿਭਾਗ ਸਮੇਤ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ ਵਿੱਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਲਾਈਡਸ ਨੇ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਬਹੁਪੱਖੀ ਯਤਨਾਂ ਨੂੰ ਮਜ਼ਬੂਤ ਕਰਨ ਅਤੇ ਸੰਯੁਕਤ ਰਾਸ਼ਟਰ ਦੇ ਢਾਂਚੇ ਦੇ ਅੰਦਰ ਅੰਤਰਰਾਸ਼ਟਰੀ ਦਹਿਸ਼ਤਗਰਦੀ ਤੇ ਵਿਆਪਕ ਸੰਮੇਲਨ ਨੂੰ ਜਲਦੀ ਅੰਤਮ ਰੂਪ ਦੇਣ ਅਤੇ ਅਪਣਾਉਣ ਦਾ ਸੱਦਾ ਦਿੱਤਾ ਹੈ ਕੱਲ੍ਹ ਨਵੀਂ ਦਿੱਲੀ ਵਿੱਚ ਦੋਵਾਂ ਨੇਤਾਵਾਂ ਵਿਚਕਾਰ ਗੱਲਬਾਤ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ ਦੋਵਾਂ ਧਿਰਾਂ ਨੇ ਸੰਯੁਕਤ ਰਾਸ਼ਟਰ ਅਤੇ ਯੂਰਪੀ ਸੰਘ ਵੱਲੋਂ ਨਾਮਜ਼ਦ ਸਾਰੇ ਦਹਿਸ਼ਤਗਰਦਾਂ ਇਹ ਦਹਿਸ਼ਤਗਰਦ ਜਥੇਬੰਦੀਆਂ ਜਿਨ੍ਹਾਂ ਵਿੱਚ 1267 ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਪਾਬੰਦੀਆਂ ਕਮੇਟੀ ਦੇ ਅਧੀਨ ਸੂਚੀਬੱਧ ਨੇ ਦੇ ਵਿਰੁੱਧ ਸਖ਼ਤ ਅਤੇ ਤਾਲਮੇਲ ਵਾਲੀ ਕਾਰਵਾਈ ਦੀ ਅਪੀਲ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਸਾਈਬਰ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ
2: ਅੱਜ ਹਮਨੇ ਸਾਈਬਰ ਸਿਕਿਉਰਿਟੀ ਮੈਰੀਟਾਈਮ ਸਿਕਿਉਰਿਟੀ ਔਰ ਕਾਉਂਟਰ ਟੈਰਰਿਜ਼ਮ ਸਹਿਯੋਗ ਕੋ ਵੀ ਔਰ ਮਜ਼ਬੂਤ ਕਰਨੇ ਕਾ ਨਿਰਣੇ ਲਿਆ ਹੈ ਇਤਨਾ ਹੀ ਨਹੀਂ ਹਮ ਇੰਡੋ ਪੈਸਿਫਿਕ ਓਸ਼ਨ ਇਨੀਸ਼ੀਏਟਿਵ ਔਰ ਇੰਡੀਆ ਮਿਡਲ ਈਸਟ ਯੂਰੋਪ ਇਕੋਨੋਮਿਕ ਕੋਰੀਡੋਰ ਜੈਸੇ ਮਹੱਤਵਪੂਰਨ ਪਹਿਲੋ ਸੇ ਕਨੈਕਟਿਵਿਟੀ ਸੁਨਿਸ਼ਚਿਤ ਕਰਨੇ ਕੇ ਲੀਏ ਵੀ ਸਾਥ ਮਿਲਕਰ ਕਾਮ ਕਰੇਂਗੇ
1: ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਏ ਇਹ ਰਿਜ਼ਰਵ ਬੈਂਕ ਵੱਲੋਂ ਹੁਣ ਤੱਕ ਦਿੱਤੇ ਗਏ ਸਭ ਤੋਂ ਵੱਧ ਲਾਭ ਅੰਸ਼ਾਂ ਵਿੱਚੋਂ ਇੱਕ ਏ ਇਹ ਫੈਸਲਾ ਕੱਲ੍ਹ ਮੁੰਬਈ ਵਿੱਚ ਗਵਰਨਰ ਸੰਜੀਵ ਮਲਹੋਤਰਾ ਦੀ ਪ੍ਰਧਾਨਗੀ ਹੇਠ ਬੈਂਕ ਦੇ ਕੇਂਦਰੀ ਨਿਦੇਸ਼ਕ ਮੰਡਲ ਦੀ 623ਵੀਂ ਮੀਟਿੰਗ ਵਿੱਚ ਲਿਆ ਗਿਆ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅੱਜ ਭਾਰਤ ਦੇ 4 ਦਿਨਾਂ ਦੌਰੇ 'ਤੇ ਕੋਲਕਾਤਾ ਪਹੁੰਚ ਗਏ ਨੇ ਇਹ ਉਨ੍ਹਾਂ ਦਾ ਭਾਰਤ ਦਾ ਪਹਿਲਾ ਦੌਰਾ ਏ ਜੋ ਅਮਰੀਕਾ ਅਤੇ ਭਾਰਤ ਵਿਚਕਾਰ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਅਹਿਮ ਕਦਮ ਏ

ਇਸ ਦੌਰੇ ਦਾ ਮੁੱਖ ਉਦੇਸ਼ ਵਪਾਰ, ਰੱਖਿਆ, ਊਰਜਾ ਸੁਰੱਖਿਆ, ਤਕਨਾਲੋਜੀ ਤੇ ਭਾਰਤ ਪ੍ਰਸ਼ਾਂਤ ਰਣਨੀਤੀ ਵਿੱਚ ਸਹਿਯੋਗ ਵਧਾਉਣਾ ਹੈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਹਵਾਈ ਅੱਡੇ 'ਤੇ ਸ਼੍ਰੀ ਰੂਬੀਓ ਦਾ ਸਵਾਗਤ ਕੀਤਾ। ਸ਼੍ਰੀ ਰੂਬੀਓ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਅਮਰੀਕੀ ਰਾਜਦੂਤ ਮੁਤਾਬਿਕ ਆਉਂਦੀਆਂ ਮੀਟਿੰਗਾਂ ਦਾ ਮੁੱਖ ਉਦੇਸ਼ ਰੱਖਿਆ ਭਾਈਵਾਲੀ, ਅਤਿਆਧੁਨਿਕ ਤਕਨਾਲੋਜੀ, ਵਪਾਰਕ ਸਬੰਧਾਂ ਅਤੇ ਕੁਆਡ ਢਾਂਚੇ ਤਹਿਤ ਸਹਿਯੋਗ ਸਮੇਤ ਮੁੱਖ ਰਣਨੀਤਿਕ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ ਹੋਏਗਾ। ਸ਼੍ਰੀ ਰੂਬੀਓ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨਾਲ ਵੀ ਗੱਲਬਾਤ ਕਰਨਗੇ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ 91 ਪੈਸੇ ਫੀ ਲੀਟਰ ਤੱਕ ਦਾ ਵਾਧਾ ਕੀਤਾ ਗਿਆ, ਜੋ ਕਿ 10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਤੀਜਾ ਵਾਧਾ ਏ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 87 ਪੈਸੇ ਵਧਾ ਕੇ 99 ਰੁਪਏ 51 ਪੈਸੇ ਫੀ ਲੀਟਰ ਹੋ ਗਈ ਏ, ਜਦੋਂ ਕਿ ਡੀਜ਼ਲ 91 ਪੈਸੇ ਵੱਧ ਕੇ 92 ਰੁਪਏ 49 ਪੈਸੇ ਫੀ ਲੀਟਰ ਹੋ ਗਿਆ ਹੈ। ਇਸ ਮਹੀਨੇ ਦੀ 15 ਤਰੀਕ ਨੂੰ 3 ਰੁਪਏ ਫੀ ਲੀਟਰ ਵਾਧੇ ਤੋਂ ਬਾਅਦ, 19 ਤਰੀਕ ਨੂੰ 90 ਪੈਸੇ ਦੇ ਵਾਧੇ ਤੋਂ ਬਾਅਦ ਈਂਧਣ ਦੀਆਂ ਦਰਾਂ ਵਿੱਚ ਇਹ 3ਜੀ ਸੋਧ ਏ। ਕੁੱਲ ਮਿਲਾ ਕੇ ਹਾਲ ਹੀ ਦੇ ਦਿਨਾਂ ਵਿੱਚ ਕੀਮਤਾਂ ਵਿੱਚ ਕਰੀਬ 5 ਰੁਪਏ ਫੀ ਲੀਟਰ ਦਾ ਵਾਧਾ ਹੋਇਆ ਹੈ। ਇਹ ਵਾਧਾ ਈਰਾਨ ਸੰਘਰਸ਼ ਅਤੇ ਹੋਰ ਮੁਸਬਣਜੋੜ ਵਿੱਚ ਵਿਘਨ ਤੋਂ ਬਾਅਦ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਦਰਮਿਆਨ ਆਇਆ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਭਾਰਤ ਕੋਲ ਪੈਟਰੋਲ ਅਤੇ ਡੀਜ਼ਲ ਦੀ ਢੁਕਵੀਂ ਉਪਲਬਧਤਾ ਹੈ ਅਤੇ ਦੇਸ਼ ਭਰ ਵਿੱਚ ਸਪਲਾਈ ਸਥਿਰ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮੰਤਰਾਲੇ ਨੇ ਨਾਗਰਿਕਾਂ ਨੂੰ ਘਬਰਾਹਟ ਵਿੱਚ ਖਰੀਦਦਾਰੀ ਤੋਂ ਬਚਣ ਅਤੇ ਅਸਲ ਲੋੜ ਮੁਤਾਬਿਕ ਹੀ ਈਂਧਨ ਖਰੀਦਣ ਦੀ ਸਲਾਹ ਦਿੱਤੀ ਏ। ਇਸ ਵਿੱਚ ਕਿਹਾ ਗਿਆ ਕਿ ਕੁਝ ਪ੍ਰਚੂਨ ਦੁਕਾਨਾਂ 'ਤੇ ਕਿਸੇ ਵੀ ਅਸਥਾਈ ਦਬਾਅ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਨਿਰੰਤਰ ਸਪਲਾਈ, ਨਿਗਰਾਨੀ ਅਤੇ ਤਾਲਮੇਲ ਵੰਡ ਰਾਹੀਂ ਹੱਲ ਕੀਤਾ ਜਾ ਰਿਹਾ ਹੈ। ਮੰਤਰਾਲੇ ਨੇ ਅੱਗੇ ਕਿਹਾ ਕਿ ਜ਼ਿੰਮੇਵਾਰ ਖਪਤ ਅਤੇ ਜਨਤਕ ਸਹਿਯੋਗ ਚੱਲ ਰਹੇ ਉੱਚ ਮੰਗ ਦੇ ਸਮੇਂ ਦੌਰਾਨ ਸਾਰਿਆਂ ਲਈ ਈਂਧਨ ਦੀ ਸੁਚਾਰੂ ਉਪਲਬਧਤਾ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNEWS ਜਲੰਧਰ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਗਕ ਸਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਮੇਜਰ ਅਭਿਲਾਸ਼ਾ ਬਰਾਕ ਲੈਬਨਨ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਨਾਲ ਸੇਵਾ ਨਿਭਾਉਂਦੇ ਨੇ। ਮੇਜਰ ਬਰਾਕ ਇਸ ਸਮੇਂ ਲੈਬਨਨ ਵਿੱਚ ਸੰਯੁਕਤ ਰਾਸ਼ਟਰ ਅੰਤਰਿਮ ਬਲ ਵਿੱਚ ਔਰਤ ਹਿੱਸੇਦਾਰ ਟੀਮ ਦੇ ਕਮਾਂਡਰ ਵਜੋਂ ਭਾਰਤ ਬਟਾਲੀਅਨ ਨਾਲ ਸੇਵਾ ਨਿਭਾ ਰਹੇ ਨੇ। ਮੇਜਰ ਬਰਾਕ ਭਾਰਤੀ ਫੌਜ ਦੀ ਪਹਿਲੀ ਲੜਾਕੂ ਹੈਲੀਕਾਪਟਰ ਪਾਇਲਟ ਵੀ ਨੇ। ਉੜੀਸਾ ਦੇ ਚਾਂਦੀਪੁਰ ਇੰਟਰਗ੍ਰੇਟਿਡ ਟੈਸਟ ਰੇਂਜ ਤੋਂ ਕੱਲ੍ਹ ਛੋਟੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਅਗਨੀਵਨ ਦੀ ਸਫਲ ਪਰਖ ਕੀਤੀ ਗਈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਪਰਖ ਸਾਰੇ ਸੰਚਾਲਨ ਅਤੇ ਤਕਨੀਕੀ ਮਾਪਦੰਡਾਂ ਨੂੰ ਪੂਰਾ ਕਰਦੀ ਏ। ਇਹ ਸਫਲ ਪਰਖ ਭਾਰਤ ਦੀ ਰਣਨੀਤਿਕ ਰੱਖਿਆ ਤਿਆਰੀ ਵਿੱਚ ਇੱਕ ਹੋਰ ਮੀਲ ਪੱਥਰ ਏ, ਜਿਸ ਨਾਲ ਦੇਸ਼ ਦੀ ਰੋਕਥਾਮ ਸਮਰੱਥਾ ਵਧਦੀ ਏ। ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਪਵਿੱਤਰ ਸ਼੍ਰੀ ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਇਸ ਦੌਰਾਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ਰਧਾਲੂਆਂ ਦਾ ਪਹਿਲਾ ਜੱਥਾ ਕੱਲ੍ਹ ਗੋਬਿੰਦ ਘਾਟ ਤੋਂ ਕੰਗਰੀਆ ਲਈ ਰਵਾਨਾ ਹੋਇਆ। 5,000 ਤੋਂ ਵੱਧ ਸ਼ਰਧਾਲੂ ਇਸ ਤੀਰਥ ਯਾਤਰਾ ਸਮੂਹ 'ਚ ਸ਼ਾਮਲ ਸਨ। ਇਸ ਸਾਲ ਦੀ ਪਹਿਲੀ ਅਰਦਾਸ ਨਾਲ ਅੱਜ ਸ਼ਰਧਾਲੂਆਂ ਲਈ ਹੇਮਕੁੰਡ ਸਾਹਿਬ ਦੇ ਕਪਾਟ ਖੋਲ੍ਹੇ ਗਏ। ਭਾਰਤ ਨੇ ਅਫਗਾਨਿਸਤਾਨ ਦੇ ਬਾਲ ਟੀਕਾਕਰਨ ਪ੍ਰੋਗਰਾਮ ਨੂੰ ਹੁਲਾਰਾ ਦੇਣ ਲਈ BCG, ਟੈਟਨਸ ਅਤੇ ਡਿਪਥੀਰੀਆ ਟੀਕਿਆਂ ਲਈ 20 ਟਨ ਜ਼ਰੂਰੀ ਸਪਲਾਈ ਅਫਗਾਨਿਸਤਾਨ ਭੇਜੀ ਏ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹੋਰ ਖੇਪ ਭੇਜੀ ਜਾ ਰਹੀ ਏ। ਭਾਰਤ ਨੇ ਸਿਹਤ ਖੇਤਰ ਵਿੱਚ ਅਫਗਾਨਿਸਤਾਨ ਦੇ ਲੋਕਾਂ ਦੀ ਹਮਾਇਤ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਪ੍ਰਗਟਾਈ ਏ। IPL ਕ੍ਰਿਕਟ ਵਿੱਚ ਬੀਤੀ ਰਾਤ ਹੈਦਰਾਬਾਦ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਰਾਇਲ ਚੈਲੇਂਜਰਸ ਬੰਗਲੁਰੂ ਨੂੰ 55 ਦੌੜਾਂ ਨਾਲ ਹਰਾ ਦਿੱਤਾ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 23 ਓਵਰਾਂ ਵਿੱਚ 4 ਵਿਕਟਾਂ ਅਤੇ 255 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 79, ਅਭਿਸ਼ੇਕ ਸ਼ਰਮਾ ਨੇ 56 ਅਤੇ ਹੈਨਰਿਕ ਕਲਾਸੇਨ ਨੇ 51 ਦੌੜਾਂ ਬਣਾਈਆਂ। ਜਵਾਬ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਦੀ ਟੀਮ 20 ਓਵਰਾਂ ਵਿੱਚ 4 ਵਿਕਟਾਂ ਅਤੇ 200 ਦੌੜਾਂ ਹੀ ਬਣਾ ਸਕੀ। ਰਜਤ ਪਾਟੀਦਾਰ ਨੇ ਸਭ ਤੋਂ ਵੱਧ 56 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੂੰ ਪਲੇਅਰ ਆਫ ਦੀ ਮੈਚ 'ਚ ਚੁਣਿਆ ਗਿਆ। ਅੱਜ ਲਖਨਊ ਵਿੱਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਆਖਿਰ ਵਿੱਚ ਖਾਸ ਖਬਰਾਂ ਇੱਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੀਵੇਂ ਰੋਜ਼ਗਾਰ ਮੇਲੇ ਵਿੱਚ 51,000 ਤੋਂ ਵੱਧ ਚੁਣੇ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪੰਜਾਬ 'ਚ ਰੋਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ 'ਚ ਹੋਏਗਾ। ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਏ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ 'ਤੇ ਕੋਲਕਾਤਾ ਪਹੁੰਚ ਗਏ ਨੇ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਗਕ ਸਮਾਨਤਾ

0: ਔਰ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਬਾਜਰੇ ਦਾ ਸੱਟਾ ਫਿਲਮ ਦੇ ਵਿੱਚੋਂ ਲਿਆ ਐਮੀ ਬਿਰਕ ਜੋਤਿਕਾ ਤੰਗੜੀ ਸਰਗੀ ਮਾਨ ਅਤੇ ਸਾਥੀਆਂ ਦਾ ਗਾਇਆ
1: ਹਾਂਜੀ
2: ਬੀਬਾ ਜੀ ਇਹ ਗਾਣਾ ਤੁਸੀਂ ਗਾ ਰਹੇ ਸੀ
1: ਨਹੀਂ ਜੀ ਰੂਪ ਤੇ ਬਸੰਤ ਗਾ ਰਹੀਆਂ ਸੀ

ਇਹ ਤੁਸੀਂ ਕੀ ਗੱਲ ਕਰ ਰਹੇ? ਇਹ ਜੀਆਂ ਗੱਲਾਂ ਨਾ ਹੀ ਤਾਂ ਅਸੀਂ ਕਦੇ ਸੋਚੀਆਂ ਨਾ ਹੀ ਸੁਣੀਆਂ। ਅਸੀਂ ਤਾਂ ਸਿੱਧੇ ਸਾਦੇ ਜੱਟ ਜ਼ਿਮੀਂਦਾਰ ਬੰਦੇ ਹਾਂ। ਸਾਡੇ ਲਈ ਤਾਂ ਆਪਸੀ ਭਾਈਚਾਰੇ ਦੀ ਸ਼ਰਮ।

0: ਬਈ ਆ ਗੱਲਾਂ ਪਿੰਡਾਂ ਚ ਕਰਨ ਵਾਲੀਆਂ ਹੈ ਨੀ। ਤੁਸੀਂ ਆਂਦਾ ਸੋ ਰੋਟੀ ਸਾਗ ਨਾ ਖਾਓਗੇ ਕਿ ਗਾਜਰਾਂ ਬਣਾਓਗੇ।
1: ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਗਿੱਪੀ ਗਰੇਵਾਲ, ਸ਼ਿਲਪਾ ਰਾਓ ਅਤੇ ਸਾਥੀਆਂ ਦਾ ਗਾਇਆ, ਕੈਰੀ ਔਨ ਜੱਟਾ 2 ਫਿਲਮ ਦੇ ਵਿੱਚੋਂ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪ੍ਰੋਗਰਾਮ ਮਹਿਕ ਪੰਜਾਬ ਦੀ ਸੁਣ ਰਹੇ ਹੋ ਅਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਇੱਕ ਕੁੜੀ ਫਿਲਮ ਦੇ ਵਿੱਚੋਂ ਲਿਆ, ਜੋਤੀ ਨੂਰਾ ਦੀ ਆਵਾਜ਼ ਦੇ ਵਿੱਚ ਗਾਇਆ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੋਜ਼ਗਾਰ ਮੇਲੇ ਵਿੱਚ 51,000 ਤੋਂ ਵੱਧ ਚੁਣੇ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪੰਜਾਬ 'ਚ ਇਹ ਰੋਜ਼ਗਾਰ

0: ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਵਿਖੇ ਕਰਾਇਆ ਜਾਏਗਾ। ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ 'ਤੇ ਕੋਲਕਾਤਾ ਪਹੁੰਚ ਗਏ ਨੇ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਗਕ ਸਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਪਵਿੱਤਰ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਸਰਕਾਰ ਨੇ ਕਿਹਾ ਹੈ ਕਿ ਪਿਛਲੇ 4 ਦਿਨਾਂ ਵਿੱਚ ਦੇਸ਼ ਦੀ ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਿਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਦੀਆਂ ਉੱਤਰ ਪੁਸਤਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਿਲ ਕਰਨ ਦੀ ਆਖਰੀ ਤਰੀਕ 1 ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਵੇਗਾ। ਅਤੇ IPL ਕ੍ਰਿਕਟ ਵਿੱਚ ਹੈਦਰਾਬਾਦ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਰਾਇਲ ਚੈਲੰਜਰਸ ਬੈਂਗਲੁਰੂ ਨੂੰ 55 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला 1 मिनट लई रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਾਓ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ ਤੇ। ਹੁਣ ਪੇਸ਼ ਹੈ ਪ੍ਰੋਗਰਾਮ ਫਿਲਮ ਸੰਗੀਤ।

ਜੀ ਦੋਸਤੋ, ਕਈ ਵਾਰ ਇੰਤਜ਼ਾਰ ਸ਼ਿਕਾਇਤ ਨਹੀਂ ਹੁੰਦਾ, ਉਹ ਤਾਂ ਪਿਆਰ ਦੀ ਸਭ ਤੋਂ ਖਾਮੋਸ਼ ਇਬਾਦਤ ਹੁੰਦੀ ਹੈ। ਕਿਸੇ ਨੂੰ ਪਾਉਣ ਦੇ ਲਈ ਨਹੀਂ, ਕਈ ਵਾਰੀ ਸਿਰਫ ਮਹਿਸੂਸ ਕਰਨ ਦੇ ਲਈ ਵੀ ਇੰਤਜ਼ਾਰ ਹੁੰਦਾ ਹੈ। ਇੰਤਜ਼ਾਰ ਉਹ ਨਹੀਂ ਹੈ ਜੋ ਘੜੀਆਂ ਕਰਦੀਆਂ ਨੇ, ਇੰਤਜ਼ਾਰ ਤਾਂ ਉਹ ਦਿਲ ਕਰਦੇ ਨੇ ਜੋ ਮੁਹੱਬਤ ਕਰਦੇ ਨੇ।

ਜੀ ਦੋਸਤੋ, ਜਿਵੇਂ ਸੁੱਕੀ ਧਰਤੀ ਨੂੰ ਮੀਂਹ ਦੀ ਉਡੀਕ ਹੁੰਦੀ ਹੈ ਨਾ, ਉਵੇਂ ਹੀ ਦਿਲ ਨੂੰ ਆਪਣੇ ਪਿਆਰ ਅਤੇ ਦਿਲਦਾਰ ਦੀ ਉਡੀਕ ਹੁੰਦੀ ਹੈ। ਇੰਤਜ਼ਾਰ ਦਾ ਮਜ਼ਾ ਵੀ ਅਜੀਬ ਹੁੰਦਾ ਹੈ, ਮਿਲਣ ਦੀ ਉਮੀਦ ਜਿਉਂਦੀ ਰਹਿੰਦੀ ਹੈ। ਜਿਨ੍ਹਾਂ ਨੂੰ ਸੱਚਾ ਪਿਆਰ ਮਿਲਦਾ ਹੈ, ਉਹਨਾਂ ਦੀਆਂ ਅੱਖਾਂ ਹਮੇਸ਼ਾ ਕਿਸੇ ਦੇ ਰਾਹ ਵੱਲ ਦੇਖਦੀਆਂ ਰਹਿੰਦੀਆਂ ਨੇ ਅਤੇ ਕਿਸੇ ਦੀ ਉਮੀਦ ਦੇ ਵਿੱਚ ਜ਼ਿੰਦਾ ਰਹਿੰਦੀਆਂ ਨੇ।

ਦੋਸਤੋ, ਕਈ ਵਾਰੀ ਇੰਤਜ਼ਾਰ ਦਰਦ ਬਣ ਜਾਂਦਾ ਹੈ, ਪਰ ਇਹ ਦਰਦ ਵੀ ਇਨਸਾਨ ਨੂੰ ਪਿਆਰ ਦੀ ਗਹਿਰਾਈ ਸਿਖਾ ਜਾਂਦਾ ਹੈ। ਰਾਤਾਂ ਲੰਘ ਜਾਂਦੀਆਂ ਨੇ ਤੇਰੀ ਯਾਦ ਵਿੱਚ, ਅੱਖਾਂ ਅੱਜ ਵੀ ਰਾਹਾਂ 'ਚ ਵਿਛੀਆਂ ਨੇ, ਤੂੰ ਆਵੇਂ ਜਾਣਾ ਆਵੇਂ ਸੱਜਣਾ, ਉਡੀਕਾਂ ਅੱਜ ਵੀ ਜਿਉਂਦੀਆਂ ਨੇ।

ਦੋਸਤੋ, ਇੰਤਜ਼ਾਰ ਸਿਰਫ ਸਮਾਂ ਕੱਟਣਾ ਹੀ ਨਹੀਂ ਹੁੰਦਾ, ਇਹ ਉਹ ਅਹਿਸਾਸ ਹੁੰਦਾ ਹੈ ਜੋ ਸਾਨੂੰ ਕਿਸੇ ਨਾਲ ਦਿਲੋਂ ਜੋੜ ਕੇ ਰੱਖਦਾ ਹੈ। ਕਦੇ ਇਹ ਮੁਸਕਾਨ ਬਣਦਾ ਹੈ, ਕਦੇ ਅੱਖਾਂ ਦੀ ਨਮੀ, ਪਰ ਜਿੱਥੇ ਸੱਚਾ ਪਿਆਰ ਹੋਵੇ ਉੱਥੇ ਇੰਤਜ਼ਾਰ ਵੀ ਖੂਬਸੂਰਤ ਬਣ ਜਾਂਦਾ ਹੈ। ਮੁਹੱਬਤ ਮੇਂ ਇੰਤਜ਼ਾਰ ਜਿਤਨਾ ਮੀਠਾ ਹੋਤਾ ਹੈ, ਮੁਲਾਕਾਤ ਉਤਨੀ ਹੀ ਖਾਸ ਬਣ ਜਾਤੀ ਹੈ। ਇੰਤਜ਼ਾਰ ਹਮੇਸ਼ਾ ਵਹੀ ਕਰਤਾ ਹੈ ਜਿਸੇ ਰਿਸ਼ਤੇ ਕੀ ਸਭਸੇ ਜ਼ਿਆਦਾ ਪਰਵਾਹ ਹੋਤੀ ਹੈ। ਸਬਰ ਅਤੇ ਇੰਤਜ਼ਾਰ ਦੋਨੋਂ ਇਨਸਾਨ ਨੂੰ ਮਜ਼ਬੂਤ ਬਣਾਉਂਦੇ ਨੇ। ਕੁਝ ਮੁਲਾਕਾਤਾਂ ਵਕਤ 'ਤੇ ਨਹੀਂ, ਪਰ ਹਾਂ ਕਿਸਮਤ 'ਤੇ ਜ਼ਰੂਰ ਟਿਕੀਆਂ ਹੁੰਦੀਆਂ ਨੇ।

0: ਹੁਣੇ ਤੁਸੀਂ ਸੁਣ ਰਹੇ ਸੀ ਫਿਲਮ ਸੰਗੀਤ ਮੀਡੀਆ ਵੇਬਤਨ 47.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣਨਗੇ। ਪੇਸ਼ ਹੈ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
1: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ।
2: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਰਮਜੀਤ ਦਾ ਵੀ ਨਮਸਕਾਰ।
1: ਲਓ ਜੀ, ਅਸੀਂ ਤੁਹਾਡੀ ਚਿੱਠੀਆਂ ਦੇ ਨਾਲ ਇੱਕ ਵਾਰ ਫੇਰ ਹਾਜ਼ਰ ਹਾਂ ਅਤੇ ਇਹ ਚਿੱਠੀਆਂ ਸਾਨੂੰ ਦੱਸ ਰਹੀਆਂ ਨੇ ਕਿ ਤੁਸੀਂ ਸਾਡੇ ਪ੍ਰੋਗਰਾਮ ਲਗਾਤਾਰ ਸੁਣੇ ਨੇ, ਪ੍ਰੋਗਰਾਮਾਂ ਨੂੰ ਤੁਸੀਂ ਪਸੰਦ ਕੀਤਾ ਅਤੇ ਕੁਝ ਕੁ ਸ਼ਿਕਾਇਤਾਂ ਵੀ ਹੋ ਸਕਦੀਆਂ ਨੇ।
2: ਪੂਨਮ, ਤੁਹਾਨੂੰ ਯਾਦ ਹੋਣਾ ਇੱਕ ਪ੍ਰੋਗਰਾਮ 'ਚ ਅਸੀਂ ਅਨਾਊਂਸ ਕੀਤਾ ਸੀ ਕਿ ਠੰਡ ਬਹੁਤ ਜ਼ਿਆਦਾ ਹੈ ਅਤੇ ਲੱਗਦਾ ਕਿ ਸਾਡੇ ਸੁਣਨ ਵਾਲੇ ਜਿਹੜੇ ਦੋਸਤ ਨੇ ਨਾ ਉਹ ਰਜਾਈ 'ਚ ਹੱਥ ਲੁਕਾ ਕੇ ਬੈਠੇ ਆ, ਤਕਰੀਬਨ ਚਿੱਠੀ ਲਿਖਣ ਵਾਸਤੇ ਵੀ ਹੱਥ ਬਾਹਰ ਨਹੀਂ ਕੱਢ ਰਹੇ
1: ਤੇ ਪੋਸਟ ਕਰਨ ਦੇ ਲਈ ਵੀ ਨਹੀਂ ਜਾ ਰਹੇ।
2: ਬਿਲਕੁਲ ਸਹੀ, ਪਰ ਹੁਣ ਦੇਖੋ ਗਰਮੀ, ਅੱਤ ਦੀ ਗਰਮੀ
1: ਬਿਲਕੁਲ ਹੈ ਨਾ।
2: ਹਾਲਾਂਕਿ ਕੱਲ੍ਹ ਥੋੜ੍ਹੀ ਜਿਹੀ ਪੰਜਾਬ ਦੇ ਕੁਛ ਹਿੱਸਿਆਂ ਵਿੱਚ ਸਵੇਰੇ ਸਵੇਰੇ ਹਲਕੀ ਫੁਲਕੀ ਜਿਹੀ ਬਾਰਿਸ਼ ਹੋਈ, ਥੋੜ੍ਹਾ ਜਿਹਾ ਤਾਪਮਾਨ ਘਟਿਆ ਹੈ ਨਾ, ਪਰ ਗਰਮੀ ਬਦਸਤੂਰ ਜਾਰੀ ਹੈ। ਇਸ ਦੇ ਬਾਵਜੂਦ ਚਿੱਠੀਆਂ ਲਿਖੀਆਂ ਵੀ ਜਾ ਰਹੀਆਂ ਨੇ, ਪੋਸਟ ਕਰਨ ਵਾਸਤੇ ਪੋਸਟ ਆਫਿਸ ਤੱਕ ਜਾਂ ਪੋਸਟ ਬਾਕਸ ਤੱਕ ਵੀ ਜਾਇਆ ਜਾ ਰਿਹਾ ਹੈ ਨਾ।
1: ਜੀ ਬਿਲਕੁਲ, ਇਹੋ ਜਿਹਾ ਹੁੰਦਾ ਹੈ ਕਿ ਜਦੋਂ ਵੀ ਅਸੀਂ ਪ੍ਰੋਗਰਾਮ ਦੇ ਲਈ ਚਿੱਠੀਆਂ ਇਕੱਠੀਆਂ ਕਰਦੇ ਹਾਂ ਨਾ, ਸਾਡੇ ਕੋਲ ਈਮੇਲਸ ਘੱਟ ਹੁੰਦੀਆਂ ਨੇ ਪਰ ਹੱਥ ਨਾਲ ਲਿਖੀਆਂ ਹੋਈਆਂ ਚਿੱਠੀਆਂ ਜ਼ਿਆਦਾ ਹੁੰਦੀਆਂ ਨੇ, ਜੋ ਇਹ ਸਬੂਤ ਦਿੰਦੀਆਂ ਨੇ ਕਿ ਚਾਹੇ ਕੋਈ ਵੀ ਸਮਾਂ ਹੋਵੇ, ਕੋਈ ਵੀ ਹਾਲਾਤ ਹੋਣ,

0: चाहे असीं किन्ने ही अगाँह वधू क्यों ना हो जाइए, पर फिर भी ये जो रेडियो दे लई चिट्ठियां दा प्यार है वो इसे तरह बरकरार है
1: मतलब मौसम दी मार जिहड़ी आ ओह
0: जी।
1: इस जज्बे ते नहीं पै सकदी कदे वी, है ना।
0: बिल्कुल सही कहा तुसीं।
1: सो अज दा मतलब ये है कि चिट्ठियां ज्यादा ने ते समां घट है ना।
0: ਅੱਜ ਜਿਹੜੀ ਸਭ ਤੋਂ ਪਹਿਲਾਂ ਚਿੱਠੀ ਅਸੀਂ ਪੜ੍ਹਨ ਜਾ ਰਹੇ ਹਾਂ ਨਾ, ਉਹ ਹੱਥ ਨਾਲ ਹੀ ਲਿਖੀ ਹੋਈ ਹੈ
1: ਅੱਛਾ ਜੀ।
0: ਅਤੇ ਇਹਨਾਂ ਨੇ ਬਕਾਇਦਾ ਲਿਖਿਆ ਵੀ ਹੈ ਕਿ ਮੈਂ ਇਹ ਚਿੱਠੀ ਹੱਥ ਨਾਲ ਹੀ ਲਿਖਦਾ ਹਾਂ।
1: ਜੀ
0: ਅਤੇ ਇਹ ਚਿੱਠੀ ਲਿਖੀ ਹੈ ਜੀ ਬਲਬੀਰ ਸਿੰਘ, ਪੁੱਤਰ ਜਰਨੈਲ ਸਿੰਘ, ਪੰਜਾਬ ਪੁਲਿਸ ਤੋਂ ਨੇ ਇਹ
1: ਬਲਬੀਰ ਸਿੰਘ ਹੋਰਾਂ ਨੇ ਕਾਫੀ ਦੇਰ ਬਾਅਦ ਚਿੱਠੀ ਲਿਖੀ ਸਾਨੂੰ,
0: ਜੀ।
1: ਹੈ ਨਾ।
0: ਪਿੰਡ ਚੱਕ ਹਾਜ਼ੀਪੁਰ, ਤਹਿਸੀਲਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਲਿਖੀ ਇਹਨਾਂ
1: ਪਿੱਛੇ
0: ਨੇ
1: ਜੇ ਇਹਨਾਂ ਨੇ ਨਾ ਪਹਿਲੀ ਵਾਰੀ ਸਾਨੂੰ ਚਿੱਠੀ ਲਿਖੀ ਸੀ
0: ਜੀ
1: ਤੇ ਨਾਲ ਇਹ ਕਿਹਾ ਸੀ ਕਿ ਜੇ ਮੈਨੂੰ ਜਵਾਬ ਮਿਲ ਗਿਆ ਤੇ ਮੈਂ ਬਕਾਇਦਾ ਲਿਖਿਆ ਕਰਾਂਗਾ, ਹੈ ਨਾ।
0: ਜੀ
1: ਸੋ ਜਵਾਬ ਮਿਲ ਗਿਆ ਸੀ, ਸੋ ਹੁਣ
0: ਜੀ
1: ਅਗਲੀ ਚਿੱਠੀ ਆ ਗਈ ਹੈ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ।
0: ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਚਿੱਠੀ ਲਿਖੀ ਹੈ, ਇਹਨਾਂ ਦੀ ਰਾਈਟਿੰਗ ਵੀ ਬਹੁਤ ਸੋਹਣੀ ਹੈ, ਬਹੁਤ ਪਿਆਰ ਨਾਲ ਲਿਖੀ ਲੱਗਦੀ ਹੈ
1: ਹੋਰ ਤੇ ਹੋਰ ਇੱਕ ਪਾਸੇ ਭੰਨ ਪਾ ਕੇ ਹਾਸ਼ੀਆ ਵੀ ਬਣਾਇਆ ਹੋਇਆ ਉਹਨਾਂ ਨੇ, ਹੈ ਨਾ
0: ਜੀ।
1: ਜੀ
0: ਬਿਲਕੁਲ ਸਹੀ,
1: ਬਿਲਕੁਲ
0: ਇਹ ਕਹਿੰਦੇ ਕਿ ਮੈਂ ਹਮੇਸ਼ਾ ਹੱਥ ਲਿਖਤੇ ਹੀ ਚਿੱਠੀ ਲਿਖਦਾ, ਮੈਨੂੰ
1: ਜੀ
0: ਬਹੁਤ ਚੰਗਾ ਲੱਗਦਾ ਹੈ। ਮੇਰੀ ਚਿੱਠੀ ਮੈਡਮ ਪੂਨਮ ਵੱਲੋਂ ਸਤਿਕਾਰ ਸਹਿਤ ਪੜ੍ਹੀ ਗਈ, ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
1: ਵਾਹ ਵਾਹ
0: ਜਲੰਧਰ ਰੇਡੀਓ ਬਹੁਤ ਜਾਣਕਾਰੀ ਵਿੱਚ ਵਾਧਾ ਕਰਦਾ ਹੈ।
1: ਜੀ
0: ਮੇਰੀ ਗੱਡੀ ਵਿੱਚ ਰੇਡੀਓ ਲੱਗਾ ਹੈ, ਮੈਂ ਜਦੋਂ ਡਿਊਟੀ ਤੇ ਜਾਂਦਾ ਜਾਂ ਆਪਣੇ ਪਰਿਵਾਰ ਸਮੇਤ ਕਿਤੇ ਜਾਂਦਾ ਹਾਂ, ਗੱਡੀ ਵਿੱਚ ਰੇਡੀਓ ਲੱਗਾ ਹੀ ਰਹਿੰਦਾ ਹੈ।
1: ਵਾਹ ਵਾਹ ਵਾਹ ਜੀ
0: ਸੋਹਣੀ ਸਵੇਰ ਪ੍ਰੋਗਰਾਮ ਮੈਂ ਬਿਨਾਂ ਨਾਗਾ ਸੁਣਦਾ ਹਾਂ,
1: ਜੀ
0: ਸਾਰੇ ਐਂਕਰ ਪੁਰਾਣੇ ਨਵੇਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ। ਵਾਸੇ ਵੇੜੇ ਝਾਂਜਰਾਂ ਦੀ ਬੋਰ ਮੇਰੀ ਪਤਨੀ ਹਰ ਰੋਜ਼ ਸੁਣਦੀ ਹੈ, ਜੋ ਕਿ ਗਿਆਨ ਵਿੱਚ ਇਹ ਪ੍ਰੋਗਰਾਮ ਵਾਧਾ ਕਰਦਾ ਹੈ। ਦਿਹਾਤੀ ਪ੍ਰੋਗਰਾਮ ਵੀ ਮੈਂ ਰੋਜ਼ ਸੁਣਦਾ, ਮੈਡਮ ਪੂਨਮ, ਪੂਜਾ ਹਾਂਡਾ, ਮੈਡਮ ਆਸ਼ਾ, ਬਾਕੀ ਵੀ ਇਹਨਾਂ ਨੇ ਕਈ ਨਾਮ ਲਿਖੇ ਨੇ, ਕਹਿੰਦੇ ਕਿ ਕਈਆਂ ਦੇ ਮੈਨੂੰ ਨਾਮ ਵੀ ਯਾਦ ਨਹੀਂ,
1: ਅੱਛਾ,
0: ਪਰ ਪ੍ਰੋਗਰਾਮ ਸਾਰੇ ਬਹੁਤ ਵਧੀਆ ਪੇਸ਼ ਕਰਦੇ ਨੇ।
1: ਜੀ
0: ਚਿੱਠੀਆਂ ਮਿੱਠੀਆਂ, ਗੁਰਬਾਣੀ ਵਿਚਾਰ, ਦਿਹਾਤੀ ਪ੍ਰੋਗਰਾਮ, ਜ਼ਿੰਦਗੀ ਹਸੀਨ ਹੈ, ਫੌਜੀ ਵੀਰਾਂ ਲਈ ਰਗਲੀ ਧਰਤੀ, ਧਮਕ ਜਲੰਧਰ ਪੈਂਦੀ, ਯਾਨੀ ਕਿ ਸਾਰੇ ਅਤੇ ਸਾਰੇ ਪ੍ਰੋਗਰਾਮ ਬਹੁਤ ਚੰਗੇ ਲੱਗਦੇ ਨੇ। ਅੱਗੇ ਇਹਨਾਂ ਨੇ ਕੁਛ ਹੋਰ ਵੀ ਲਿਖਿਆ ਅਗਲੀ ਚਿੱਠੀ ਦੇ ਵਿੱਚ,
1: ਜੀ ਕੀ
0: ਇਹ
1: ਲਿਖਦੇ ਆ?
0: ਲਿਖਦੇ ਨੇ ਕਿ ਮੈਂ 3 ਚਿੱਠੀਆਂ ਪਾਈਆਂ ਨੇ, ਮੈਂ ਸੰਨ 1980 ਦਾ ਰੇਡੀਓ ਸੁਣ ਰਿਹਾ,
1: ਜੀ
0: ਪਰ ਮੈਂ ਚਿੱਠੀ ਨਹੀਂ ਕਦੀ ਪਾਈ ਸੀ, ਪਰ ਹੁਣ ਮੈਂ 3 ਚਿੱਠੀਆਂ ਪਾਈਆਂ ਨੇ।
1: ਜੀ
0: ਮੇਰੀ ਚਿੱਠੀ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਕੀਤੀ ਗਈ, ਹੁਣ ਮੈਂ ਚੌਥੀ ਚਿੱਠੀ ਲਿਖਣ ਲੱਗਾ। ਅੱਜ ਤਾਂ ਜੀ 2 ਚਿੱਠੀਆਂ ਅਸੀਂ ਸ਼ਾਮਿਲ ਕਰ
1: ਦੋ
0: ਲਈਆਂ
1: ਸ਼ਾਮਿਲ ਹੋ
0: ਤੁਹਾਡੀਆਂ।
1: ਗਈਆਂ, ਇੱਕ ਪਹਿਲੀ ਇਹਨਾਂ ਦੀ ਚਿੱਠੀ ਯਾਦ ਹੈ ਮੈਨੂੰ, ਹੈ ਨਾ,
0: ਅੱਛਾ ਜੀ,
1: ਤੇ ਅੱਜ ਇਕੱਠੀਆਂ 2 ਮਿਲ ਗਈਆਂ, 3 ਹੋ ਗਈਆਂ, ਯਾਨੀ 4 ਦੇ ਵਿੱਚੋਂ 3 ਚਿੱਠੀਆਂ ਪ੍ਰੋਗਰਾਮ 'ਚ ਸ਼ਾਮਿਲ ਹੋ ਚੁੱਕੀਆਂ ਇਹਨਾਂ
0: ਤੇ
1: ਦੀਆਂ।
0: ਅੱਜ ਵੀ ਸਾਨੂੰ ਤੁਹਾਡੀਆਂ 2 ਚਿੱਠੀਆਂ ਮਿਲੀਆਂ ਨੇ ਤੇ ਅਸੀਂ ਦੋਨੋਂ ਹੀ ਸ਼ਾਮਿਲ ਕਰ ਰਹੇ ਹਾਂ
1: ਜੀ।
0: ਕਹਿੰਦੇ ਕਿਰਪਾ ਕਰਕੇ ਮੇਰੀ ਚਿੱਠੀ ਪੜ੍ਹ ਦਿੱਤੀ ਜਾਵੇ, ਮੈਂ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਹਾਂ, ਮੇਰੇ ਵੱਲੋਂ ਸਾਰੇ ਐਂਕਰਾਂ ਨੂੰ ਸਤਿ ਸ਼੍ਰੀ ਅਕਾਲ। 4 ਮਈ ਨੂੰ ਸੋਹਣੀ ਸਿਰ ਪ੍ਰੋਗਰਾਮ ਸੁਣਿਆ, ਬਹੁਤ ਚੰਗਾ ਲੱਗਾ, ਵਰਿੰਦਰ ਜੀ ਦੀ ਪੇਸ਼ਕਾਰੀ ਕਮਾਲ ਹੁੰਦੀ ਹੈ। ਵਸਦੇ ਵੇੜੇ ਜ਼ਿੰਦਗੀ ਹਸੀਨ ਹੈ, ਧਮਕ ਜਲੰਧਰ ਪੈਂਦੀ, ਤੁਹਾਡੀ ਫਰਮਾਇਸ਼, ਚਿੱਠੀਆਂ ਮਿੱਠੀਆਂ, ਫੌਜੀ ਵੀਰਾਂ ਲਈ, ਕਈ ਇਹਨਾਂ ਨੇ ਨਾਮ ਲਿਖੇ ਨੇ, ਸਾਰੇ ਚੰਗੇ ਲੱਗਦੇ ਨੇ। ਨੌਕਰੀ ਦੇ ਨਾਲ ਨਾਲ ਖੇਤੀਬਾੜੀ ਵੀ ਕਰਦਾ, ਦਿਹਾਤੀ ਪ੍ਰੋਗਰਾਮ ਵੀ ਸੁਣਦਾ, ਜੋ ਨਵੀਆਂ ਭੈਣਾਂ ਪ੍ਰੋਗਰਾਮ ਪੇਸ਼ ਕਰਦੀਆਂ ਨੇ, ਬਹੁਤ ਚੰਗਾ ਲੱਗਦਾ ਹੈ। ਮੇਰੇ ਵੱਲੋਂ ਦੁਬਾਰਾ ਸਾਰੇ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
1: ਜੀ ਸਭ ਤੋਂ ਪਹਿਲਾਂ ਸ਼ੁਕਰੀਆ ਅਦਾ ਕਰਦੇ ਹਾਂ ਜੀ ਕਿ ਤੁਸੀਂ ਪਹਿਲੀ ਚਿੱਠੀ 'ਚ ਜਿਹੜੀ ਮੁਹੱਬਤ ਸਾਡੇ ਵਾਸਤੇ ਭੇਜੀ ਸੀ ਉਹ ਬਰਕਰਾਰ ਹੈ, ਤੁਸੀਂ ਦੂਸਰੀ ਚਿੱਠੀ ਵੀ ਪਾਈ, ਤੀਸਰੀ ਵੀ ਪਾਈ, ਔਰ ਤੁਹਾਡੇ ਕਹਿਣ ਮੁਤਾਬਕ ਤਾਂ ਚੌਥੀ ਵੀ ਪਾਈ ਸੀ
0: ਜੀ,
1: ਪਰ ਪਤਾ ਨਹੀਂ ਕਿਉਂ ਉਹ ਸਾਡੇ ਤੱਕ ਪਹੁੰਚ ਨਹੀਂ ਸਕੀ। ਹੋ ਸਕਦਾ ਅਗਲੀ ਡਾਕ ਦੇ ਵਿੱਚ ਪਹੁੰਚਦੀ ਹੋ ਜਾਵੇ, ਅਗਲੇ ਹਫ਼ਤੇ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਜਾਵੇ। ਸੋ ਸ਼ੁਕਰੀਆ ਅਦਾ ਕਰਦੇ ਹਾਂ ਜੀ, ਤੁਸੀਂ ਪੁਲਿਸ ਦੀ ਨੌਕਰੀ ਕਰਦੇ ਹੋ, ਤੁਸੀਂ ਆਪਣੀਆਂ ਪਿਛਲੀਆਂ ਚਿੱਠੀਆਂ ਦੇ ਵਿੱਚ ਵੀ ਇਹ ਲਿਖਿਆ ਸੀਗਾ, ਅਤੇ ਬਹੁਤ ਵਧੀਆ ਲੱਗਦਾ ਜੀ ਜਦੋਂ ਕੋਈ ਕਿਸੇ ਵੀ ਰੂਪ ਵਿੱਚ ਦੇਸ਼ ਦੀ ਸੇਵਾ ਕਰਦਾ ਹੈ, ਦੇਸ਼ ਦੇ ਅੰਦਰ, ਸੂਬੇ ਦੇ ਅੰਦਰ, ਸ਼ਹਿਰ ਦੇ ਅੰਦਰ, ਪਿੰਡ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਵਾਸਤੇ ਇੱਕ ਮਹਿਕਮੇ 'ਚ ਮਦਦਗਾਰ ਵਜੋਂ ਤਾਇਨਾਤ ਹੁੰਦਾ ਹੈ, ਔਰ ਤੁਹਾਡੇ ਵਰਗੇ ਸੱਜਣ ਜਿਹੜੇ ਨੇ ਆਪਣੀ ਡਿਊਟੀ ਤੈਅ ਦਿਲੋਂ ਨਿਭਾਉਂਦੇ ਨੇ, ਆਪਣਾ ਫਰਜ਼ ਵਧੀਆ ਤਰੀਕੇ ਨਾਲ ਪੂਰਾ ਕਰਦੇ ਨੇ, ਇਸੇ ਕਰਕੇ ਹੈ ਜੀ ਕਿ ਮੁਆਸ਼ਰੇ ਵਿੱਚ ਹਮੇਸ਼ਾ ਸ਼ਾਂਤੀ ਰਹਿੰਦੀ ਹੈ ਔਰ ਲੋਕ ਸੇਫ ਔਰ ਸੁਰੱਖਿਅਤ ਮਹਿਸੂਸ ਕਰਦੇ ਨੇ।
0: ਬਿਲਕੁਲ ਸਹੀ ਕਿਹਾ ਤੁਸੀਂ,
1: ਜੀ
0: ਅਤੇ ਸਾਨੂੰ ਬਹੁਤ ਹੀ ਖੁਸ਼ੀ ਹੋਈ ਜਾਣ ਕੇ ਕਿ ਤੁਸੀਂ ਆਪਣੀ ਡਿਊਟੀ ਦੌਰਾਨ ਰੇਡੀਓ ਦੇ ਨਾਲ ਵੀ ਜੁੜੇ ਰਹਿੰਦੇ ਹੋ।
1: ਜੀ ਸੋ ਯਕੀਨ ਮੰਨਿਓ ਕਿ ਤੁਹਾਡੀ ਚੌਥੀ ਚਿੱਠੀ ਸਾਡੇ ਤੱਕ ਨਹੀਂ ਪਹੁੰਚੀ, ਪਰ ਗਾਏ ਬਗਾਏ ਜਦੋਂ ਵੀ ਪਹੁੰਚੇਗੀ ਜ਼ਰੂਰ ਸ਼ਾਮਿਲ ਕੀਤੀ ਜਾਏਗੀ, ਔਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਗੁੱਸੇ ਹੋ ਕੇ ਸਾਨੂੰ ਚਿੱਠੀ ਲਿਖਣੀ ਬੰਦ ਕਰ ਦਿੱਤੀ।
0: ਜੀ ਅੱਗੇ ਅੱਜ ਚਿੱਠੀ ਸ਼ਾਮਿਲ ਕਰ ਰਹੇ ਹਾਂ ਜੱਗਾ ਸਿੰਘ ਹੁਣਾਂ ਦੀ, ਰਾਮਾ ਮੰਡੀ ਤੋਂ, ਬਨਾਲ ਨੇ ਬਲਜੀਤ ਕੌਰ, ਪੋਤਰੇ ਤਨਵੀਰ,
1: ਜੀ
0: ਗੁਰਵੀਰ ਤੇ ਜਸਨੂਰ।
1: ਵਾਹ,
0: ਸ਼ਨੀਵਾਰ ਵਾਲੇ ਦਿਨ ਤੁਹਾਡੀ ਚਿੱਠੀ ਮਿਲੀ ਦੇ ਜਵਾਬ ਸੁਣੇ, ਮਨ ਖੁਸ਼ ਹੋ ਗਿਆ, ਜਵਾਬ ਬੜੇ ਮਿਠਾਸ ਨਾਲ ਦਿੱਤੇ ਗਏ।
1: ਜੀ
0: ਜਿਹੜੇ ਸਰੋਤੇ ਸੁਣਨ ਵਾਲੇ ਰਹਿ ਗਏ ਸਨ ਉਹਨਾਂ ਨੂੰ ਦੁਬਾਰਾ ਐਤਵਾਰ ਨੂੰ ਸ਼ਾਮ 8 ਵਜੇ ਪ੍ਰੋਗਰਾਮ ਸੁਣਵਾਇਆ ਗਿਆ।
1: ਜੀ
0: ਇਹ ਹਰ ਇੱਕ ਹੀ ਪ੍ਰੋਗਰਾਮ ਬੜੀ ਲਗਨ ਦੇ ਨਾਲ ਤੁਸੀਂ ਤਿਆਰ ਕਰਦੇ ਹੋ, ਇਸ ਕਰਕੇ ਸਰੋਤੇ ਪੂਰੇ ਚਾਅ ਦੇ ਨਾਲ, ਪੂਰੇ ਧਿਆਨ ਦੇ ਨਾਲ ਸੁਣਦੇ ਨੇ। ਕਹਿੰਦੇ ਸਵੇਰੇ 4 ਵਜੇ ਅਤੇ ਸ਼ਾਮ 4:30 ਵਜੇ ਜੋ ਦਰਬਾਰ ਸਾਹਿਬ ਤੋਂ ਕੀਰਤਨ ਤੁਸੀਂ ਕੀਰਤਨ ਅਸੀਂ ਸਰਵਣ ਕਰਦੇ ਹਾਂ, ਉਹ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ, ਬਹੁਤ ਮਨ ਨੂੰ ਸ਼ਾਂਤੀ ਆਉਂਦੀ ਹੈ। ਜਿੰਨੇ ਵੀ ਬੰਦੇ ਮੇਰੇ ਕੋਲ ਰੇਡੀਓ ਠੀਕ ਕਰਾਉਣ ਲਈ ਆਉਂਦੇ ਨੇ ਉਹ ਸਾਰੇ

0: ਔਖ ਦੇ ਨਾਲ ਤੇ ਸ਼ਰਧਾ ਨਾਲ
1: ਜੀ
0: ਪਿਆਰ ਨਾਲ ਗੁਰਬਾਣੀ ਸਰਵਣ ਕਰਦੇ ਹਾਂ, ਸਾਡਾ ਮਨ ਬੜਾ ਖੁਸ਼ ਹੋ ਜਾਂਦਾ ਹੈ,
1: ਜੀ
0: ਚਾਹ ਚੜ ਜਾਂਦਾ ਹੈ ਤੇ ਅਸੀਂ ਸਾਰਾ ਦਿਨ ਫੁੱਲੇ ਨਹੀਂ ਸਮਾਉਂਦੇ,
1: ਵਾਹ
0: ਫੁੱਲਾਂ ਵਾਂਗੂ ਖਿੜੇ ਰਹਿੰਦੇ ਹਾਂ।
1: ਜੀ
0: ਸਾਡੇ ਸਾਰੇ ਗਮ, ਸਾਰੀਆਂ ਚਿੰਤਾਵਾਂ, ਸਾਰੀਆਂ ਭੁੱਖਾਂ ਲੈ ਗਈਆਂ ਨੇ, ਸਾਨੂੰ ਕੋਈ ਫਿਕਰ ਨਹੀਂ ਹੈ।
1: ਜੀ
0: ਸਵੇਰੇ ਸਵੇਰੇ ਜਿਹੜੇ ਬੰਦੇ ਮੈਨੂੰ ਮਿਲਦੇ ਨੇ, ਸਭ ਕੋਲ ਰੇਡੀਓ ਤੋਂ ਗੁਰਬਾਣੀ ਚੱਲਦੀ ਹੁੰਦੀ ਹੈ, ਇਸ ਗੱਲ ਦੀ ਖਾਤਰ ਮੈਂ ਆਪ ਦਾ ਬਹੁਤ ਧੰਨਵਾਦੀ ਹਾਂ।
1: ਜੀ
0: ਅਤੇ ਨਿੱਕੀ ਜੀ ਮੰਗ ਕਰਦਾ ਹਾਂ ਕਿ ਸਟੇਸ਼ਨ ਦੀ ਆਵਾਜ਼ ਵਧਾਓ, ਆਵਾਜ਼ ਬਹੁਤ ਘੱਟ ਹੈ
1: ਜੀ,
0: ਕਿਉਂਕਿ ਹਰ ਇੱਕ ਬੰਦੇ ਕੋਲ ਮੋਬਾਈਲ ਐਪ ਨਹੀਂ ਹੈ।
1: ਜੀ ਜੀ ਜੀ ਗੱਲ ਇਹ ਆ ਪੂਨਮ ਜੀ ਕਿ ਜੱਗਾ ਸਿੰਘ ਹੋਰੀ ਜਦੋਂ ਚਿੱਠੀ ਲਿਖਦੇ ਨੇ ਨਾ,
0: ਜੀ
1: ਇਹਨਾਂ ਦੀ ਚਿੱਠੀ ਦੇ ਵਿੱਚੋਂ ਸਰੋਤੇ ਵਾਲੀ ਭਾਵਨਾ ਤਾਂ ਜਿੰਨੀ ਆਉਂਦੀ ਹੈ ਉਹ ਆਉਂਦੀ ਹੀ ਹੈ, ਉਸ ਤੋਂ ਇਲਾਵਾ ਮਨ ਦੇ ਵਿੱਚੋਂ ਜਿਹੜੀ ਮਿਠਾਸ ਜੀ ਨਿਕਲਦੀ ਹੈ ਨਾ, ਜਿਹੜਾ ਕਿਰਦਾਰ ਦੇ ਅੰਦਰ ਖੂਬਸੂਰਤੀ ਜੀ, ਖੁਸ਼ ਨੁਮਾਇੰਦਗੀ ਜੀ ਨਜ਼ਰ ਆਉਂਦੀ ਹੈ ਨਾ, ਉਹ ਹੋਰ ਵੀ ਜ਼ਿਆਦਾ ਸੋਹਣੀ ਲੱਗਦੀ ਹੈ, ਕਿਉਂਕਿ ਇਹ ਭਾਵਨਾਵਾਂ ਪ੍ਰਗਟ ਕਰਦੇ ਨੇ ਆਪਣੀ ਚਿੱਠੀ ਦੇ ਵਿੱਚ।
0: ਬਿਲਕੁਲ,
1: ਚਿੱਠੀ ਦੇ ਵਿੱਚ ਸਿਰਫ ਤੱਥ ਨਹੀਂ ਲਿਖਦੇ, ਭਾਵਨਾਵਾਂ ਨੂੰ ਵੀ ਲਿਖਦੇ ਨੇ। ਹੁਣ ਆਹ ਜਿਹੜੀ ਗੱਲ ਇਹਨਾਂ ਨੇ ਪਹਿਲੇ ਵੀ ਇੱਕ ਦੋ ਚਿੱਠੀਆਂ ਵਿੱਚ ਲਿਖੀ ਹੈ ਕਿ ਜਿਹੜੇ ਲੋਕ ਮੈਨੂੰ ਮੇਰੇ ਕੋਲੋਂ ਰੇਡੀਓ ਠੀਕ ਕਰਵਾਉਣ ਆਉਂਦੇ ਨੇ ਨਾ, ਉਹ ਕਹਿੰਦੇ ਨੇ ਕਿ ਜੱਗਿਆ ਅਸੀਂ ਬੜੇ ਸ਼ੌਕ ਔਰ ਸ਼ਰਧਾ ਦੇ ਨਾਲ ਇਹ ਸਾਰੇ ਪ੍ਰੋਗਰਾਮ ਸੁਣਦੇ ਹਾਂ, ਸਰਵਣ ਕਰਦੇ ਹਾਂ, ਸਾਨੂੰ ਵਧੀਆ ਲੱਗਦਾ ਹੈ ਨਾ।
0: ਜੀ,
1: ਸੋ ਉਹਨਾਂ ਦੀਆਂ ਭਾਵਨਾਵਾਂ, ਭਾਵੇਂ ਉਹ ਲੋਕ ਜਿਹੜੇ ਸੁਣਦੇ ਨੇ ਇਹਨਾਂ ਕੋਲੋਂ ਰੇਡੀਓ ਠੀਕ ਕਰਵਾਉਣ ਆਉਂਦੇ ਨੇ, ਉਹ ਸਿੱਧੇ ਤੌਰ 'ਤੇ ਸਾਨੂੰ ਚਿੱਠੀਆਂ ਨਹੀਂ ਲਿਖਦੇ, ਪਰ ਉਹਨਾਂ ਦੀਆਂ ਭਾਵਨਾਵਾਂ ਜੱਗਾ ਸਿੰਘ ਹੋਰਾਂ ਦੀ ਚਿੱਠੀ ਦੇ ਜ਼ਰੀਏ ਸਾਡੇ ਕੋਲ ਪਹੁੰਚ ਜਾਂਦੀਆਂ ਨੇ।
0: ਜੀ, ਅੱਗੇ ਇਹ ਲਿਖਦੇ ਨੇ ਜੱਗਾ ਸਿੰਘ ਹੁਣੀ ਕਿ ਸਾਡੇ ਸਾਰੇ ਪ੍ਰੋਗਰਾਮ ਬੜੇ ਸਲੀਕੇ ਦੇ ਨਾਲ, ਮਿਠਾਸ ਦੇ ਨਾਲ ਅਸੀਂ ਸੁਣਦੇ ਹਾਂ, ਤੁਸੀਂ ਜਵਾਬ ਵੀ ਬਹੁਤ ਵਧੀਆ ਦਿੰਦੇ ਹੋ, ਆਨੰਦ ਆ ਜਾਂਦਾ ਹੈ। ਅਤੇ ਤੁਸੀਂ, ਤੁਹਾਡੀ ਚਿੱਠੀ ਮੇਰੇ ਪ੍ਰੋਗਰਾਮ ਦੇ ਵਿੱਚ ਜੋ ਮੇਰੀ ਚਿੱਠੀ ਦਾ ਜਵਾਬ ਦਿੱਤਾ ਸੀ 2 ਮਈ ਨੂੰ, ਬਹੁਤ ਹੀ ਵਧੀਆ ਲੱਗਾ, ਦਿਲ ਖੁਸ਼ ਹੋ ਗਿਆ। ਸਾਰੇ ਸਰੋਤਿਆਂ ਨੂੰ ਜਾਗਰਿਤ ਕਰਨ ਦੇ ਲਈ ਆਪ ਜੀ ਨੇ ਫਿਰ ਇੱਕ ਵਾਰਤਾ ਸੁਣਾਈ ਜੋ ਕਿ ਸੋਸ਼ਲ ਮੀਡੀਆ ਦੀ ਵਰਤੋਂ ਬਾਰੇ ਸੀ, ਬਹੁਤ ਵਧੀਆ ਲੱਗੀ ਅਤੇ ਇਹ ਜਾਣਕਾਰੀ ਭਰਪੂਰ ਸੀ। ਇਸੇ ਦਿਨ ਮੈਡਮ ਰੁਪਿੰਦਰ ਜੀ ਨੇ ਪ੍ਰੋਗਰਾਮ ਪੇਸ਼ ਕੀਤਾ, ਗਾਣੇ ਤਾਂ ਬਹੁਤ ਵਧੀਆ ਚਲਾਏ, ਪਰ ਜਦੋਂ ਗਾਣਾ ਚੱਲਦਾ ਸੀ ਤਾਂ ਗਾਣੇ ਦੀ ਆਵਾਜ਼ ਬਹੁਤ ਵਧੀਆ ਆਉਂਦੀ ਸੀ, ਪਰ ਉਹਨਾਂ ਦੀ ਆਵਾਜ਼ ਘੱਟ ਆ ਰਹੀ ਸੀ, ਅਤੇ ਇਸ ਕਰਕੇ ਕਹਿੰਦੇ ਕਿ ਇਸ ਗੱਲ ਵੀ ਵੱਲ ਧਿਆਨ ਦਿੱਤਾ ਜਾਵੇ।
1: ਜੱਗਾ ਸਿੰਘ ਹੋਰੀ ਅਕਸਰ ਆਪਣੀਆਂ ਚਿੱਠੀਆਂ ਦੇ ਵਿੱਚ ਇਸ ਸਮੱਸਿਆ ਦਾ ਜ਼ਿਕਰ ਕਰਦੇ ਨੇ। ਕਈ ਵਾਰੀ ਸਮਝ ਨਹੀਂ ਆਉਂਦੀ ਕਿ ਇਹਦਾ ਕੀ ਕਾਰਨ ਹੁੰਦਾ, ਕਿਉਂਕਿ ਸਾਡੇ ਸਾਰੇ ਅਨਾਊਂਸਰ ਸਾਹਿਬਾਨ ਟ੍ਰੇਨਡ ਨੇ ਔਰ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਆਵਾਜ਼ ਖੁੱਲ੍ਹੀ ਆਜ਼ਾਦ ਤਾਂ ਛੱਡੀ ਨਹੀਂ ਜਾ ਸਕਦੀ ਹੁੰਦੀ, ਸਿਸਟਮ ਜਿੰਨੀ ਇਜਾਜ਼ਤ ਦਿੰਦਾ ਹੈ, ਕਿਉਂਕਿ ਰੇਡੀਓ ਸਟੇਸ਼ਨ ਵਿੱਚ ਜਿਹੜੇ ਕੰਸੋਲਸ ਜਾਂ ਮਿਕਸਰਸ ਲੱਗੇ ਹੁੰਦੇ ਨੇ ਉਹਨਾਂ ਦੇ ਉੱਤੇ ਲੈਵਲ ਇੰਡੀਕੇਟਰ ਲੱਗੇ ਹੁੰਦੇ ਨੇ ਔਰ ਸਭ ਨੂੰ ਹਿਦਾਇਤ ਹੁੰਦੀ ਹੈ ਕਿ ਉਹ ਲੈਵਲ ਇੰਡੀਕੇਟਰ ਜਿਸ ਤਰ੍ਹਾਂ ਦਾ ਲੈਵਲ ਸ਼ੋ ਕਰ ਰਿਹਾ ਉਸੇ ਤਰੀਕੇ ਦੇ ਨਾਲ ਹੀ ਤੁਸੀਂ ਲੈਵਲ ਫੇਡਰ ਨੂੰ ਉੱਥੋਂ ਤੱਕ ਹੀ ਲੈ ਕੇ ਜਾਣਾ। ਇਸ ਤੋਂ ਇਲਾਵਾ ਟ੍ਰਾਂਸਮਿਟਰਸ ਦੇ ਉੱਤੇ ਲਿਮਿਟਰਸ ਵੀ ਲੱਗੇ ਹੁੰਦੇ ਨੇ, ਕਿਉਂਕਿ ਆਵਾਜ਼ ਨੂੰ ਇੱਕ ਖਾਸ ਡਿਗਰੀ ਤੋਂ ਜ਼ਿਆਦਾ ਛੱਡ ਦਿੱਤਾ ਜਾਵੇ ਤਾਂ ਆਵਾਜ਼ ਫਟਣੀ ਸ਼ੁਰੂ ਹੋ ਜਾਂਦੀ ਹੈ। ਸੋ ਇਹ ਵੀ ਇੱਕ ਕਾਰਨ ਹੁੰਦਾ ਕਿ ਆਵਾਜ਼ ਨੂੰ ਲਿਮਿਟ ਕੀਤਾ ਜਾਂਦਾ ਹੈ। ਬਾਕੀ ਮੇਰਾ ਖਿਆਲ ਹੈ ਕਿ ਰੇਡੀਓ ਦਾ ਵੋਲਿਊਮ ਵੀ ਵਧਾਇਆ ਜਾ ਸਕਦਾ ਥੋੜ੍ਹਾ ਜਿਹਾ, ਪਰ ਜੇ ਤੁਹਾਨੂੰ ਬਾਰ ਬਾਰ ਇਹ ਸ਼ਿਕਾਇਤ ਆਉਂਦੀ ਹੈ ਕਿ ਕਿਸੇ ਗਾਣੇ 'ਚ ਲੈਵਲ ਜ਼ਿਆਦਾ ਜਾ ਰਿਹਾ, ਕਿਸੇ 'ਚ ਘੱਟ ਜਾ ਰਿਹਾ, ਤਾਂ ਜ਼ਰੂਰ ਸਾਡੇ ਲੈਵਲ 'ਤੇ ਸਾਡੇ ਪੇਸ਼ਕਰਤਾ ਜਿਹੜੇ ਨੇ ਉਹ ਕਿਸੇ ਨਾ ਕਿਸੇ ਲੈਵਲ 'ਤੇ ਇਹੋ ਜਿਹੀ ਗਲਤੀ ਕਰਦੇ ਹੋਣਗੇ। ਅਸੀਂ ਜ਼ਰੂਰ ਉਹਨਾਂ ਨੂੰ ਸਮਝਾਵਾਂਗੇ ਵੀ, ਸਿਖਾਵਾਂਗੇ ਵੀ।
0: ਸ਼ੁਕਰੀਆ ਜੀ ਇਸ ਗੱਲ ਵੱਲ ਧਿਆਨ ਦਿਵਾਉਣ ਲਈ, ਚਿੱਠੀ ਲਿਖਣ ਦੇ ਲਈ। ਅਗਲਾ ਖਤ ਹੈ ਅਮਰਗੜ੍ਹ ਤਹਿਸੀਲ ਸਦੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ ਅਤੇ ਇਹਨਾਂ ਦੇ ਸਾਥੀਆਂ ਦਾ ਨਾਂ ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ ਅਤੇ ਕੇ ਐਸ ਮਾਨ।
1: ਵਾਹ ਵਾਹ ਵਾਹ, ਕੀ ਬਾਤ ਹੈ ਜੀ।
0: ਇਹ ਲਿਖਦੇ ਨੇ ਕਿ ਆਕਾਸ਼ਵਾਣੀ ਦੀ ਪੂਰੀ ਟੀਮ ਨੂੰ ਸਤਿ ਸ਼੍ਰੀ ਅਕਾਲ, 18 ਮਾਰਚ ਨੂੰ ਵਸਦੇ ਵਿਹੜੇ ਵਿੱਚ ਮੇਰੀ ਕਹਾਣੀ ਤਹਿਤ ਜਸਵੀਰ ਕੌਰ ਜੀ ਦੀ ਕਹਾਣੀ ਖੁਸ਼ੀ ਦੇ ਹੰਝੂ ਚੰਗੀ ਲੱਗੀ ਹੈ। ਇਸੇ ਦਿਨ ਸਾਂਝ ਪ੍ਰੋਗਰਾਮ ਵਿੱਚ ਨਾਟਕੀ ਅੰਦਾਜ਼ ਵਿੱਚ ਕਹਾਣੀ ਇੱਕ ਸਧਾਰਨ ਆਦਮੀ ਪਸੰਦ ਆਈ। ਰੰਗਲੀ ਧਰਤੀ ਵਿੱਚ ਜਗੀਰ ਸਿੰਘ ਦੇ ਲੋਕ ਗੀਤ ਅਤੇ ਇਹਨਾਂ ਨੂੰ ਬਹੁਤ ਵਧੀਆ ਲੱਗੇ ਨੇ। 21 ਮਾਰਚ ਨੂੰ ਪ੍ਰੋਗਰਾਮ ਝਾਂਜਰਾਂ ਦੇ ਬੋਰ ਵਿੱਚ ਸਾਡੀ ਫਰਮਾਇਸ਼ ਦੇ ਗੀਤ ਚੰਗੇ ਲੱਗੇ। ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਵਿੱਚ ਬਾਘਾਂ ਦੀ ਸੰਭਾਲ ਬਾਰੇ ਜਾਣਕਾਰੀ ਵਧੀਆ ਲੱਗੀ। 22 ਮਾਰਚ ਨੂੰ ਬੱਚਿਆਂ ਦਾ ਪ੍ਰੋਗਰਾਮ ਬਾਲ ਜਗਤ ਵਿੱਚ ਇੱਕ ਬੱਚੇ ਦੀ ਕਵਿਤਾ ਸ਼ਹੀਦ ਭਗਤ ਸਿੰਘ ਪਸੰਦ ਆਈ ਅਤੇ ਰੰਗਲੀ ਧਰਤੀ ਵਿੱਚ ਮਾਤਾ ਦੀਆਂ ਭੇਟਾਂ ਬਹੁਤ ਚੰਗੀਆਂ ਲੱਗੀਆਂ ਇਹਨਾਂ ਨੂੰ। ਅੱਗੇ ਲਿਖਦੇ ਨੇ ਕਿ 23 ਮਾਰਚ ਨੂੰ ਪ੍ਰੋਗਰਾਮ ਵਸਦੇ ਵਿਹੜੇ ਵਿੱਚ ਸ਼ਹੀਦੀ ਦਿਹਾੜੇ 'ਤੇ ਰੂਪਕ ਸੁਣਾਇਆ ਗਿਆ ਅਤੇ ਭੇਟਾਂ ਵੀ ਇਸ ਦਿਨ ਬਹੁਤ ਚੰਗੀਆਂ ਲੱਗੀਆਂ।
1: ਵਾਹ, ਔਰ ਸਾਨੂੰ ਬਹੁਤ ਵਧੀਆ ਲੱਗਿਆ ਜੀ ਕਿ ਤੁਹਾਨੂੰ ਆਕਾਸ਼ਵਾਣੀ ਜਲੰਧਰ ਵੱਲੋਂ ਪੇਸ਼ ਕੀਤੇ ਗਏ ਵੱਖ ਵੱਖ ਪ੍ਰੋਗਰਾਮ ਵਧੀਆ ਲੱਗੇ। ਪੂਨਮ ਜੀ, ਇੱਕ ਚੀਜ਼ ਮੈਂ ਦੇਖ ਰਿਹਾ ਸੀਗਾ ਕਿ ਇਹਨਾਂ ਨੇ ਆਪਣੀਆਂ ਇਹਨਾਂ ਦੋਵਾਂ ਚਿੱਠੀਆਂ ਦੇ ਵਿੱਚ ਮਾਰਚ ਮਹੀਨੇ ਦੇ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ, ਜਿਹਦੇ ਵਿੱਚ 18 ਮਾਰਚ ਤੋਂ ਸ਼ੁਰੂ ਹੋ ਕੇ 27 ਮਾਰਚ, 23 ਮਾਰਚ, 22 ਮਾਰਚ ਇਹਨਾਂ ਡੇਟਾਂ ਦਾ ਜ਼ਿਕਰ ਕੀਤਾ ਹੈ। ਜਦੋਂ ਮੈਂ ਚਿੱਠੀ ਨੂੰ ਧਿਆਨ ਨਾਲ ਦੇਖ ਰਿਹਾ ਵਾਂ ਤਾਂ ਇਹਦੇ ਉੱਤੇ 15 ਮਈ ਦੀ ਮੋਹਰ ਲੱਗੀ ਹੋਈ ਹੈ ਡਾਕਖਾਨੇ ਵਾਲਿਆਂ ਦੀ, ਹੈ ਨਾ। ਤੋ ਜਾਂ ਤਾਂ ਇਹ ਹੋ ਸਕਦਾ ਕਿ ਇਹਨਾਂ ਨੇ ਚਿੱਠੀ ਲਿਖ ਕੇ ਆਪਣੇ ਕੋਲ ਰੱਖੀ ਛੱਡੀ, ਪੋਸਟ ਨਹੀਂ ਕੀਤੀ। ਇਹ ਨਹੀਂ ਹੋ ਸਕਦਾ ਕਿ ਡਾਕਖਾਨੇ 'ਚ ਇਹ ਚਿੱਠੀ ਇੰਨੀ ਦੇਰ ਪਈ ਰਹੀ ਹੋਵੇ, ਔਰ ਹੁਣ ਮਈ ਦਾ ਮਹੀਨਾ ਵੀ ਤਕਰੀਬਨ ਆਪਣੇ ਆਖਰੀ ਮੁਕਾਮ 'ਤੇ ਹੈ, ਕਾਫੀ ਜ਼ਿਆਦਾ ਪਛੜ ਕੇ ਚਿੱਠੀ ਸਾਡੇ ਕੋਲ ਪਹੁੰਚੀ, ਪਰ ਖੁਸ਼ੀ ਦੀ ਗੱਲ ਇਹ ਹੈ ਕਿ ਪਹੁੰਚ ਗਈ। ਹਾਂ, ਬਾਕੀ ਦੀਆਂ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਵੱਲੋਂ ਇਹ ਸ਼ਿਕਾਇਤ

0: आई कि मैं चिट्ठी लिखी सी तुसी पढ़ी नहीं, है ना।
1: जी
0: इहदा मतलब यह है कि इन्हां ने चिट्ठी दे जवाब दा इंतज़ार कीता होएगा और इन्हां नूं पता होएगा कि इस करके ये चिट्ठी थोड़ी जी लेट है। बहरहाल बहुत बहुत शुक्रिया अदा करते हैं जी, वक् वक् सिलसिले तुसी पसंद कीते और अपनी चिट्ठी च बहुत सारी मुहब्बत साढ़े वास्ते भेजी है।
1: ਪਿੰਡ ਘੁਬਾਇਆ ਤਹਿਸੀਲ ਜਲਾਲਦਾਬਾਦ ਤੋਂ ਫਾਜ਼ਿਲਕਾ ਤੋਂ ਨੇ ਪੱਪੂ ਮੁਨੀਮ ਅਮਰੋ ਰਾਜੂ ਫੌਜੀ ਹਰਪ੍ਰੀਤ ਕੌਰ ਬਲਜੀਤ ਕੌਰ ਹਰਮੇਸ਼ ਗੁਰਨੂਰ ਪ੍ਰਨੀਤ ਨਵਦੀ ਬਬਲੂ ਅਤੇ ਮਾਣੋ
0: ਮਾਣੋ
1: ਹਾਂਜੀ
0: ਜੀ,
1: ਕਹਿੰਦੇ ਸਭ ਤੋਂ ਪਹਿਲਾਂ ਪਰਮਜੀਤ ਜੀ ਨੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਲਿਆ। ਕਿਸ ਪ੍ਰੋਗਰਾਮ ਦੀ ਗੱਲ ਕਰ ਰਹੇ ਨੇ ਇਸ ਦੇ ਬਾਰੇ ਨਹੀਂ ਲਿਖਿਆ, ਸਾਨੂੰ ਚੰਗਾ ਲੱਗਾ।
0: ਜੀ
1: ਸਭ ਤੋਂ ਪਹਿਲਾਂ ਮੇਰਾ ਖਤ ਪੜਿਆ ਗਿਆ, ਨਾਟਕ ਲਿਖਦੇ ਨੇ ਕਿ ਹੋਇਆ ਦੇਸ ਪਰਾਇਆ,
0: ਜੀ
1: ਨਾਟਕ ਨੂੰ ਪੇਸ਼ ਕਰਤਾ ਸਾਰੇ ਹੀ ਵਧਾਈ ਦੇ ਪਾਤਰ ਨੇ।
0: ਜੀ
1: ਖਤ ਪੜ੍ਹਨ ਦੇ ਵਿੱਚ ਕੋਈ ਵੀ ਗਲਤੀ ਨਹੀਂ ਸੀ, ਇਸ ਤਰ੍ਹਾਂ ਖਤ ਪੜ੍ਹੇ ਜਾ ਰਹੇ ਸਨ ਜਿਵੇਂ ਕਿ ਮੋਤੀ ਪਰੋ ਰਹੇ ਹੋਵੋ।
0: ਆਹਾ
1: ਬਾਕੀ ਵਿਸਾਖੀ ਬਾਰੇ ਪ੍ਰੋਗਰਾਮ ਸੁਣਿਆ, ਪਹਿਲਾਂ ਤਾਂ ਪੂਰੀ ਤਰ੍ਹਾਂ ਕਹਿੰਦੇ ਸਾਡੇ ਕੋਲ ਟਿਊਨਿੰਗ ਨਹੀਂ ਹੋਇਆ, ਬਾਕੀ ਅਸੀਂ ਪ੍ਰੋਗਰਾਮ ਸੁਣਿਆ। ਅੱਗੇ ਲਿਖਦੇ ਨੇ ਕਿ 28 ਮਾਰਚ ਨੂੰ ਸ਼ਾਇਦ ਇਹ ਗੱਲ ਕਰ ਰਹੇ ਨੇ,
0: ਜੀ
1: ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਪਰਮਜੀਤ ਜੀ ਨੇ ਪੇਸ਼ ਕੀਤਾ, ਚੰਗਾ ਲੱਗਿਆ। ਅੱਗੇ ਲਿਖਦੇ ਨੇ ਕਿ ਜ਼ੀਰੋ ਵੇਸਟ ਬਾਰੇ ਪ੍ਰੋਗਰਾਮ ਸੁਣਾਇਆ ਗਿਆ ਸੀ, ਇਹ ਸਾਨੂੰ ਬਹੁਤ ਵਧੀਆ ਲੱਗਿਆ। ਅਸੀਂ ਸਾਰੇ ਮਿਲ ਜੁਲ ਕੇ ਕਹਿੰਦੇ ਕਿ ਇਸ ਪੱਖ ਦੇ ਵਿੱਚ ਕੰਮ ਕਰ ਸਕਦੇ ਹਾਂ।
0: ਵਾਹ ਵਾਹ
1: ਅੱਗੇ
0: ਜੀ
1: ਇਹ ਲਿਖਦੇ ਨੇ ਜੀ ਕਿ ਪਾਲੀ ਦੇ ਤਵਾਲੇ ਨਾਲ ਮੁਲਾਕਾਤ ਚੰਗੀ ਲੱਗੀ,
0: ਜੀ
1: ਇਹੋ ਜਿਹੇ ਕਹਿੰਦੇ ਕਲਾਕਾਰ ਕੁਝ ਕੀ ਬਚੇ ਨੇ, ਅਤੇ ਕੁਲਦੀਪ ਮਾਣਕ, ਲਾਲ ਚੰਦ, ਯਮਲਾ ਜੱਟ, ਇਹ ਕਲਾਕਾਰ ਵੀ ਇਹਨਾਂ ਨੂੰ ਚੰਗੇ ਲੱਗਦੇ ਨੇ।
0: ਜੀ
1: ਬਾਕੀ ਇਸ ਦਿਨ ਨੂਰਾ ਜੀ ਦੇ ਗੀਤ ਤੁਸੀਂ ਸੁਣਾਏ, ਸਾਨੂੰ ਬਹੁਤ ਚੰਗੇ ਲੱਗੇ।
0: ਵਾਹ ਵਾਹ ਵਾਹ ਜੀ ਵਾਹ। ਸਭ ਤੋਂ ਪਹਿਲਾਂ ਤਾਂ ਘੁਬਾਇਆ ਪਿੰਡ ਤੋਂ ਚਿੱਠੀ ਲਿਖਣ ਵਾਲੇ ਇਹਨਾਂ ਸੱਜਣਾਂ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਪੂਨਮ ਜੀ, ਮੈਨੂੰ ਗੱਲ ਸਮਝ ਆ ਗਈ ਇਹਨਾਂ ਦੀ ਚਿੱਠੀ 'ਚ ਕੀ ਲਿਖੀ ਹੈ,
1: ਅੱਛਾ
0: ਹੈ ਨਾ।
1: ਜੀ
0: ਇਹਨਾਂ ਨੇ ਇਹ ਲਿਖਣਾ ਚਾਹਿਆ ਕਿ ਜਦੋਂ ਤੁਸੀਂ ਥੋੜ੍ਹੇ ਦਿਨ ਗੈਰ ਹਾਜ਼ਰ ਰਹੇ ਸੀ ਨਾ ਪ੍ਰੋਗਰਾਮ ਦੇ ਵਿੱਚ, ਤਾਂ ਦਾਸ ਨੇ ਇਕੱਲਿਆਂ ਹੀ ਪ੍ਰੋਗਰਾਮ ਪੇਸ਼ ਕੀਤਾ ਸੀ। ਹਾਂਜੀ,
1: ਜੀ
0: ਉਹ 'ਚ ਉਹਨਾਂ ਨੇ ਮੇਰੀ ਤਾਰੀਫ ਲਿਖੀ ਹੈ। ਉਹਨਾਂ ਨੇ ਇਹ ਨਹੀਂ ਲਿਖਿਆ ਕਿ ਪੂਨਮ ਜੀ ਤੋਂ ਬਿਨਾਂ ਬੋਰ ਲੱਗ ਰਿਹਾ ਸੀ ਪ੍ਰੋਗਰਾਮ, ਇੱਕੋ ਆਵਾਜ਼ 'ਚ ਮਨੋਟਨੀ ਲੱਗ ਰਹੀ ਸੀ, ਚੰਗਾ ਨਹੀਂ ਸੀ ਲੱਗ ਰਿਹਾ, ਹੈ ਨਾ।
1: ਜੀ
0: ਸੋ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ, ਪੂਨਮ ਜੀ ਵੱਲੋਂ ਵੀ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਹਾਨੂੰ ਪਤਾ ਹੈ ਕਿ ਕੋਈ ਵੀ ਪ੍ਰੋਗਰਾਮ ਜਿਹੜਾ ਹੈ ਗੁਲਦਸਤੇ ਦੇ ਵਿੱਚ ਜਿੰਨੇ ਜ਼ਿਆਦਾ ਫੁੱਲ ਹੁੰਦੇ ਆ ਉਨਾ ਹੀ ਸੋਹਣਾ ਲੱਗਦਾ ਹੈ। ਸੋ ਪੂਨਮ ਹੋਰਾਂ ਦੀ ਹਾਜ਼ਰੀ ਇਸ ਪ੍ਰੋਗਰਾਮ 'ਚ ਬੇਸ਼ਕੀਮਤੀ ਹੈ ਔਰ ਹਮੇਸ਼ਾ ਲੱਗਦੀ ਰਹੇਗੀ। ਹਾਂ, ਕਦੇ ਕਦੇ ਜ਼ਰੂਰ ਕੋਈ ਪਰਿਵਾਰਕ ਜਾਂ ਨਿੱਜੀ ਰੁਝੇਵੇਂ ਹੁੰਦੇ ਆ ਬੰਦੇ ਦੇ, ਇਸ ਕਰਕੇ ਕਦੇ ਛੁੱਟੀ ਲੈਣੀ ਪੈ ਜਾਂਦੀ ਆ। ਬਹਰਹਾਲ ਤੁਹਾਨੂੰ ਮੇਰੇ ਇਕੱਲੇ ਦੁਆਰਾ ਪੇਸ਼ ਕੀਤਾ ਗਿਆ ਪ੍ਰੋਗਰਾਮ ਵੀ ਪਸੰਦ ਆਇਆ, ਇਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਗੱਲ ਕੀਤੀ ਕਿ ਸਟੀਕ ਪ੍ਰੋਗਰਾਮ ਲੱਗਿਆ ਇਹਨਾਂ ਨੂੰ, ਹੈ ਨਾ। ਗੱਲ ਐਂ ਹੁੰਦੀ ਹੈ ਜੀ ਕਿ ਜਦੋਂ ਮੈਂ ਅਤੇ ਪੂਨਮ ਆਪਸ 'ਚ ਗੱਲਾਂ ਕਰਦੇ ਹਾਂ ਤਾਂ ਕਿਤੇ ਕਿਤੇ ਰੇਲ ਗੱਡੀ ਜਿਹੜੀ ਆ ਲਾਈਨ ਤੋਂ ਥੋੜ੍ਹੀ ਥੋੜ੍ਹੀ ਉਤਰਦੀ ਵੀ ਆ, ਸਲੋ ਵੀ ਹੋ ਜਾਂਦੀ ਆ, ਫਾਸਟ ਵੀ ਹੋ ਜਾਂਦੀ ਆ।
1: ਬਿਲਕੁਲ,
0: ਜੇ ਮੈਂ ਇਕੱਲਾ ਵਾਂ ਤਾਂ ਮੈਨੂੰ ਪਤਾ ਹੈ ਜੀ ਮੈਂ ਕੀ ਬੋਲਣਾ, ਮੈਂ ਫਰ ਬੋਲੀ ਜਾਣਾ,
1: ਕਿਹੜੀ ਸਪੀਡ 'ਤੇ ਜਾਣਾ।
0: ਜੀ ਬਹੁਤ ਸ਼ੁਕਰੀਆ, ਬਹੁਤ ਮੁਹੱਬਤ ਹੈ ਜੀ ਤੁਹਾਡੇ ਖੱਤ ਦੇ ਵਿੱਚ।
1: ਪਿੰਡ ਚਤਰਾ, ਜ਼ੀਰਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ, ਟੈਲ ਸਿੰਘ, ਪ੍ਰੇਮ ਭੂਸ਼ਣ ਗੁਪਤਾ, ਕੁਲਦੀਪ, ਗੁਰਚੈਨ, ਬੋਟਾ ਸਿੰਘ, ਹਰਨੇਕ ਸਿੰਘ ਅਤੇ ਲਿਖਾਰੀ ਸਭਾ ਦੇ ਨਾਲ ਆਏ ਨੇ।
0: ਵਾਹ ਵਾਹ ਵਾਹ।
1: ਸਾਰੇ ਸਰੋਤੇ ਸੱਥ ਵਿੱਚ ਬੈਠ ਕੇ ਜੋ ਗੱਲਾਂ ਕਰਦੇ ਹਾਂ ਰੇਡੀਓ ਬਾਰੇ, ਉਹ ਜ਼ਰੂਰੀ ਵਿਸ਼ਾ ਅਸੀਂ ਰੋਜ਼ ਛੇੜਦੇ ਹਾਂ। ਚਰਚਾ ਦਾ ਇੱਕ ਸਿੱਟਾ ਨਿਕਲਿਆ ਹੈ ਕਿ ਇੱਕ ਐਂਕਰ ਟੈਲੀਫੋਨ 'ਤੇ ਪ੍ਰੋਗਰਾਮ ਕਰਦੇ ਨੇ, ਸਰੋਤੇ ਦੀ ਪੂਰੀ ਗੱਲ ਸੁਣ ਕੇ ਸੁਣਦੇ ਨਹੀਂ,
0: ਜੀ
1: ਥੋੜ੍ਹਾ ਜਿਹਾ ਹੀ ਗੱਲ ਕਰਦੇ ਨੇ,
0: ਜੀ
1: ਅਤੇ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ। ਕਿਸ ਐਂਕਰ ਦੀ ਗੱਲ ਕਰ ਰਹੇ ਨੇ, ਇਹ ਇਹਨਾਂ ਨੇ ਨਹੀਂ ਲਿਖਿਆ।
0: ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਦੇ ਹਾਂ ਜੀ ਕਿ ਜਦੋਂ ਇਹ ਕਾਫੀ ਸਾਰੇ ਨਾਮ ਲਿਖ ਕੇ ਭੇਜਦੇ ਨੇ ਨਾ ਚਤਰਾ ਸਾਹਿਬ, ਅਤੇ ਨਾਲ ਲਿਖਾਰੀ ਸਭਾ ਲਿਖ ਕੇ ਭੇਜਦੇ ਨੇ, ਔਰ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਰੇਡੀਓ ਜਿਹੜਾ ਹੈ ਤਸਵੀਰਾਂ ਬਣਾਉਂਦਾ ਹੈ, ਪੈਦਾ ਕਰਦਾ ਤਸਵੀਰਾਂ, ਹੈ ਨਾ। ਇਹ ਤਸਵੀਰਾਂ ਜ਼ਿਹਨ 'ਚ ਪੈਦਾ ਹੁੰਦੀਆਂ ਨੇ ਜਦੋਂ ਰੇਡੀਓ 'ਤੇ ਕੋਈ ਪ੍ਰੋਗਰਾਮ ਪੇਸ਼ ਕੀਤਾ ਜਾਂਦਾ। ਮਸਲਨ ਹੁਣ ਤੁਸੀਂ ਔਰ ਮੈਂ, ਪੂਨਮ ਜੀ ਔਰ ਮੈਂ, ਪਰਮਜੀਤ, ਅਸੀਂ ਇੱਕ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਤੁਸੀਂ ਰੇਡੀਓ 'ਤੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ, ਅਤੇ ਤੁਸੀਂ ਆਪਣੇ ਤਸੱਵਰ 'ਚ ਕੁਛ ਤਸਵੀਰਾਂ ਬਣਾ ਕੇ ਰੱਖੀਆਂ ਹੋਈਆਂ ਨੇ ਕਿ ਇਸ ਤਰ੍ਹਾਂ ਪੂਨਮ ਔਰ ਪਰਮਜੀਤ ਸਟੂਡੀਓ 'ਚ ਬੈਠੇ ਨੇ, ਇਸ ਤਰ੍ਹਾਂ ਉਹਨਾਂ ਦੇ ਸਾਹਮਣੇ ਚਿੱਠੀਆਂ ਦਾ ਢੇਰ ਲੱਗਿਆ ਹੋਇਆ, ਇਸ ਤਰੀਕੇ ਦੇ ਨਾਲ ਸਟੂਡੀਓ ਦਾ ਮਾਹੌਲ, ਸਟੂਡੀਓ ਦੀ ਲਾਈਟ, ਸਟੂਡੀਓ ਦਾ ਮਾਈਕ੍ਰੋਫੋਨ, ਸਟੂਡੀਓ ਦੇ ਕੰਪਿਊਟਰਸ ਇਸ ਤਰ੍ਹਾਂ ਨਾਲ ਲੱਗਦੇ ਹੋਣਗੇ, ਇੱਕ ਮਾਹੌਲ ਸਿਰਜਿਆ ਜਾਂਦਾ ਇਮੇਜਿਨੇਸ਼ਨ ਦੇ ਨਾਲ,
1: ਅਤੇ ਇਹ ਸੱਥ ਦਾ ਮਾਹੌਲ ਵੀ ਜਦੋਂ ਵੀ ਚਿੱਠੀ ਪੜ੍ਹਦੇ ਹਾਂ ਨਾ ਸਾਡੇ ਜ਼ਿਹਨ ਦੇ ਵਿੱਚ ਆਪਣੇ ਆਪ ਹੀ ਆ ਜਾਂਦਾ ਹੈ।
0: ਬਿਲਕੁਲ, ਔਰ ਹੁਣ ਜਦੋਂ ਅਸੀਂ ਤੁਹਾਡੀ ਚਿੱਠੀ ਪੜ੍ਹ ਰਹੇ ਹਾਂ ਨਾ, ਤਾਂ ਤੁਸੀਂ ਸਾਰੇ ਸੱਜਣ ਬੈਠ ਕੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ, ਔਰ ਨਾਲ ਲਿਖਾਰੀ ਸਭਾ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ, ਉਹ ਸਾਰੇ ਕੇਸ ਤਰੀਕੇ ਨਾਲ ਬੈਠ ਕੇ ਖੁੰਡ ਚਰਚਾ ਕਰਦੇ ਨੇ। ਉਹ ਤਸਵੀਰ ਇਸ ਵੇਲੇ ਸਾਡੇ ਦਿਲਾਂ 'ਚ, ਸਾਡੇ ਦਿਮਾਗਾਂ ਵਿੱਚ ਬਣ ਰਹੀ ਹੈਗੀ ਆ। ਬਾਕੀ ਜਿਹੜਾ ਇਹਨਾਂ ਨੇ ਲਿਖਿਆ ਨਾ ਜੀ ਕਿ ਫੋਨ ਇਨ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਲੰਬੀ ਗੱਲਬਾਤ ਨਹੀਂ ਕੀਤੀ ਜਾਂਦੀ, ਬਸ ਮੁਕਤਸਰ ਜੀ ਗੱਲ ਕੀਤੀ ਜਾਂਦੀ ਹੈ, ਉਸ ਤੋਂ ਬਾਅਦ 'ਚ ਅਗਲਾ। ਉਹਦੇ ਵਾਸਤੇ ਸਿਰਫ ਦੋ ਹੀ ਚੀਜ਼ਾਂ ਨੇ ਚਤਰਾ ਸਾਹਿਬ। ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਿੰਨਾ ਘੱਟ ਸਮਾਂ ਇੱਕ ਸਰੋਤਾ ਲਏਗਾ, ਉਨੇ ਹੀ ਜ਼ਿਆਦਾ ਸਰੋਤਿਆਂ ਦੇ ਫੋਨ ਪ੍ਰੋਗਰਾਮ 'ਚ ਸ਼ਾਮਿਲ ਕੀਤੇ ਜਾ ਸਕਣਗੇ। ਦੂਸਰੀ ਗੱਲ ਇਹ ਹੁੰਦੀ ਹੈ ਜੀ ਕਿ ਅਗਰ ਬੋਲਣ ਵਾਸਤੇ ਖੁੱਲ੍ਹਾ ਸਮਾਂ ਜਾਂ ਖੁੱਲ੍ਹੀ ਸਟੇਜ ਦਿੱਤੀ ਜਾਵੇ, ਤਾਂ

0: ਫਿਰ ਸ਼ਾਇਦ ਬੰਦ ਕਰਨ ਵਾਲਾ ਸਵਿੱਚ ਲੱਭਣਾ ਆਪਾਂ ਭੁੱਲ ਜਾਂਦੇ ਹਾਂ, ਹੈ ਨਾ। ਇਸ
1: ਜੀ
0: ਕਰਕੇ ਥੋੜ੍ਹੀ ਜਿਹੀ ਰਿਸਟ੍ਰਿਕਸ਼ਨ ਤਾਂ ਜ਼ਰੂਰੀ ਹੁੰਦੀ ਹੈ, ਉਹ ਸਾਡੇ ਅਨਾਊਂਸਰ ਸਾਹਿਬਾਨ ਵੱਲੋਂ ਪੋਜ਼ ਕੀਤੀ ਜਾਂਦੀ ਹੈ, ਔਰ ਉਹਦੇ 'ਚ ਗੁਜ਼ਾਰਿਸ਼ ਵੀ ਕੀਤੀ ਜਾਂਦੀ ਹੈ ਕਿ ਗੱਲ ਨੂੰ ਲਿਮਿਟਿਡ ਰੱਖਿਆ ਜਾ ਸਕੇ ਤਾਂ ਜੋ ਸਾਰਿਆਂ ਨੂੰ ਬਣਦਾ ਮੌਕਾ ਦਿੱਤਾ ਜਾ ਸਕੇ। ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਜੀ ਕਿ ਇਸ ਚੀਜ਼ ਨੂੰ ਤੁਸੀਂ ਆਪਣੇ ਦਿਲ ਨਾਲ ਨਾ ਲਾਓ। ਹਾਂ, ਜੇ ਤੁਹਾਨੂੰ ਲੱਗਦਾ ਹੈ ਕਿ ਵਾਕਈ ਕਿਤੇ ਜ਼ਿਆਦਤੀ ਹੋ ਰਹੀ ਹੈ ਤਾਂ ਜ਼ਰੂਰ ਦੱਸੋ, ਅਸੀਂ ਉਸ ਬਾਬਤ ਜ਼ਰੂਰ ਬਣਦੀ ਕਾਰਵਾਈ ਕਰਾਂਗੇ
1: ਜੀ, ਇਹ ਲਿਖਦੇ ਨੇ ਕਿ ਸਾਰੇ ਐਂਕਰ ਨਹੀਂ ਇਸ ਤਰ੍ਹਾਂ ਕਰਦੇ, ਕੋਈ
0: ਜੀ।
1: ਇੱਕ ਅੱਧਾ ਹੀ ਹੈ, ਅਤੇ ਜਿਹਨੇ ਇਹ ਵੀ ਲਿਖ ਰਹੇ ਨੇ ਕਿ ਜਿਸ ਦੀ ਵੀ ਮੈਂ ਗੱਲ ਕੀਤੀ ਹੈ ਉਹ ਸਮਝ ਹੀ ਗਏ ਹੋਣਗੇ,
0: ਅੱਛਾ,
1: ਅਤੇ ਹਾਂ ਜੇਕਰ ਤੁਹਾਨੂੰ ਵਾਕਈ ਇਸ ਤਰ੍ਹਾਂ ਲੱਗਦਾ ਤਾਂ ਉਸ ਦਿਨ ਦੀ ਕੋਈ ਘਟਨਾ ਤੁਸੀਂ ਜਾਂ ਉਸ ਦਿਨ ਦੀ ਤਾਰੀਖ ਉਸ ਦਿਨ ਦੇ

0: ਅਗਲੇ ਦਿਨ ਕਿਹਾ ਤੁਸੀਂ ਹੈਲੋ ਫਰਮਾਇਸ਼ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਫੋਨ ਨਹੀਂ ਚੁੱਕਦੇ ਸ ਫੋਨ ਫਾਜ਼ਿਲਕਾ ਦੇ ਬਹੁਤ ਵੈਸੇ ਤੁਸੀਂ ਫੋਨ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹੋ ਪਰ
1: ਜੀ
0: ਸਾਡਾ ਪ੍ਰੋਗਰਾਮ ਨਹੀਂ ਲੈਂਦੇ ਸਾਡਾ ਸਾਡਾ
1: ਜੀ
0: ਫੋਨ ਨਹੀਂ ਲੈਂਦੇ ਸਾਡਾ ਫੋਨ ਵੀ ਕਹਿੰਦੇ ਇਸ ਪ੍ਰੋਗਰਾਮ 'ਚ ਸ਼ਾਮਿਲ ਕਰਿਆ ਕਰੋ ਅੱਗੇ ਲਿਖਦੇ ਨੇ ਕਿ ਨਜ਼ਰਾਨਾ ਦੇਸ ਪੰਜਾਬ ਦੇ ਵਿੱਚ ਸ਼ੁਰੂ ਕਰੋ ਅਤੇ SMS ਮੈਸੇਜ ਅਤੇ ਹਿੰਦੀ ਗੀਤਾਂ ਦੀ ਫਰਮਾਇਸ਼ ਸ਼ੁਰੂ ਕਰੋ
1: ਦੇਖੋ ਜੀ, ਨਜ਼ਰਾਨਾ ਪ੍ਰੋਗਰਾਮ ਦੇਸ ਪੰਜਾਬ ਦੇ ਵਿੱਚ ਆਲਰੇਡੀ ਚੱਲ ਰਿਹਾ ਹੈ। ਸ਼ੁਰੂ ਕਰਨ ਵਾਲੀ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਹੈ। ਤੁਸੀਂ ਦੇਸ ਪੰਜਾਬ ਪ੍ਰੋਗਰਾਮ ਸੁਣੋ, ਤੁਹਾਨੂੰ ਜ਼ਰੂਰ ਇਹ ਪ੍ਰੋਗਰਾਮ ਮਿਲੇਗਾ। ਦੂਸਰੀ ਗੱਲ, ਥੋੜ੍ਹੀ ਸ਼ਿਕਾਇਤ ਕਿ ਫੋਨ ਨਹੀਂ ਚੱਕਦੇ। ਸੱਚੋ ਸੱਚ ਦੱਸੀਏ ਤਾਂ ਗੱਲ ਇਹ ਹੈ ਜੀ ਕਿ ਸਾਡੇ ਸਟੂਡੀਓ 'ਚ ਬੈਠੇ ਅਨਾਊਂਸਰ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਫੋਨ ਕਿੱਥੋਂ ਆ ਰਿਹਾ,
0: ਜੀ
1: ਕਿਉਂਕਿ ਅਸੀਂ ਕਾਲਰ ਆਈਡੀ ਦਾ ਇਸਤੇਮਾਲ ਨਹੀਂ ਕਰਦੇ। ਅਗਰ ਕਾਲਰ ਆਈਡੀ ਹੋਵੇ ਵੀ ਤਾਂ ਮੋਬਾਈਲ ਨੰਬਰ ਤੋਂ, ਲੈਂਡਲਾਈਨ ਤੋਂ ਕੋਈ ਕਾਲ ਆਈ ਹੋਵੇ ਤਾਂ ਆਪਣਾ ਏਰੀਆ ਕੋਡ ਤੋਂ ਪਤਾ ਲਾ ਸਕਦੇ ਹਾਂ ਕਿ ਕਿਹੜੀ ਜਗ੍ਹਾ ਤੋਂ ਫੋਨ ਆ ਰਿਹਾ।
0: ਜੀ
1: ਮੋਬਾਈਲ 'ਤੇ ਆ ਰਹੇ ਕਿਸੇ ਵੀ ਫੋਨ ਤੋਂ ਇਹ ਨਹੀਂ ਪਤਾ ਲੱਗਦਾ ਹੁੰਦਾ ਕਿ ਕਿਹੜੇ ਇਲਾਕੇ ਤੋਂ ਆ ਰਿਹਾ। ਸਰੋਤਾ ਖੁਦ ਹੀ ਫੋਨ 'ਤੇ ਦੱਸਦੇ ਨੇ ਕਿ ਅਸੀਂ ਫਲਾਣੀ ਜਗ੍ਹਾ ਤੋਂ ਬੋਲ ਰਹੇ ਹਾਂ। ਇਸ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਜਾਂ ਵਜ੍ਹਾ ਨਹੀਂ ਹੈ ਕਿ ਅਸੀਂ ਸਿਰਫ ਫਾਜ਼ਿਲਕਾ ਵਾਲਿਆਂ ਦੇ ਫੋਨ ਚੁੱਕਦੇ ਹਾਂ, ਬਾਕੀਆਂ ਦੇ ਫੋਨ ਨਹੀਂ ਚੁੱਕਦੇ ਹਾਂ। ਹਾਂ, ਬਾਕੀ ਵੀ ਸਾਰੇ ਮਿਹਨਤ ਨਾਲ ਫੋਨ ਮਿਲਾਉਂਦੇ ਨੇ, ਤੁਹਾਡੇ ਵਾਸਤੇ ਵੀ ਗੁਜ਼ਾਰਿਸ਼ ਇਹੀ ਹੈ ਕਿ ਤੁਸੀਂ ਮਿਹਨਤ ਦੇ ਨਾਲ ਫੋਨ ਮਿਲਾਓ, ਜ਼ਰੂਰ ਔਰ ਜ਼ਰੂਰ ਲੱਗੇਗਾ ਪ੍ਰੋਗਰਾਮ ਦੇ ਵਿੱਚ
0: ਬਿਲਕੁਲ ਜੀ, ਸਾਡੀ ਇਸ ਵਿੱਚ ਕੋਈ ਵੀ ਭੂਮਿਕਾ ਨਹੀਂ ਹੈ ਕਿ
1: ਜੀ।
0: ਕਿਹੜੇ ਲਿਸਨਰ ਦਾ ਫੋਨ ਕਿੱਥੋਂ ਆ ਰਿਹਾ ਹੈ ਅਤੇ ਇਸ ਵਿੱਚ ਉਹਨਾਂ ਦੀ ਮਿਹਨਤ ਹੀ ਹੈ, ਤਾਂ ਤੁਸੀਂ ਵੀ ਇਸੇ ਤਰ੍ਹਾਂ ਲਗਾਤਾਰ ਮਿਹਨਤ ਕਰੋ, ਜ਼ਰੂਰ ਫੋਨ ਮਿਲੇਗਾ ਤੁਹਾਡਾ।
1: ਜੀ, ਬਲਕਿ ਮੈਂ ਤਾਂ ਇਹ ਕਹਿੰਦਾ ਕਿ ਕਈ ਵਾਰੀ ਅਸੀਂ ਗੁਜ਼ਾਰਿਸ਼ ਕਰਦੇ ਰਹਿੰਦੇ ਹਾਂ ਸਰੋਤਿਆਂ ਨੂੰ ਕਿ ਤੁਹਾਡਾ ਥੋੜ੍ਹੇ ਦਿਨ ਪਹਿਲੇ ਹੀ ਜਾਂ ਕੱਲ੍ਹ ਹੀ ਫੋਨ ਲੱਗਿਆ ਸੀ, ਇਸ ਕਰਕੇ ਥੋੜ੍ਹਾ ਜਿਹਾ ਵਿੱਚ ਗੈਪ ਪਾ ਦਿਓ ਤਾਂ ਜੋ ਬਾਕੀ ਸੁਣਨ ਵਾਲਿਆਂ ਦੇ ਫੋਨ ਲੱਗ ਸਕਣ ਇਹਦੇ ਵਿੱਚ।
0: ਅਗਲਾ ਈਮੇਲ ਹੈ ਜੀ ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ, ਪੱਕੇ ਸਰੋਤਾ
1: ਜੀ
0: ਇਹਨਾਂ
1: ਲਿਖਿਆ ਹੈ
0: ਨੇ
1: ਪੱਕੇ?
0: ਲਿਖਿਆ ਹੋਇਆ ਜੀ ਇਹਨਾਂ ਨੇ
1: ਅੱਛਾ ਜੀ,
0: ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਣ ਰਿਡਵਾ ਅਤੇ ਹਜ਼ਾਰੀ ਲਾਲ ਸ਼ਰਮਾ
1: ਲੋਏ ਵਰਗੇ ਪੱਕੇ ਨੇ ਜੀ।
0: ਜੀ ਕਹਿੰਦੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਹਰ ਵਾਰ ਸੁਣਦੇ ਹਾਂ, 16 ਤਰੀਕ ਨੂੰ ਸੋਹਣ ਜੀ ਅਤੇ ਪ੍ਰਭਜੋਤ ਜੀ ਨੇ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ, ਮੇਰਾ ਵੀ ਮੇਲ ਸ਼ਾਮਿਲ ਹੋਇਆ।
1: ਜੀ
0: 18 ਤਰੀਕ ਨੂੰ FM ਰੇਨਬੋ ਜਲੰਧਰ ਦਾ ਪ੍ਰੋਗਰਾਮ ਹੈਲੋ ਜਲੰਧਰ ਸੁਣਿਆ, RJ ਰਮਨੇਸ਼ ਗੌੜਾ ਜੀ ਨੇ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ। 19 ਤਾਰੀਖ ਨੂੰ ਰਾਤੀ ਖੇਡ ਸੰਸਾਰ ਪ੍ਰੋਗਰਾਮ ਸੁਣਿਆ, ਜਿਸ ਵਿੱਚ ਵਰਿੰਦਰ ਜੀ ਨੇ ਜੂਨੀਅਰ ਨੈਸ਼ਨਲ ਐਥਲੈਟਿਕ ਖਿਡਾਰਨ ਮਾਇਆ ਜੀ ਨਾਲ ਕੀਤੀ ਗੱਲਬਾਤ, ਬਹੁਤ ਹੀ ਵਧੀਆ ਲੱਗੀ। 20 ਤਾਰੀਖ ਨੂੰ ਸ਼ਾਮੀ ਯੁਵਾਣੀ ਦਾ ਸੈਗਮੈਂਟ ਸੁਣਿਆ ਯੰਗਿਸਤਾਨ, ਜਿਸ ਵਿੱਚ RJ ਰਿਤਿਕਾ ਜੀ ਨੇ ਮਿਊਜ਼ਿਕ ਆਰਟਿਸਟ ਸਰਬਜੀਤ ਸਿੰਘ ਮੇਰਾ ਨਾਲ ਕੀਤੀ ਗੱਲਬਾਤ, ਇਹਨਾਂ ਨੂੰ ਵਧੀਆ ਲੱਗੀ। ਬਾਕੀ ਤਾਂ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਹੈਲੋ ਫਰਮਾਇਸ਼, ਸੋਹਣੀ ਸਵੇਰ, ਸਾਰੇ ਹੀ ਬਹੁਤ ਚੰਗੇ ਲੱਗਦੇ ਨੇ। ਕਹਿੰਦੇ ਪ੍ਰੋਗਰਾਮ ਦਿਲ ਚਾਹਤਾ ਹੈ ਸਾਡੀ ਪਹਿਲੀ ਪਸੰਦ ਬਣ ਗਿਆ ਹੈ।
1: ਵਾਹ,
0: ਇੱਕ ਵਾਰ ਇਹਨਾਂ ਨੇ ਆਕਾਸ਼ਵਾਣੀ ਦੇ 90 ਵਰ੍ਹੇ ਪੂਰੇ ਹੋਣ 'ਤੇ ਮੁਬਾਰਕਾਂ ਭੇਜੀਆਂ ਨੇ।
1: ਆਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ, ਔਰ ਜਿੰਨੇ ਪ੍ਰੋਗਰਾਮ ਤੁਸੀਂ ਸੁਣੇ ਉਹਨਾਂ ਨੂੰ ਪਸੰਦ ਕੀਤਾ ਉਹਨਾਂ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਸਾਡੇ ਪੱਕੇ ਸਰੋਤੇ ਹੋ ਔਰ ਹਮੇਸ਼ਾ ਪੱਕੇ ਤੌਰ 'ਤੇ ਸਾਡੇ ਨਾਲ ਮਿਲ ਕੇ ਰਹੀਓ ਜੀ।
0: ਅਗਲਾ ਈਮੇਲ ਹੈ ਜੀ ਰਜ਼ਾਕ ਮੁਹੰਮਦ ਦਾ, ਇਹਨਾਂ ਨੇ ਨਾਲ ਨੇ ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਅਤੇ ਜਿਸ਼ਾਨ ਖਾਨ ਹਨੂੰਮਾਨਗੜ੍ਹ ਰਾਜਸਥਾਨ ਤੋਂ,
1: ਜੀ
0: ਇਹ ਲਿਖਦੇ ਨੇ ਕਿ ਤੁਹਾਡੇ ਚਿੱਠੀ ਮਿਲੀ ਪ੍ਰੋਗਰਾਮ ਅਸੀਂ ਹਰ ਵਾਰ ਸੁਣਦੇ ਹਾਂ, ਬਹੁਤ ਚੰਗਾ ਲੱਗਦਾ ਹੈ, ਆਕਾਸ਼ਵਾਣੀ ਦੇ 90 ਵਰ੍ਹੇ ਪੂਰੇ ਹੋਣ 'ਤੇ ਬਹੁਤ ਬਹੁਤ ਮੁਬਾਰਕਾਂ, ਸੋਹਣੀ ਸੇ ਪ੍ਰੋਗਰਾਮ ਸਾਨੂੰ ਬਹੁਤ ਪਸੰਦ ਹੈ, ਇਸ ਵਿੱਚ ਜਾਣਕਾਰੀ ਦੇ ਨਾਲ ਨਾਲ ਗੀਤਾਂ ਦੇ ਨਾਲ ਮਨੋਰੰਜਨ ਵੀ ਕੀਤਾ ਜਾਂਦਾ ਹੈ।
1: ਜੀ
0: ਹੈਲੋ ਫਰਮਾਇਸ਼ ਦਾ ਮਗਜਲਿੰਦਰ ਪੈਂਦੀ, ਚਿੱਠੀਆਂ ਮਿੱਠੀਆਂ, ਸਾਰੇ ਪ੍ਰੋਗਰਾਮ ਸਾਡੀ ਪਸੰਦ ਦੇ ਨੇ। ਫੋਨ ਇਨ ਖਤਾਂ 'ਤੇ ਆਧਾਰਿਤ ਅਲੱਗ ਅਲੱਗ ਦੋ ਪ੍ਰੋਗਰਾਮ ਕਰਨ ਦੇ ਲਈ ਕਹਿੰਦੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਅਤੇ ਬਸ ਇੰਨੇ ਲਿਖਿਆ ਜੀ ਇਹਨਾਂ ਨੇ
1: ਇਹਨਾਂ ਲਿਖਿਆ ਜੀ, ਅਤੇ ਅਸੀਂ
0: ਜੀ।
1: ਵੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਅਕਸਰ ਸਾਨੂੰ ਚਿੱਠੀਆਂ ਪਾਉਂਦੇ ਨੇ, ਈਮੇਲ ਕਰਦੇ ਨੇ। ਇੱਕ ਗੁਜ਼ਾਰਿਸ਼ ਜ਼ਰੂਰ ਕਰਾਂਗੇ ਜੀ ਕਿ ਤੁਸੀਂ ਰਾਜਸਥਾਨ ਤੋਂ ਈਮੇਲਸ ਪਾਉਂਦੇ ਹੋ, ਚਿੱਠੀਆਂ ਲਿਖਦੇ ਹੋ, ਤੁਹਾਡੀਆਂ ਚਿੱਠੀਆਂ ਰੋਮਨ 'ਚ ਲਿਖੀਆਂ ਹੁੰਦੀਆਂ ਨੇ। ਕੋਸ਼ਿਸ਼ ਕਰੋ, ਜੇ ਤੁਸੀਂ ਪੰਜਾਬੀ 'ਚ ਨਹੀਂ ਲਿਖ ਸਕਦੇ ਤਾਂ ਦੇਵਨਾਗਰੀ ਦੇ ਵਿੱਚ ਜ਼ਰੂਰ ਲਿਖੋ ਆਪਣੀ ਚਿੱਠੀ ਤਾਂ ਜੋ ਅਸੀਂ ਹੋਰ ਜ਼ਿਆਦਾ ਆਸਾਨੀ ਦੇ ਨਾਲ ਤੁਹਾਡੀ ਚਿੱਠੀ ਪੜ੍ਹ ਸਕੀਏ, ਪ੍ਰੋਗਰਾਮ 'ਚ ਸ਼ਾਮਿਲ ਕਰ ਸਕੀਏ।
0: ਅਗਲਾ ਈਮੇਲ ਹੈ ਜੀ ਗੋਵਿੰਦਗੜ੍ਹ ਮਾਝੀ ਵਾਲਾ ਤੋਂ, ਉਹਨਾਂ ਨੇ ਲਿਖਿਆ ਹੱਥ ਨਾਲ ਸੀ ਪਰ ਫਿਰ ਬਾਅਦ ਵਿੱਚ ਇਹਨਾਂ ਨੇ ਫੋਟੋ ਖਿੱਚ ਕੇ ਉਸਨੂੰ ਈਮੇਲ 'ਤੇ
1: ਮਤਲਬ
0: ਭੇਜਿਆ ਹੈ।
1: ਇਸ ਕਿਸਮ ਦੇ ਖਤ ਨੂੰ ਆਪਾਂ ਕੀ ਕਹਾਂਗੇ,
0: ਜੀ ਇਹ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਚਿੱਠੀ ਲਿਖਣੀ ਤਾਂ ਹੱਥ ਨਾਲ ਹੀ ਪਸੰਦ ਹੈ।
1: ਮਤਲਬ ਇਹ ਈ ਕਾਰਡ ਹੋ ਗਿਆ ਇੱਕ ਤਰੀਕੇ ਦੇ ਨਾਲ, ਹੈ ਨਾ,
0: ਜੀ
1: ਪੋਸਟ ਕਾਰਡ ਈਮੇਲ ਦੇ ਥਰੂ ਭੇਜਿਆ। ਵੈਸੇ
0: ਜੀ
1: ਇਹਨਾਂ ਨੇ ਨਾ ਕਾਪੀ 'ਤੇ ਲਿਖਿਆ, ਦੇਖੋ ਕਾਪੀ ਦੇ ਪੰਨੇ ਦੇ ਉੱਤੇ ਜਿਹੜੀ ਡੇਟ ਅਤੇ ਪੇਜ ਨੰਬਰ ਦਾ ਸਟਿੱਕਰ ਜਾਂ ਸਟੈਂਪ ਹੈਗੀ ਆ ਉਹ ਵੀ ਵਿੱਚ ਨਜ਼ਰ ਆ ਰਹੀ ਹੈ। ਖੈਰ, ਜ਼ਰੀਆ ਕੋਈ ਵੀ ਵਰਤਿਆ ਹੋਵੇ ਇਹਨਾਂ ਨੇ, ਮਤਲਬ ਹੈ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨਾ ਔਰ ਉਹ ਸਾਡੇ ਕੋਲ ਪਹੁੰਚ ਗਿਆ ਹੈ।
0: ਗੋਬਿੰਦਗੜ੍ਹ ਮਾਝੀਵਾਲਾ ਤੋਂ ਨੇ ਦੇ ਦੋਸਤ ਹੈ ਸ਼੍ਰੀ ਕਰਨਪੁਰ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਰਾਜੂ ਟੁਟੇਜਾ, ਖੁਸ਼ ਦਿਲ ਅਤੇ ਉਰਮਿਲਾ ਟੁਟੇਜਾ।
1: ਵਾਹ ਜੀ ਵਾਹ, ਕੀ
0: ਕਹਿੰਦੇ
1: ਬਾਤ
0: ਕਿ
1: ਹੈ।
0: 17 ਮਈ ਐਤਵਾਰ ਨੂੰ ਪ੍ਰੋਗਰਾਮ ਸੁਣਿਆ ਚੰਗਾ ਲੱਗਾ ਕਿਉਂਕਿ ਸ਼ਨੀਵਾਰ ਨੂੰ ਪ੍ਰੋਗਰਾਮ ਨਹੀਂ ਸੁਣ ਸਕੇ ਸੀ ਅਤੇ ਦੁਬਾਰਾ ਪ੍ਰਸਾਰਣ ਦਾ ਲਾਭ ਅਸੀਂ ਚੁੱਕਿਆ, ਅਤੇ ਪਰਮਜੀਤ ਜੀ ਸਾਡਾ ਸੁਝਾਅ ਹੈ ਕਿ ਰਾਤ 10 ਵਜੇ ਇੱਕ ਫਰਮਾਇਸ਼ੀ ਪ੍ਰੋਗਰਾਮ

0: ਕਰੋ ਜੋ ਕਿ ਸਿਰਫ ਖਤਾਂ ਤੇ ਹੋਵੇ। 20 ਮਈ ਨੂੰ ਆਕਾਸ਼ਵਾਣੀ ਦੇ 90 ਵਰੇ ਪੂਰੇ ਹੋਣ ਤੇ ਸੁਖਜੀਤ ਜੀ ਨੇ ਜਸਵਿੰਦਰ ਜੀ ਨਾਲ ਜੋ ਗੱਲਬਾਤ ਕੀਤੀ ਬਹੁਤ ਚੰਗੀ ਲੱਗੀ
1: ਜੀ।
0: ਅਸੀਂ ਆਕਾਸ਼ਵਾਣੀ ਜਲੰਧਰ ਦੇ ਇੰਚਾਰਜ ਸਾਹਿਬ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸੁਖਜੀਤ ਮੈਡਮ ਜੀ ਦੀ ਆਵਾਜ਼ ਸਾਨੂੰ ਪ੍ਰੋਗਰਾਮਸ ਦੇ ਵਿੱਚ ਸੁਣਨ ਨੂੰ ਮਿਲਦੀ ਰਹਿੰਦੀ ਹੈ। ਸਾਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਰਿਟਾਇਰ ਹੋ ਗਏ ਨੇ। ਅੱਗੇ ਇਹਨਾਂ ਨੇ ਖਾਤੇ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਤਾਰੀਖ ਸਹਿਤ ਕਿ ਇਹ ਪ੍ਰੋਗਰਾਮ ਇਹਨਾਂ ਨੂੰ ਚੰਗੇ ਲੱਗਦੇ ਨੇ। ਖਾਸ ਤੌਰ 'ਤੇ ਵਸਦੇ ਵੜੇ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਕੁਝ ਪ੍ਰੋਗਰਾਮਸ ਦਾ ਜ਼ਿਕਰ ਕੀਤਾ ਹੈ ਅਤੇ ਡਾਕਟਰਸ ਦੇ ਨਾਲ ਜੋ ਮੁਲਾਕਾਤਾਂ ਨੇ ਉਹਨਾਂ ਦਾ ਜ਼ਿਕਰ ਕੀਤਾ।
1: ਬਹੁਤ ਸ਼ੁਕਰੀਆ ਜੀ ਇਹ ਖਤ ਲਿਖਣ ਵਾਸਤੇ ਰਾਜੂ ਟੁਟੇਜਾ ਜੀ, ਖੁਸ਼ਦਿਲ ਔਰ ਉਰਮਿਲਾ ਟੁਟੇਜਾ ਜੀ। ਤੁਹਾਡੀਆਂ ਚਿੱਠੀਆਂ ਅਕਸਰ ਸਾਨੂੰ ਮਿਲਦੀਆਂ ਨੇ ਔਰ ਉਹਦੇ 'ਚ ਇੱਕ ਫੋਟੋ ਖਿੱਚ ਕੇ ਨਾਲ ਇਹਨਾਂ ਨੇ ਭੇਜੀ ਹੁੰਦੀ ਹੈ ਆਪਣੀ ਡਾਇਰੀ ਦੇ ਪੰਨਿਆਂ ਦੀ, ਜਿਹਦੇ ਵਿੱਚ ਲਿਖਿਆ ਹੁੰਦਾ ਕਿ ਕਿਹੜੇ ਕਿਹੜੇ ਦਿਨ ਕਿਹੜਾ ਕਿਹੜਾ ਪ੍ਰੋਗਰਾਮ ਸੁਣਿਆ। ਬਾਕੀ ਅੱਜ ਦੇ ਖਤ ਵਿੱਚ ਖਾਸ ਗੱਲ ਜਿਹੜੀ ਇਹਨਾਂ ਨੇ ਇਹ ਲਿਖੀ ਹੈ ਕਿ ਰਾਤ ਨੂੰ 10 ਵਜੇ ਇੱਕ ਖਤਾਂ 'ਤੇ ਆਧਾਰਿਤ ਫਰਮਾਇਸ਼ੀ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ। ਇਹਦੇ ਬਾਬਤ ਇਹ ਦੱਸਦਿਆਂ ਜੀ ਕਿ ਰਾਤ 10 ਵਜੇ ਫਰਮਾਇਸ਼ੀ ਪ੍ਰੋਗਰਾਮ ਤਾਂ ਹੁੰਦਾ ਹੈ, ਲੇਕਿਨ ਹਫ਼ਤੇ 'ਚ ਇੱਕ ਦਿਨ ਹੁੰਦਾ ਹੈ, ਉਹਦੇ ਵਿੱਚ ਖਤ ਵੀ ਹੁੰਦੇ ਨੇ, ਫੋਨ ਵੀ ਹੁੰਦੇ ਨੇ, ਵਟਸਐਪ ਮੈਸੇਜਸ ਵੀ ਹੁੰਦੇ ਨੇ। ਇਸ ਤੋਂ ਇਲਾਵਾ 11:10 'ਤੇ ਜਿਹੜਾ ਪ੍ਰੋਗਰਾਮ ਹੈ, ਜਿਹੜਾ ਸਾਡਾ DTH ਚੈਨਲ 'ਤੇ ਚੱਲਦਾ ਹੈ, ਉਹ ਵੀ ਤਾਂ ਫਰਮਾਇਸ਼ੀ ਪ੍ਰੋਗਰਾਮ ਹੀ ਹੈ। ਸੋ ਤੁਸੀਂ ਜਾਂ ਤਾਂ ਥੋੜ੍ਹਾ ਜਿਹਾ ਇੰਤਜ਼ਾਰ ਕਰ ਸਕਦੇ ਹੋ, ਜਾਂ ਫਿਰ ਬਾਕੀ ਇਹ ਹੈ ਕਿ ਸਾਡੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਕ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਇੱਕੋ ਤਰ੍ਹਾਂ ਦੀ ਇਨਪੁੱਟ ਰੱਖੀ ਜਾਵੇ, ਤਾਂ ਜੋ ਜਿਸ ਤਰ੍ਹਾਂ ਦਾ ਵੀ ਸਰੋਤੇ ਦਾ ਮਨ ਹੈ ਉਹ ਉਸੇ ਤਰ੍ਹਾਂ ਦੇ ਪ੍ਰੋਗਰਾਮ 'ਚ ਹਿੱਸਾ ਲੈ ਕੇ ਆਪਣੀ ਪਸੰਦ ਦਾ ਸੰਗੀਤ ਸੁਣ ਸਕੇ।
0: ਬਹੁਤ ਬਹੁਤ ਸ਼ੁਕਰੀਆ ਜੀ ਖਤ ਲਿਖਣ ਦੇ ਲਈ। ਹੁਣ ਪ੍ਰੋਗਰਾਮ ਦਾ ਆਖਰੀ ਈਮੇਲ ਸ਼ਾਮਿਲ ਕਰਨ ਜਾ ਰਿਹਾ ਰਮਨ ਵਰਮਾ ਹੁਣਾਂ ਦਾ। ਇਹ ਲਿਖ ਰਹੇ ਨੇ ਜੀ, ਬਸ ਸਾਡਾ ਪਿੰਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ
1: ਜੀ।
0: ਸਭ ਤੋਂ ਪਹਿਲਾਂ ਇਹਨਾਂ ਨੇ ਮੁਬਾਰਕਾਂ ਭੇਜੀਆਂ ਨੇ 90 ਵਰੇ ਪੂਰੇ ਹੋਣ 'ਤੇ, ਦਿਲੋਂ ਮੁਬਾਰਕਾਂ ਭੇਜੀਆਂ ਨੇ, ਦੁਆਵਾਂ ਭੇਜੀਆਂ ਨੇ। ਕਹਿੰਦੇ ਆਕਾਸ਼ਵਾਣੀ 90 ਸਾਲ ਤਹਿਤ ਜਸਵਿੰਦਰ ਸਿੰਘ ਹੁਣਾਂ ਨਾਲ ਜੋ ਤੁਸੀਂ ਯਾਦਾਂ ਸਾਂਝੀਆਂ ਕੀਤੀਆਂ ਬਹੁਤ ਹੀ ਖੂਬਸੂਰਤ ਇੰਟਰਵਿਊ ਲੱਗੀ
1: ਜੀ।
0: ਮੇਰੀ ਕਹਾਣੀ ਤਹਿਤ ਕਹਾਣੀ ਸੁਣੀ ਬਹੁਤ ਹੀ ਵਧੀਆ ਲੱਗੀ। ਆਪਦੇ ਕੇਂਦਰ ਤੋਂ ਸਾਰੇ ਪ੍ਰੋਗਰਾਮ ਜਾਣਕਾਰੀ ਭਰਪੂਰ ਹੁੰਦੇ ਨੇ, ਇਸ ਲਈ ਅਸੀਂ ਧੰਨਵਾਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਆਕਾਸ਼ਵਾਣੀ ਜਲੰਧਰ ਸਟਾਫ ਨੂੰ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੁਸੀਂ ਕਿਸਾਨ ਵੀਰਾਂ ਲਈ ਦਿਹਾਤੀ ਪ੍ਰੋਗਰਾਮ ਵਿੱਚ ਬਹੁਤ ਹੀ ਵਡਮੁੱਲੀ ਜਾਣਕਾਰੀ ਸਾਂਝੀ ਕਰਦੇ ਹੋ, ਇਸ ਦੇ ਲਈ ਵੀ ਧੰਨਵਾਦ। ਉਡਾਰੀਆਂ ਪ੍ਰੋਗਰਾਮ ਵਿੱਚ ਜਗਦੀਸ਼ ਕੌਰ ਜੀ ਨਾਲ ਖਾਸ ਇੰਟਰਵਿਊ ਸੁਣੀ, ਉਹਨਾਂ ਨੇ ਡਾਕ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਸਕੀਮਾਂ ਬਾਰੇ ਜਾਣਕਾਰੀ ਦਿੱਤੀ, ਬਹੁਤ ਹੀ ਵਧੀਆ ਜਾਣਕਾਰੀ ਸੀ। ਪੰਜਾਬੀ ਝਲਕੀ ਸੁਣੀ, ਇਸ਼ਕ 'ਚ ਕਮਲੀ ਬਹੁਤ ਵਧੀਆ ਝਲਕੀ ਸੀ। ਮਹਿਮਾਨ ਬਰੂਹਾਂ ਦੇ ਪ੍ਰੋਗਰਾਮ ਵਿੱਚ ਇੰਟਰਵਿਊ ਸੁਣੀ, ਅਜੇ ਕੁਮਾਰ ਆਸ਼ਾ ਜੀ ਨਾਲ ਬਹੁਤ ਵਧੀਆ ਗੱਲਬਾਤ ਲੱਗੀ ਅਤੇ ਪ੍ਰੋਗਰਾਮ ਫੈਮਲੀ ਨੰਬਰ 1 ਦੀ ਦਿਲੋਂ ਤਾਰੀਫ ਕੀਤੀ ਹੈ।
1: ਵਾਹ ਵਾਹ। ਅਤੇ ਸਾਡੇ ਵੱਲੋਂ ਵੀ ਅਮਨ ਵਰਮਾ ਜੀ, ਰਮਨ ਵਰਮਾ ਜੀ, ਦਿਵਿਆਂਸ਼, ਡਾਕਟਰ ਮਦਨ ਲਾਲ ਵਰਮਾ ਅਤੇ ਸਮੂਹ ਵਰਮਾ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਹਾਡੇ ਖਤ ਜਿਹੜੇ ਹੁੰਦੇ ਨੇ, ਤੁਹਾਡੀਆਂ ਈਮੇਲਸ ਜਿਹੜੀਆਂ ਹੁੰਦੀਆਂ ਨੇ, ਸਾਡੇ ਵਾਸਤੇ ਪਥ ਪ੍ਰਦਰਸ਼ਕ ਦਾ ਕੰਮ ਕਰਦੀਆਂ ਨੇ, ਸਾਨੂੰ ਸੇਧ ਦਿੰਦੀਆਂ ਨੇ, ਪ੍ਰੋਗਰਾਮਾਂ 'ਚ ਤਬਦੀਲੀਆਂ ਸੰਬੰਧੀ ਸਾਡਾ ਮਾਰਗ ਦਰਸ਼ਨ ਕਰਦੀਆਂ ਨੇ, ਔਰ ਬਹੁਤ ਵਧੀਆ ਲੱਗਦਾ ਹੈ। ਔਰ ਤੁਹਾਨੂੰ ਗੁਜ਼ਾਰਿਸ਼ ਕਰਾਂਗੇ ਸ਼ੁਕਰੀਆ ਦੇ ਨਾਲ ਨਾਲ ਕਿ ਤੁਸੀਂ ਇਹ ਮੁਹੱਬਤ ਜਾਂ ਇਹ ਸੇਧ ਇਸੇ ਤਰ੍ਹਾਂ ਜਾਰੀ ਰੱਖੋ ਤਾਂ ਜੋ ਅਸੀਂ ਸਹੀ ਦਿਸ਼ਾ ਵੱਲ ਅੱਗੇ ਵੱਧ ਸਕੀਏ।
0: ਜੀ, ਹੁਣ ਸਾਨੂੰ ਅੱਗੇ ਵਧਣਾ ਹੀ ਪਏਗਾ ਅਤੇ ਕਿਉਂਕਿ ਪ੍ਰੋਗਰਾਮ ਦਾ ਵੇਲਾ ਹੋ ਚੁੱਕਿਆ ਹੈ ਖਤਮ, ਅਤੇ ਜਾਂਦੇ ਜਾਂਦੇ ਪਤਾ ਜ਼ਰੂਰ ਦੱਸ ਦਿੰਦੇ, ਈਮੇਲ ਦਾ ਸਾਡਾ ਪਤਾ ਹੈ ਜੀ, ਜੇਕਰ ਤੁਸੀਂ ਈਮੇਲ ਕਰਨਾ ਚਾਹੁੰਦੇ ਹੋ ਤਾਂ tcmjalandhar@gmail.com।
1: ਅਤੇ ਸਾਡਾ ਪਤਾ ਹੈ ਜੀ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001। ਅੱਗੇ ਵਧਣ ਤੋਂ ਪੂਨਮ ਜੀ ਦਾ ਕਹਿਣ ਦਾ ਮਤਲਬ ਇਹ ਸੀ ਕਿ ਸਾਨੂੰ ਬਸ ਕਰ ਦੇਣੀ ਚਾਹੀਦੀ ਹੈ ਤਾਂ ਜੋ ਅਗਲਾ ਪ੍ਰੋਗਰਾਮ ਅੱਗੇ ਵੱਧ ਸਕੇ।
0: ਬਿਲਕੁਲ ਬਿਲਕੁਲ ਸਹੀ ਪਹਿਚਾਣਿਆ ਤੁਸੀਂ। ਸੋ ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਹੁਣ ਕਰਦਿਆਂ ਜੀ ਖਤਮ, ਲੈਂਦੇ ਹਾਂ ਇਜਾਜ਼ਤ, ਨਮਸਕਾਰ।
2: ਹੁਣ ਇਹ ਸਰੋਤੇ ਆਪਣੀਆਂ ਚਿੱਠੀਆਂ ਦੇ ਜਵਾਬ ਸੁਣ ਰਹੇ ਸੀ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ, TRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਯੋਗ ਦੇ ਉੱਤੇ ਇੱਕ ਵਿਸ਼ੇਸ਼ ਪ੍ਰੋਗਰਾਮ ਸੁਣਦੇ ਹਾਂ, ਵਾਚਕ ਅਤੇ ਆਲੇਖ ਵੀਰਿੰਦਰ ਸਿੰਘ, ਪੇਸ਼ਕਸ਼ ਪ੍ਰਤਿਸ਼ਠਾ ਜੈਨ। ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਇਸ ਦਾ ਪ੍ਰਸਾਰਣ ਨਾਲੋ ਨਾਲ ਕੀਤਾ ਜਾਵੇਗਾ।

0: ਪਵਿੱਤਰ ਅਤੇ ਅਧਿਆਤਮਿਕ ਸਫ਼ਰ ਹੈ। ਯੋਗ ਸਿਰਫ ਸਾਹਾਂ ਦੀ ਖੇਡ ਨਹੀਂ, ਬਲਕਿ ਆਪਣੇ ਅੰਦਰ ਬੈਠੇ ਪਰਮਾਤਮਾ ਨੂੰ ਪਛਾਣਨ ਅਤੇ ਉਸ ਨਾਲ ਇੱਕਮਿਕ ਹੋਣ ਦਾ ਮਾਰਗ ਹੈ। ਮਹਾਨ ਰਿਸ਼ੀ ਪਤੰਜਲੀ ਦੇ ਮੁਤਾਬਿਕ ਯੋਗ ਚਿੱਤ ਦੀਆਂ ਬਿਰਤੀਆਂ ਨੂੰ ਸ਼ਾਂਤ ਕਰਨਾ ਹੈ, ਜੋ ਅੰਦਰੂਨੀ ਰੂਹਾਨੀ ਪ੍ਰਕਾਸ਼ ਵੱਲ ਲੈ ਜਾਂਦਾ ਹੈ। ਯੋਗ ਦੇ ਸੱਚੇ ਅਭਿਆਸ ਨਾਲ ਮਨ ਦੇ ਵਿਕਾਰ ਸ਼ਾਂਤ ਹੁੰਦੇ ਨੇ ਅਤੇ ਰੂਹਾਨੀ ਪ੍ਰਕਾਸ਼ ਦਾ ਅਨੁਭਵ ਹੁੰਦਾ ਹੈ। ਸਵਾਮੀ ਵਿਵੇਕਾਨੰਦ ਨੇ ਕਿਹਾ ਸੀ, ਯੋਗ ਹਰ ਜੀਵ ਵਿੱਚ ਮੌਜੂਦ ਬ੍ਰਹਮਤਾ ਨੂੰ ਪ੍ਰਗਟ ਕਰਨ ਦਾ ਸਾਧਨ ਹੈ। ਯੋਗ ਦੇ ਗੁਣਾਂ ਬਾਰੇ ਆਚਾਰਿਆ ਰੰਜਨਾ ਛਾਬੜਾ ਕਹਿੰਦੇ ਨੇ,
1: ਯੋਗ ਆਪਣੇ ਪੂਰਾ ਜਦੋਂ ਦਾ ਆਪਣੀ ਸੰਸਾਰ ਬਣਿਆ ਉਦੋਂ ਤੋਂ ਹੀ ਯੋਗ ਦਾ ਹੈ। ਆਪਣੇ ਵੇਦਾਂ ਦੇ ਵਿੱਚ, ਉਪਨਿਸ਼ਦਾਂ ਵਿੱਚ ਇਹਦਾ ਵਰਣਨ ਮਿਲਦਾ। ਉਸ ਤੋਂ ਬਾਅਦ ਕਈ ਰਿਸ਼ੀਆਂ ਨੇ ਇਹਨੂੰ ਦੱਸਿਆ ਆਪਣੇ ਵਾਸਤੇ। ਈਵਨ ਤੁਸੀਂ ਅਗਰ ਮਹਾਂਭਾਰਤ ਦੀ ਗੱਲ ਕਰੋ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਵੀ ਇਹਦੀ ਹੀ ਗੱਲ ਕਰ ਰਹੇ ਨੇ, ਯੋਗ ਦੀ ਗੱਲ ਕਰ ਰਹੇ ਨੇ। ਦੂਸਰਾ, ਮਹਰਸ਼ੀ ਪਤੰਜਲੀ ਨੇ ਅੱਜ ਤੋਂ 5000 ਸਾਲ ਪਹਿਲੇ ਇਹਨਾਂ ਸਾਰੀਆਂ ਜਗ੍ਹਾਵਾਂ ਤੋਂ ਯੋਗ ਨੂੰ ਇੱਕ ਰੂਪ ਦਿੱਤਾ, ਇੱਕ ਸੂਤਰ ਉਧਾਰ ਕੀਤਾ। ਉਹਨਾਂ ਨੇ ਪੂਰਾ ਇੱਕ ਯੋਗ ਦਰਸ਼ਨ ਲਿਖਿਆ। ਜਿੱਦਾਂ ਆਪਾਂ ਇੰਡੀਅਨ ਫਿਲੋਸਫੀ ਦੀ ਗੱਲ ਕਰਦੇ ਹਾਂ ਨਾ, ਆਪਾਂ ਇੰਡੀਅਨ ਫਿਲੋਸਫੀ ਦੀ ਜਿਹੜੇ ਆਪਾਂ ਨੇ 9 ਫਿਲੋਸਫੀਜ਼ ਮੇਨ ਹੈਗੀਆਂ, ਉਹਦੇ ਵਿੱਚੋਂ ਯੋਗ ਦਰਸ਼ਨ ਜਿਹੜੀ ਹੈਗੀ ਹੈ ਉਹਨਾਂ ਨੇ, ਮਹਰਸ਼ੀ ਪਤੰਜਲੀ ਨੇ ਉਹਨੂੰ ਇੱਕ ਸੂਤਰਬੱਧ ਕੀਤਾ। ਸਾਨੂੰ ਯੋਗ ਵਾਸਤੇ ਪੂਰੀ ਜਾਣਕਾਰੀ ਉਹਦੇ 'ਚ ਮਿਲਦੀ ਹੈ।
0: ਜਰਮਨ ਦੇ ਵਿਦਵਾਨ ਮੈਕਸ ਮਿਊਲਰ ਨੇ ਕਿਹਾ ਸੀ, ਯੋਗ ਮਨੁੱਖੀ ਮਨ ਨੂੰ ਸ਼ਾਂਤ ਕਰਨ ਅਤੇ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਇੱਕ ਸਭ ਤੋਂ ਉੱਤਮ ਸਾਧਨ ਹੈ। ਦੁਨੀਆ ਦੇ ਮਸ਼ਹੂਰ ਵਿਗਿਆਨੀ ਐਲਬਰਟ ਆਇਨਸਟੀਨ ਨੇ ਕਿਹਾ ਸੀ ਕਿ ਮੈਂ ਜਦੋਂ ਵੀ ਭਾਰਤੀ ਦਰਸ਼ਨ ਅਤੇ ਯੋਗ ਬਾਰੇ ਪੜ੍ਹਦਾ, ਮੈਨੂੰ ਬ੍ਰਹਿਮੰਡ ਦੀ ਅਸਲ ਸ਼ਕਤੀ ਦਾ ਅਹਿਸਾਸ ਹੁੰਦਾ ਹੈ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਵੀ ਯੋਗ ਸਾਡੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਸਾਰਥਕ ਹੈ। ਯੋਗਾਚਾਰਿਆ ਰੰਜਨਾ ਛਾਬੜਾ,
1: ਅੱਜ ਤਾਂ ਮੈਂ ਸੋਚਦੀ ਹਾਂ ਕਿ ਯੋਗ ਦੇ ਬਿਨਾਂ ਤਾਂ ਜੀਵਨ ਹੈ ਹੀ ਨਹੀਂ, ਬਿਲਕੁਲ ਸਾਰਥਕ ਹੈ। ਔਰ ਜਿਨ੍ਹਾਂ ਨੇ ਇਸ ਨੂੰ ਕਰਕੇ ਦੇਖਿਆ ਹੈ ਜਾਂ ਇਹਨੂੰ ਜੀ ਕੇ ਦੇਖਿਆ ਹੈ, ਉਹਨਾਂ ਦੀ ਜ਼ਿੰਦਗੀ ਬਦਲੀ ਹੈ, ਲਾਈਫ ਨੂੰ ਦੇਖਣ ਦਾ ਨਜ਼ਰੀਆ ਬਦਲਿਆ ਹੈ। ਯੋਗ ਕੇਵਲ ਫਿਜ਼ੀਕਲ ਨਹੀਂ ਹੈ ਨਾ, ਇਹ ਕੇਵਲ ਫਿਜ਼ੀਕਲ ਨਹੀਂ ਹੈ, ਮੈਂਟਲ ਲੈਵਲ ਤੱਕ ਪਹੁੰਚ ਕੇ ਤੁਹਾਡੀ ਜਿਹੜੀ ਹੈ ਇਮੋਸ਼ਨਲ ਵੈਲਿਊਸ 'ਤੇ ਵੀ ਕੰਮ ਕਰਦਾ ਹੈ ਅਤੇ ਬਾਡੀ ਦੇ ਜਿਹੜੇ ਬਾਇਓਲੋਜੀਕਲੀ ਵੀ ਆਪਣੇ ਉੱਤੇ ਬਹੁਤ ਸਾਰੀਆਂ, ਜਿਵੇਂ ਆਪਣੀ ਇਮਿਊਨਿਟੀ ਉੱਤੇ ਕੰਮ ਕਰਦਾ ਹੈ, ਬਹੁਤ ਸਾਰੀਆਂ ਡਿਜ਼ੀਜ਼ ਹੈਗੀਆਂ ਨੇ ਜਿਨ੍ਹਾਂ 'ਤੇ ਕੰਮ ਕਰਦਾ ਹੈ, ਪਲੱਸ ਜਿਨ੍ਹਾਂ ਦੇ ਉੱਤੇ ਤੁਹਾਨੂੰ ਉਹਨੂੰ ਮੇਨਟੇਨ ਰੱਖਣ ਦੇ ਵਿੱਚ ਵੀ ਮਦਦ ਕਰਦਾ, ਤੁਹਾਡੇ ਜਿਹੜਾ ਇਮਿਊਨ ਲੈਵਲ ਸਿਸਟਮ ਨੂੰ, ਡਾਇਬਟੀਜ਼ ਕਹਿ ਲਓ, ਉਹਨੂੰ ਮੇਨਟੇਨ ਕਰਨ ਦਾ, ਮਤਲਬ ਤੁਹਾਨੂੰ ਵਧੇਗੀ ਨਹੀਂ ਸ਼ੂਗਰ, ਜ਼ਿਆਦਾ ਨਹੀਂ ਹੋਏਗੀ, ਹੈ ਨਾ, ਅਗਰ ਹੈ ਪੇਸ਼ੈਂਟ ਕੋਈ ਹੈ ਤਾਂ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਨਾਲ ਇਹ ਜਿਹੜਾ ਹੈ ਨਾ, ਪ੍ਰੀਵੈਂਟਿਵ ਮੈਥਡ ਹੈਗਾ ਯੋਗ ਜਿਹੜਾ ਹੈ।
0: ਰਾਸ਼ਟਰੀ ਪੱਧਰ ਦੇ ਯੋਗ ਸਿੱਖਿਅਕ ਰੋਹਿਤ ਕੌਸ਼ਿਕ ਅੱਜ ਦੇ ਸਮੇਂ 'ਚ ਯੋਗ ਦੀ ਸਾਰਥਕਤਾ ਬਾਰੇ ਕੀ ਸੋਚਦੇ ਨੇ?
2: ਯੋਗ ਪਹਿਲੇ ਹਮ ਸਿਰਫ ਸਰੀਰਕ ਔਰ ਮਾਨਸਿਕ ਵਿਆਧੀਆਂ ਕੇ ਲਈ ਇਸਕੋ ਯੋਗ ਕਰਤੇ ਥੇ ਔਰ ਇਸਸੇ ਯੁਵਾ ਨਹੀਂ ਜੁੜਤੇ ਥੇ। ਜਬ ਵਿਅਕਤੀ ਥੋੜਾ ਵਿਰੱਧ ਅਵਸਥਾ ਮੇ ਜਾਤਾ ਥਾ ਯਾ ਕਿਸੀ ਬਿਮਾਰੀ ਸੇ ਗ੍ਰਸਿਤ ਹੋ ਜਾਤਾ ਥਾ, ਤੋ ਵੋ ਯੋਗ ਕੀ ਸ਼ਰਣ ਮੇ ਆਤਾ ਥਾ, ਯੋਗ ਕੋ ਅਪਣਾਤਾ ਥਾ। ਲੇਕਿਨ ਮਾਨਨੀਯ ਪ੍ਰਧਾਨ ਮੰਤਰੀ ਜੀ ਨੇ ਯੋਗ ਕਾ ਪ੍ਰਚਾਰ ਪ੍ਰਸਾਰ ਪਰਮ ਸਰਿੱਤ ਸਵਾਮੀ ਰਾਮਦੇਵ ਮਹਾਰਾਜ ਜੀ ਨੇ ਜਨ ਜਨ ਤੱਕ ਪਹੁੰਚਾਇਆ ਹੈ ਔਰ ਆਜ ਪੂਰਾ ਵਿਸ਼ਵ ਇਸੇ ਕੈਰੀਅਰ ਕੇ ਰੂਪ ਮੇ ਵੀ ਇੱਕ ਅਪੋਰਚੁਨਿਟੀ ਕੇ ਰੂਪ ਮੇ ਅਪਣਾ ਰਹਾ ਹੈ। ਅੱਜ ਇਸਸੇ ਯੁਵਾ ਵੀ ਕਾਫੀ ਜੁੜੇ ਹੋਏ ਹੈ। ਯੋਗ ਅਬ ਯੋਗਾਸਨ ਖੇਲ ਕੇ ਰੂਪ ਮੇ ਵੀ ਭਾਰਤ ਸਰਕਾਰ ਔਰ ਐਸੇ ਕਈ ਦੇਸ਼ ਹੈ ਜਿਨ੍ਹਾਂ ਨੇ ਆਪਣੇ ਕੈਰੀਕੁਲਮ ਮੇ ਵੀ ਸਮਿਲਿਤ ਕਰ ਲਿਆ, ਸਪੋਰਟਸ ਮੇ ਵੀ ਇਸਕੋ ਸਮਿਲਿਤ ਕਰ ਲਿਆ ਹੈ ਔਰ ਆਨੇ ਵਾਲੇ ਸਮੇਂ ਉਹ ਦੂਰ ਨਹੀਂ, 2036 ਜਬ ਭਾਰਤ ਮੇਜ਼ਬਾਨੀ ਕਰੇਗਾ ਤੋ ਉਸ ਮੇਜ਼ਬਾਨੀ ਮੈਂ ਇੱਕ ਖੇਲ ਓਲੰਪਿਕ ਮੈਂ ਯੋਗਾਸਨ ਖੇਲ ਹੋਗਾ, ਤੋ ਇਸਕੀ ਅਪੋਰਚੁਨਿਟੀ ਬਹੁਤ ਵੱਧ ਰਹੀ।
0: ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਯੋਗ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕਰਨ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸਾਲ 2014 ਵਿੱਚ ਸੰਯੁਕਤ ਰਾਸ਼ਟਰ ਵਿੱਚ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਵਜੋਂ ਮਨਾਉਣ ਦਾ ਪ੍ਰਸਤਾਵ ਰੱਖਿਆ। ਇਸ ਪ੍ਰਸਤਾਵ ਨੂੰ 177 ਦੇਸ਼ਾਂ ਦਾ ਸਮਰਥਨ ਮਿਲਿਆ ਅਤੇ ਬਹੁਤ ਜਲਦੀ ਪਾਸ ਹੋ ਗਿਆ, ਜਿਸ ਦੇ ਸਿੱਟੇ ਵਜੋਂ ਹਰ ਸਾਲ 21 ਜੂਨ ਨੂੰ ਪੂਰੀ ਦੁਨੀਆ ਵਿੱਚ ਕਰੋੜਾਂ ਲੋਕ ਇਕੱਠੇ ਹੋ ਕੇ ਯੋਗ ਕਰਦੇ ਨੇ। ਯੋਗ ਦੇ ਬਾਰੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਸੀ,
3: ਯੋਗ ਹਮਾਰੀ ਪੁਰਾਤਨ ਪਰੰਪਰਿਕ ਅਮੁੱਲਿਆ ਦੇਣ ਹੈ। ਯੋਗ

0: ਪਰ ਜੇ ਤੁਸੀਂ ਕੋਈ ਆਪਣੀ ਪਰਸਨਲ ਟਰੈਕ ਰੱਖਣਾ ਚਾਹੁੰਦੇ ਹੋ ਕਿ ਤੁਸੀਂ ਕਿੰਨੀ ਐਕਸਰਸਾਈਜ਼ ਕਰ ਲਈਆਂ ਜਾਂ ਕਿੰਨੀਆਂ ਐਕਸਰਸਾਈਜ਼ ਸਿੱਖ ਲਈਆਂ ਜਾਂ ਤੁਹਾਨੂੰ ਕਿਸ ਪਰਟੀਕੁਲਰ ਚੀਜ਼ ਲਈ ਕਿਸ ਐਕਸਰਸਾਈਜ਼ ਦੀ ਲੋੜ ਹੈ, ਜੇ ਤੁਸੀਂ ਕੁਝ ਇਹੋ ਜਿਹਾ ਵੀ ਜਾਣਨਾ ਚਾਹੁੰਦੇ ਹੋ ਤਾਂ ਤੁਹਾਡੀ ਮਦਦ ਲਈ ਤੁਹਾਡੀ ਸਮਾਰਟ ਡਿਵਾਈਸਿਸ ਵਿੱਚ ਯੋਗਾ ਨਾਮ ਦੀ ਐਪ ਵੀ ਹੈ। ਉਸ ਐਪ ਨੂੰ ਡਾਊਨਲੋਡ ਅਤੇ ਇੰਸਟਾਲ ਕਰਨ ਲਈ ਤੁਸੀਂ ਆਪਣੇ ਫੋਨ ਦੇ ਪਲੇ ਸਟੋਰ ਜਾਂ ਐਪ ਸਟੋਰ 'ਤੇ ਜਾਣਾ ਹੈ, ਯੋਗਾ ਲਿਖ ਕੇ ਸਰਚ ਕਰਨਾ ਹੈ। ਉੱਥੇ ਬਹੁਤ ਸਾਰੀਆਂ ਐਪਸ ਆਉਣਗੀਆਂ ਜੋ ਯੋਗਾ ਸਿਖਾਉਂਦੀਆਂ ਨੇ, ਉਹਨਾਂ ਵਿੱਚੋਂ ਕੋਈ ਵੀ ਇੱਕ ਐਪ ਉਸਦੇ ਰਿਵਿਊਜ਼ ਚੈੱਕ ਕਰਕੇ ਡਾਊਨਲੋਡ ਅਤੇ ਇੰਸਟਾਲ ਕਰ ਲੈਣਾ। ਇੰਸਟਾਲ ਕਰਨ ਤੋਂ ਬਾਅਦ ਜਦੋਂ ਤੁਸੀਂ ਆਪਣੀ ਐਪ ਖੋਲੋਗੇ ਤਾਂ ਤੁਸੀਂ ਵੇਖੋਗੇ ਕਿ ਉੱਥੇ ਹਰ ਤਰ੍ਹਾਂ ਦੀ ਐਕਸਰਸਾਈਜ਼ ਦਿੱਤੀ ਹੋਈ ਹੈ। ਇੰਨਾ ਹੀ ਨਹੀਂ, ਹਰ ਐਕਸਰਸਾਈਜ਼ ਦੇ ਨਾਲ ਡਿਸਕ੍ਰਿਪਸ਼ਨ ਵੀ ਦਿੱਤੀ ਹੁੰਦੀ ਹੈ ਕਿ ਉਹ ਐਕਸਰਸਾਈਜ਼ ਕਿਸ ਤਰ੍ਹਾਂ ਕਰਨੀ ਹੈ ਅਤੇ ਉਸ ਐਕਸਰਸਾਈਜ਼ ਨੂੰ ਕਰਨ ਤੋਂ ਬਾਅਦ ਕੀ ਫਾਇਦਾ ਹੋ ਰਿਹਾ ਹੈ। ਸੋ ਜੇ ਤੁਸੀਂ ਵੀ ਕੋਈ ਇਹੋ ਜਿਹੇ ਫਾਇਦੇ ਲੱਭ ਰਹੇ ਹੋ ਤਾਂ ਫਟਾਫਟ ਆਪਣੇ ਫੋਨ ਦੇ ਐਪ ਸਟੋਰ ਜਾਂ ਪਲੇ ਸਟੋਰ 'ਤੇ ਜਾਓ ਅਤੇ ਇਸ ਯੋਗਾ ਐਪ ਨੂੰ ਡਾਊਨਲੋਡ ਕਰਕੇ ਐਕਸਰਸਾਈਜ਼ ਸਟਾਰਟ ਕਰੋ ਅਤੇ ਆਪਣੀ ਹੈਲਥ ਬਣਾਓ।
1: ਯੋਗ ਹੁਣ ਰੋਜ਼ਗਾਰ ਦਾ ਵੱਡਾ ਸਾਧਨ ਹੈ। ਦੁਨੀਆ ਭਰ ਵਿੱਚ ਪ੍ਰਮਾਣਿਤ ਯੋਗਾ ਟ੍ਰੇਨਰਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਕਾਰਪੋਰੇਟ ਸੈਕਟਰ ਵਿੱਚ ਕਰਮਚਾਰੀਆਂ ਦੇ ਮਾਨਸਿਕ ਤਣਾਅ ਨੂੰ ਘਟਾਉਣ ਲਈ ਵੈਲਨੈਸ ਪ੍ਰੋਗਰਾਮਾਂ ਵਿੱਚ ਯੋਗ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਯੋਗਾਚਾਰਿਆ ਰੰਜਨਾ ਛਾਪੜਾ।
2: ਔਰ ਆਉਣਾ ਵੀ ਚਾਹੀਦਾ ਹੈ ਉਦਯੋਗ ਦੇ ਰੂਪ, ਮਤਲਬ ਇਹਦੇ 'ਚ ਰੋਜ਼ਗਾਰ ਵੀ ਹੈਗੇ ਨੇ ਅਗਰ ਆਪਾਂ ਦੇਖੀਏ, ਕਿਉਂਕਿ ਅਗਰ ਆਪਾਂ ਯੋਗ ਦੀ ਗੱਲ ਕਰ ਰਹੇ ਹਾਂ ਤਾਂ ਯੋਗ ਵਾਸਤੇ ਆਪਾਂ ਨੂੰ ਯੋਗ ਮੈਟ ਵੀ ਚਾਹੀਦਾ, ਆਪਾਂ ਨੂੰ ਸਾਰੀਆਂ ਆਉਂਦੀਆਂ ਅਸੈਸਰੀਜ਼ ਵੀ ਚਾਹੀਦੀਆਂ ਅਤੇ ਹਰ ਤਰ੍ਹਾਂ ਦਾ, ਚਾਹੇ ਉਸ ਪਾਸੇ ਕਹਿ ਲਓ ਜਾਂ ਯੋਗ ਦੇ ਰੂਪ ਦੇ ਵਿੱਚ ਕਹਿ ਲਓ, ਯੋਗ ਟੀਚਰਸ ਦੇ ਰੂਪ ਦੇ ਵਿੱਚ ਕਹਿ ਲਓ, ਬਿਲਕੁਲ ਉਭਰ ਕੇ ਆ ਰਿਹਾ।
1: ਯੋਗ ਦਾ ਚਾਨਣ ਹੁਣ ਸਿਰਫ ਭਾਰਤ ਵਿੱਚ ਹੀ ਨਹੀਂ ਪੂਰੇ ਸੰਸਾਰ ਵਿੱਚ ਫੈਲ ਰਿਹਾ ਹੈ। ਯੋਗ ਵਿਸ਼ਵ ਵਿਆਪੀ ਅੰਦੋਲਨ ਬਣ ਚੁੱਕਾ ਹੈ। ਵਿਦੇਸ਼ਾਂ ਵਿੱਚ ਇੰਟਰਨੈਸ਼ਨਲ ਯੋਗਾ ਫੈਡਰੇਸ਼ਨ ਵਰਗੀਆਂ ਸੰਸਥਾਵਾਂ ਵੱਖ ਵੱਖ ਦੇਸ਼ਾਂ ਵਿੱਚ ਯੋਗ ਦੇ ਪ੍ਰਚਾਰ ਅਤੇ ਟ੍ਰੇਨਿੰਗ ਦਾ ਕੰਮ ਕਰ ਰਹੀਆਂ ਨੇ। ਅਮਰੀਕਾ ਅਤੇ ਯੂਰਪ ਵਿੱਚ ਯੋਗ ਅਲਾਇੰਸ ਵਰਗੀਆਂ ਸੰਸਥਾਵਾਂ ਯੋਗ ਅਧਿਆਪਕਾਂ ਨੂੰ ਪ੍ਰਮਾਣਿਤ ਕਰ ਰਹੀਆਂ ਨੇ, ਜਿਸ ਨਾਲ ਯੋਗ ਦਾ ਪੱਧਰ ਅਤੇ ਉਹਦੀ ਸੁਰੱਖਿਆ ਬਣੀ ਰਹਿੰਦੀ ਹੈ। ਇਹ ਸੰਸਥਾਵਾਂ ਦੁਨੀਆ ਨੂੰ ਮਾਨਸਿਕ ਸ਼ਾਂਤੀ, ਸਰੀਰਕ ਤੰਦਰੁਸਤੀ ਅਤੇ ਸਿਹਤਮੰਦ ਜੀਵਨ ਸ਼ੈਲੀ ਪ੍ਰਦਾਨ ਕਰ ਰਹੀਆਂ ਨੇ। ਯੋਗ ਨੂੰ ਅਪਣਾਉਣ ਲਈ ਯੋਗ ਦੇ ਡੂੰਘੇ ਅਧਿਐਨ ਦੀ ਵੀ ਜ਼ਰੂਰਤ ਹੈ। ਭਾਰਤ ਵਿੱਚ ਯੋਗ ਪੜ੍ਹਾਉਣ ਵਾਲੀਆਂ ਸਿੱਖਿਅਕ ਸੰਸਥਾਵਾਂ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ ਦੱਸ ਰਹੇ ਨੇ ਰਾਸ਼ਟਰੀ ਪੱਧਰ ਦੇ ਯੋਗ ਅਧਿਆਪਕ ਰੋਹਿਤ ਕੌਸ਼ਕ।
3: कुछ ऐसे योगा टीचरों से भी मिलता हूँ जो करीब एक महीने की क्लास लेते हैं, 7 दिन की क्लास लेते हैं, शॉर्ट टर्म कोर्स करते हैं, तो मैं उनको एक योगा इंस्ट्रक्टर मानता हूँ, ना कि एक योग शिक्षक, ना एक योग गुरु। अगर हमें एक योग गुरु और एक अच्छे एक योग शिक्षक की ट्रेनिंग लेनी है, उनकी पढ़ाई करनी है, तो आजकल पतंजलि यूनिवर्सिटी योग के क्षेत्र में पूरे विश्व में स्थापित करने वाली एक विधा के रूप में आगे ला रही है। उत्तराखंड योग नगरी है, हम उसे योग भूमि भी बोलते हैं, देव भूमि भी बोलते हैं। ऋषिकेश हरिद्वार में काफी यूनिवर्सिटी है, उत्तराखंड संस्कृत विश्वविद्यालय है, देव संस्कृति विश्वविद्यालय है, तो ये गुरुकुल कांगड़ी यूनिवर्सिटी है। सब ऐसी विश्वविद्यालय हैं जहाँ योग पे बहुत गहन अध्ययन होता है और योग के बहुत अच्छे शिक्षक और प्रशिक्षक तैयार किए जाते हैं। मेरा मानना है कि अच्छे संस्थान से अगर हम अच्छे से ट्रेनिंग लें, अच्छे से पढ़ाई करें, इसका गहन अध्ययन करें, क्योंकि योग सिर्फ प्रदर्शन का नहीं है, आत्मदर्शन का भी एक मूल रूप है। उसके लिए हमें अध्ययन की आवश्यकता है, स्वाध्याय की आवश्यकता है और एक अच्छे गुरु और एक अच्छे संस्थान की आवश्यकता रहती है।
1: योगाचार्य रंजना छाबड़ा ये महसूस करते हैं कि योग की सिक्ख्या जिस तरीके दे नाल मुल्क विच होनी चाहिए है, इस खेत्र विच अजे बहुत काम करना बाकी है।
2: ਜਿਹੜਾ ਆਪਾਂ ਕਹਿ ਰਹੇ ਹਾਂ ਕਿ ਯੋਗਾ ਦੇ ਵਿੱਚ ਆਪਾਂ ਲੋਕ ਮਾਸਟਰਸ ਕਰ ਰਹੇ ਨੇ ਜਾਂ ਯੋਗ ਦੇ ਵਿੱਚ ਡਿਪਲੋਮਾ ਕਰ ਰਹੇ ਨੇ, ਉਹਦੇ ਵਿੱਚ ਵੀ ਕਈ ਜਗ੍ਹਾ ਤੇ ਹੈ, ਸਾਰੀ ਜਗ੍ਹਾ ਤੇ ਨਹੀਂ, ਕਈ ਜਗ੍ਹਾ ਤੇ ਪੂਰੀ ਜਾਣਕਾਰੀ ਨਹੀਂ ਹੈ। ਐਸੇ ਕਰਕੇ ਆਪਣੀ ਜਿਹੜੀ ਗੌਰਮੈਂਟ ਹੈਗੀ ਹੈ, ਆਯੁਸ਼ ਡਿਪਾਰਟਮੈਂਟ ਹੈਗਾ, ਉਹਨਾਂ ਨੇ ਯੋਗਾ ਸਰਟੀਫਿਕੇਸ਼ਨ ਬੋਰਡ ਦੇ ਕੋਰਸਿਸ ਨਿਕਾਲੇ ਨੇ, ਜਿਹਦੇ ਵਿੱਚ ਅਲੱਗ ਅਲੱਗ ਲੈਵਲਸ ਦੇ ਉੱਤੇ ਪੜ੍ਹਾਇਆ ਜਾਂਦਾ ਹੈ। ਉਹ ਜਿਹੜੇ ਕੋਰਸਿਸ ਨੇ ਬਹੁਤ ਹੀ ਸੁੰਦਰ ਤਰੀਕੇ ਨਾਲ ਡਿਜ਼ਾਇਨ ਕੀਤੇ ਹੋਏ ਨੇ। ਅਗਰ ਕਿਸੇ ਸਟੂਡੈਂਟ ਨੇ ਉਹ ਕੋਰਸ ਕੀਤਾ ਹੋਇਆ ਤਾਂ ਡੈਫੀਨੇਟਲੀ ਉਹ ਇੱਕ ਅੱਛਾ ਯੋਗ ਟੀਚਰ ਹੈ ਮੰਨਿਆ ਜਾਂਦਾ ਹੈ। ਔਰ ਗੌਰਮੈਂਟ ਜੋਬਸ ਵਾਸਤੇ ਵੀ ਉਹਦੀ ਜਿਹੜੀ ਹੈ ਨਾ ਨੈਸੈਸਿਟੀ ਜ਼ਿਆਦਾ ਹੈ, ਲੇਕਿਨ ਇੰਨਾ ਕਾਫੀ ਨਹੀਂ ਹੈ ਕਿ ਆਪਾਂ ਨੂੰ ਚਾਹੀਦਾ ਕਿ ਸਕੂਲਾਂ ਦੇ ਵਿੱਚ ਵੀ ਲੈਵਲ ਤੱਕ, ਛੋਟੇ ਲੈਵਲ ਤੋਂ ਹੀ ਬੱਚਿਆਂ ਨੂੰ ਆਪਾਂ ਜਿਹੜੀ ਹੈ ਨਾ ਅਗਰ ਸ਼ਿਕਸ਼ਾ ਦੇਵਾਂਗੇ, ਜਿਵੇਂ ਆਪਾਂ ਆਰਟ ਰੱਖਦੇ ਹਾਂ ਨਾਲ ਬੱਚਿਆਂ ਦੇ ਨਾਲ ਸਕੂਲ ਦੇ ਵਿੱਚ, ਇੱਕ ਇੱਕ ਅਲੱਗ ਸਬਜੈਕਟ ਰੱਖਦੇ ਹਾਂ, ਕੋਈ ਲੈਂਗੁਏਜ ਰੱਖਦੇ ਹਾਂ, ਇਸੇ ਤਰ੍ਹਾਂ ਯੋਗ ਇੱਕ

0: ਹੁਣੇ ਤੁਸੀਂ ਯੋਗ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਸੁਣ ਰਹੇ ਸੀ। ਆਲੇਖ ਅਤੇ ਵਾਚਕ ਵੀਰਿੰਦਰ ਸਿੰਘ, ਪੇਸ਼ਕਸ਼ ਪ੍ਰਤਿਸ਼ਠਾ ਜੈਨ। ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਇਸ ਪ੍ਰੋਗਰਾਮ ਦਾ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ, ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ, ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਦਿੱਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
3: ਯੋਜਨਾ ਉਨ ਨੌਜਵਾਨੋਂ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
2: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਾਓ।
5: ਮੀਡੀਆ ਵੇਵ 343.6 MHz ਜਾਂ 873 ਕਿਲੋਹਰਟਸ, DRM 854 ਕਿਲੋਹਰਟਸ, FM 100.8 MHz, FM 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼। ਦਿਖਾਵੇ ਕੀ ਦੁਨੀਆ ਸੇ ਥੋੜ੍ਹਾ ਦੂਰ ਰਹਿਤੀ ਹੂੰ, ਮੈਂ ਅਸਲੀ ਜ਼ਿੰਦਗੀ ਕੇ ਹਰ ਰੰਗ ਮੇਂ ਚੂਰ ਰਹਿਤੀ ਹੂੰ। ਲੋਕ ਢੂੰਢਤੇ ਹੈ ਸਕੂਨ ਮਹਿਲੋਂ ਮੇਂ, ਮੈਂ ਸਾਦਗੀ ਕੇ ਛੋਟੇ ਸੇ ਆਸ਼ਿਆਨੇ ਮੇਂ ਮਗਰੂਰ ਰਹਿਤੀ ਹੂੰ। ਹੈਲੋ ਫਰਮਾਇਸ਼ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ। ਅਤੇ ਹੋ ਗਏ ਹੋ ਤਿਆਰ? ਬਿਲਕੁਲ ਜੀ, 0181-3342-173 ਨੰਬਰ ਕਰ ਰਿਹਾ ਹੈ ਤੁਹਾਡਾ ਇੰਤਜ਼ਾਰ, ਅਤੇ ਤੁਹਾਡੇ ਇੰਤਜ਼ਾਰ ਅਤੇ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕਰਨ ਦੇ ਲਈ ਮੈਂ ਹਾਂ ਬਿਲਕੁਲ ਤਿਆਰ। ਉਹ ਫਰਮਾਇਸ਼ਾਂ ਜਿਨ੍ਹਾਂ ਨੂੰ ਤੁਸੀਂ 01812342173 ਇਸ ਨੰਬਰ ਨੂੰ ਡਾਇਲ ਕਰਕੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆ ਜਾਓਗੇ ਅਤੇ ਅਸੀਂ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਨਾਮ ਪਤੇ ਗ੍ਰਾਮ ਦੇ ਨਾਲ ਤੁਹਾਡੇ ਘਰ ਤੱਕ, ਤੁਹਾਡੇ ਰੇਡੀਓ ਸੈੱਟ ਤੱਕ, ਤੁਹਾਡੇ TV ਸੈੱਟ ਤੱਕ ਜਾਂ ਫਿਰ ਤੁਹਾਡੇ ਮੋਬਾਈਲ ਸੈੱਟ ਤੱਕ, ਬਿਲਕੁਲ ਤੁਹਾਡੇ ਦਿਲ ਦੇ ਤੱਕ ਪਹੁੰਚਾ ਦੇਵਾਂਗੇ। ਅਤੇ ਇਹ ਸਿਲਸਿਲਾ ਸ਼ੁਰੂ ਕਰਦੇ ਹੋਏ, ਗੀਤਾਂ ਦਾ ਅਸੀਂ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਫੋਨ ਕਾਲਸ ਤਾਂ ਤੁਸੀਂ ਕਰੋਗੇ, ਅਤੇ ਗੀਤ ਦੀ ਸ਼ੁਰੂਆਤ ਪ੍ਰੋਗਰਾਮ ਦੀ ਕਰ ਰਹੀ ਹਾਂ ਲਤਾ ਮੰਗੇਸ਼ਕਰ ਦੇ ਗਾਏ ਮਮਤਾ ਫਿਲਮ ਦੇ ਵਿੱਚੋਂ ਲਏ ਇਸ ਖੂਬਸੂਰਤ ਗੀਤ ਦੇ ਨਾਲ।

ਜੀ ਦੋਸਤੋ, ਜ਼ਿੰਦਗੀ ਸੱਚਮੁੱਚ ਇੱਕ ਲੰਬਾ ਸਫ਼ਰ ਹੈ। ਨਾ ਸਿੱਧੀ ਲਾਈਨ ਵਰਗਾ ਹੁੰਦਾ ਹੈ ਅਤੇ ਨਾ ਹੀ ਹਮੇਸ਼ਾ ਸੌਖਾ ਹੁੰਦਾ ਹੈ। ਕਈ ਵਾਰੀ ਰਾਹ ਚੜ੍ਹਾਈ ਵੱਲ ਤਾਂ ਹੁੰਦੇ ਨੇ ਅਤੇ ਕਈ ਵਾਰ ਥੱਲੇ ਲੁੜਕਣ ਵਾਲੇ ਵੀ ਹੁੰਦੇ ਨੇ। ਕਈ ਵਾਰ ਅਸੀਂ ਖੁਦ ਨਹੀਂ ਜਾਣਦੇ ਹੁੰਦੇ ਕਿ ਅਸੀਂ ਕਿੱਥੇ ਜਾ ਰਹੇ ਹਾਂ, ਪਰ ਇੱਕ ਗੱਲ ਹਮੇਸ਼ਾ ਸੱਚ ਰਹਿੰਦੀ ਹੈ ਕਿ ਰੁਕਣਾ ਨਹੀਂ, ਕਿਉਂਕਿ ਜੇ ਅਸੀਂ ਰੁਕ ਗਏ ਤਾਂ ਫਿਰ ਸਫ਼ਰ ਦਾ ਮਤਲਬ ਤਾਂ ਅਸੀਂ ਖੋ ਹੀ ਬੈਠਾਂਗੇ। ਅਤੇ ਹੈਲੋ ਫਰਮਾਇਸ਼ ਪ੍ਰੋਗਰਾਮ ਦਾ ਸਫ਼ਰ ਵੀ ਉਦੋਂ ਹੀ ਅਸੀਂ ਪੂਰਾ ਕਰ ਸਕਦੇ ਹਾਂ ਜਦੋਂ ਤੁਹਾਡੀਆਂ ਫੋਨ ਕਾਲਸ ਦੇ ਰਾਹੀਂ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕੀਤਾ ਜਾਂਦਾ ਹੈ। ਅਤੇ ਤੁਹਾਡੀਆਂ ਫੋਨ ਕਾਲਸ ਜਦੋਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆ ਜਾਂਦੀਆਂ ਨੇ 01812311773 ਨੰਬਰ ਨੂੰ ਡਾਇਲ ਕਰਕੇ, ਤਾਂ ਅਸੀਂ ਫਿਰ ਫਟਾਫਟ ਉਹਨਾਂ ਕਾਲਸ ਨੂੰ ਲੈ ਲੈਂਦੇ ਹਾਂ ਅਤੇ ਫਰਮਾਇਸ਼ਾਂ ਨੂੰ ਤੁਹਾਡੇ ਤੱਕ ਪਹੁੰਚਾ ਦਿੰਦੇ ਹਾਂ। ਇਸੇ ਸਿਲਸਿਲੇ ਨੂੰ ਸ਼ੁਰੂ ਕਰਦੇ ਹੋਏ ਅੱਜ ਦੀ ਪਹਿਲੀ ਕਾਲ ਦੇਖਦੇ ਹਾਂ ਕਿਹਨਾਂ ਨੇ ਕੀਤੀ ਹੈ ਅਤੇ ਕਿਹੜੇ ਗੀਤ ਦੀ ਫਰਮਾਇਸ਼ ਦੇ ਨਾਲ ਇਹ ਕਾਲ ਕੀਤੀ ਗਈ ਹੈ। ਹੈਲੋ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਬਹੁਤ ਬਹੁਤ ਜੀ, ਤੇ ਆਪਣਾ ਨਾਮ ਪਤਾ ਗ੍ਰਾਮ ਦੱਸੋ। ਬਹੁਤ ਬਹੁਤ ਸ਼ੁਕਰੀਆ ਜੀ, ਆਪਣਾ ਨਾਮ ਪਤਾ ਗ੍ਰਾਮ ਵੀ ਦੱਸ ਦਿਓ ਹੁਣ। ਕੁਲਦੀਪ ਜੀ ਕੀ ਕਰ ਰਹੇ ਸੀ ਇਸ ਵੇਲੇ? ਪ੍ਰੋਗਰਾਮ ਦੀ ਇੱਕ ਫੋਨ ਲੱਗਣ ਦੀ ਜੀ।

0: ਮੈਂ ਦੋਨੇ ਹੀ ਸਮਝ ਲਓ ਜੀ।
1: ਠੀਕ ਹੈ ਜੀ, ਆਪਣਾ
0: ਹਾਂਜੀ
1: ਪ੍ਰੋਗਰਾਮ
0: ਹਾਂਜੀ
1: ਹੋ ਜਾਂਦਾ ਜਦੋਂ ਦੇਖ ਲਓ ਪਤਾ ਹੁੰਦਾ ਕਿ ਅਸੀਂ ਇਹਦੇ ਵਿੱਚ ਕਾਲ ਕਰਨੀ ਹੈ, ਫਿਰ ਕਾਲ ਕਰਕੇ ਆਪਣੀ ਪਸੰਦ ਦਾ ਗੀਤ ਸੁਣਨਾ ਹੈ। ਤੁਹਾਡੀ ਉਡੀਕ
0: ਮੈਂ
1: ਖਤਮ
0: ਤਾਂ
1: ਕਰਦੇ
0: ਕਹਿੰਦੇ
1: ਹਾਂ
0: ਇੰਨੇ
1: ਜੀ।
0: ਪਿਆਰੇ ਬੰਦ ਤੁਸੀਂ ਪਿਆਰ ਨਾਲ ਬਹੁਤ ਬੋਲਦੇ ਹਾਂ, ਬਹੁਤ ਵਧੀਆ, ਬਹੁਤ ਬਹੁਤ ਮੁਬਾਰਕਾਂ ਹੋਣ ਜੀ।
1: ਜੀ ਤੁਹਾਡੀ ਉਡੀਕ ਨੂੰ ਖਤਮ ਕਰਦੇ ਹਾਂ ਹੁਣ, ਦੱਸੋ ਗੀਤ ਕਿਹੜਾ ਸੁਣੋਗੇ?
0: ਹਾਂ ਤੁਸੀਂ ਪਹਿਲਾਂ ਗਾਣਾ ਵੀ ਬਹੁਤ ਵਧੀਆ ਲਾਇਆ ਤੇ ਹੁਣ ਲਾ ਦੋ ਮੂਵੀ ਕ੍ਰਾਂਤੀ ਦਾ ਜੀ। ਗਾਣੇ ਦੇ ਬੋਲ ਆ ਜੀ, ਦਿਲ ਵਾਲੇ ਦਿਲ ਵਾਲੇ
1: ਤੇਰਾ
0: ਤੇਰਾ
1: ਨਾਮ ਕਿਆ
0: ਹੈ।
1: ਹੈ? ਮਹਿੰਦਰ ਕਪੂਰ, ਲਤਾ ਮੰਗੇਸ਼ਕਰ, ਸ਼ੈਲਿੰਦਰ, ਨਿਤਿਨ ਤੇ ਸਾਥੀ ਦੇ ਗਾਇਆ ਗੀਤ ਕ੍ਰਾਂਤੀ ਫਿਲਮ ਦੇ
0: ਬਹੁਤ
1: ਵਿੱਚੋਂ ਤੁਹਾਡੇ ਤੱਕ
0: ਧੰਨਵਾਦ
1: ਪਹੁੰਚਾ ਰਿਹਾ। ਸ਼ੁਕਰੀਆ ਕਾਲ ਕਰਨ ਦੇ ਲਈ।
0: ਜੀ।

0: रब मेरे तो पूछे ख्वाहिश मेरी, मेरी आखिरी ख्वाहिश तू होवे, बोल ना होवे जुबान को लो, तेरे करवल मेरा मुँह होवे, हथ ला के वेखी धड़कर मेरी, मेरी हर साह दे विच तू होवे, मंगा अगले जन्म च मैं तेनू, इस तरह मैं जिसम ते तू अंदर रूह होवे। बिल्कुल, हैलो फरमाइश प्रोग्राम दे विच भी साडे कॉलर लगातार नंबर मिला रहे ने, ते अगली कॉल किन्हां दी लगी है? हैलो,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਜੈਤ ਸਿੰਘ ਖਹਿਰਾ, ਪਿੰਡ ਕਲਾਰਾ, ਤੁਸੀਂ ਨਾਭਾ ਜ਼ਿਲ੍ਹਾ ਪਟਿਆਲੇ ਤੋਂ ਬੋਲਣਾ ਜੀ?
0: ਜੀ ਅਜਾਇਬ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ।
1: ਧੰਨਵਾਦ ਜੀ, ਧੰਨਵਾਦ
0: ਜੀ ਖਹਿਰਾ ਸਾਹਿਬ, ਫਿਰ ਆਪਣੀ ਹੁਣ ਫਰਮਾਇਸ਼ ਦੱਸ ਦਿਓ ਪੂਰੇ ਵਿਸਤਾਰ ਦੇ ਨਾਲ।
1: ਮੈਂ ਜੀ ਭਰੋਸਾ, ਗੀਤਕਾਰ ਰਾਜਿੰਦਰ ਕਿਸ਼ਨ, ਸੰਗੀਤਕਾਰ ਰਵੀ, ਆਵਾਜ਼ ਹੈ ਮੁਹੰਮਦ ਰਵੀ ਸਾਹਿਬ ਦੀ। ਜੇ ਝੁਕੇ ਝੁਕੇ ਨੈਣਾ ਤੇ ਲੱਟ ਬੰਦ ਖਾਤੀ, ਤੂੰ ਦਿਨ ਕਿਉਂ ਨਾ ਮੇਰਾ ਦੀਵਾਨਾ ਹੋ ਤੇਰਾ, ਤੇ ਝੁਕੇ ਝੁਕੇ ਨੈਣਾ।
0: ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ, ਸ਼ੁਕਰੀਆ ਕਾਲ ਕਰਨ ਦੇ ਲਈ ਜੀ।

0: ਪਿਆਰ ਅੱਖਾਂ 'ਚੋਂ ਜੇ ਪੜਿਆ ਜਾਂਦਾ ਤੇਰੇ ਤੋਂ ਵੀ ਮੇਰੇ ਨਾਲ ਖੜਿਆ ਜਾਂਦਾ, ਤੈਨੂੰ ਸੱਚੀ ਖੋ ਲੈਣਾ ਸੀ ਰੱਬ ਤੋਂ ਜੇ ਰੱਬ ਦੇ ਨਾਲ ਮੇਥੋਂ ਲੜਿਆ ਜਾਂਦਾ। ਬਿਲਕੁਲ ਜੀ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਜਿਨ੍ਹਾਂ ਨੇ ਨੰਬਰਾਂ ਦੇ ਨਾਲ ਲੜਾਈ ਕਰਕੇ ਵੀ ਇੰਨੀ ਲਾਈਨ ਬਿਜ਼ੀ ਦੇ ਵਿੱਚੋਂ ਨੰਬਰ ਮਿਲਾ ਹੀ ਲਿਆ ਹੈ, ਆਓ ਗੱਲਬਾਤ ਕਰਕੇ ਦੇਖਦੇ ਹਾਂ ਕੌਣ ਆਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਹਾਂ, ਪੂਜਾ ਆਂਡਾ ਜੀ, ਸ੍ਰੀ ਗੰਗਾ ਨਗਰ ਤੋਂ ਰੇਸ਼ਮ ਸਿੰਘ ਸੰਧੂ ਜੀ।
0: ਜੀ ਰੇਸ਼ਮ ਸਿੰਘ ਸੰਧੂ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਬਹੁਤ ਸ਼ੁਕਰੀਆ ਜੀ, ਤੁਹਾਡਾ ਵੀ ਕਾਫੀ ਟਾਈਮ ਬਾਅਦ ਗੱਲ ਹੋਈ ਹੈ ਜੀ ਆਪਣੀ।
0: ਦੇਰ ਬਾਅਦ ਗੱਲਬਾਤ ਹੋਈ ਹੈ ਤੇ ਕੀ ਕੰਮ ਕਾਜ ਕਰਦੇ ਹੋ ਰੇਸ਼ਮ ਜੀ?
1: ਕੰਮ ਮੇਰਾ ਜੀ ਸਿਲਾਈ ਦਾ ਮੈਡਮ ਜੀ।
0: ਅੱਛਾ ਜੀ, ਤੇ ਇਸ ਵੇਲੇ ਦੁਕਾਨ ਤੇ ਫਿਰ ਬੈਠੇ ਹੋਏ ਹੋ ਘਰ ਵਿੱਚ?
1: ਨਹੀਂ ਜੀ ਮੈਡਮ ਜੀ, ਇਸ ਟਾਈਮ ਥੋੜਾ ਜਿਹਾ ਮੈਂ ਕਿਤੇ ਗਿਆ ਹੋਇਆ ਤੇ ਕੰਮ ਮੈਂ ਘਰੇ ਕਰਦਾ ਜੀ ਮੈਡਮ ਜੀ।
0: ਅੱਛਾ ਜੀ, ਘਰ 'ਚ ਸਾਰੇ ਪਰਿਵਾਰ ਵਾਲੇ ਰੇਡੀਓ ਸੁਣਦੇ ਨੇ ਨਾਲ ਨਾਲ?
1: ਹਾਂ ਜੀ ਹਾਂ ਜੀ, ਬੇਟੀ ਹੈ ਮੇਰੀ ਤੇ ਆਪਣਾ ਬੇਟਾ ਥੋੜਾ ਜਿਹਾ ਘੱਟ ਸੁਣਦੇ ਜੀ ਉਹਨਾਂ ਕੋਲੇ, ਫਿਰ ਫੋਨ ਉਹ ਆਪਦੀ ਪਸੰਦ ਦੇ।
0: ਠੀਕ ਹੈ, ਚਲੋ ਤੁਸੀਂ ਰੇਡੀਓ ਲਗਾਈ ਰੱਖਿਆ ਕਰੋ, ਦੇਖੋ ਕਿਤੇ ਨਾ ਕਿਤੇ ਕੰਨਾਂ ਦੇ ਵਿੱਚ ਤਾਂ ਪੈਂਦਾ ਹੀ ਰਹਿੰਦਾ ਫਿਰ।
1: ਹਾਂ ਜੀ ਹਾਂ ਜੀ, ਇਹ ਤਾਂ ਮੇਰੀ ਛੋਟੀ ਪੋਤੀ ਹੈ, ਪੋਤਾ ਉਹ ਵੀ ਰੇਡੀਓ ਮੇਰਾ ਨਾ ਕੋਲ ਆ ਕੇ ਬਹਿ ਜਾਂਦੇ ਆ ਜੀ।
0: ਚਲੋ ਬਹੁਤ ਵਧੀਆ ਜੀ, ਗੀਤ ਦੱਸ ਦਿਓ ਰੇਸ਼ਮ ਜੀ, ਕਿਹੜਾ ਸੁਣੋਗੇ?
1: ਗੀਤ ਪੁਜਾਣਾ ਜੀ ਆਪਣਾ ਜੀ, ਚਿਰਾਗ ਫਿਲਮ ਦਾ ਕੋਈ ਵੀ ਲਾ ਦਿਓ ਜੀ।
0: ਚਿਰਾਗ ਫਿਲਮ ਦੇ ਵਿੱਚੋਂ ਗੀਤ ਤੁਹਾਨੂੰ ਸੁਣਾ ਰਹੇ ਹਾਂ, ਉਮੀਦ ਕਰਾਂਗੇ ਪਸੰਦ ਆਏਗਾ। ਸ਼ੁਕਰੀਆ ਕਾਲ ਕਰਨ ਦੇ ਲਈ ਜੀ,
1: ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਵੀ ਸ਼ੁਕਰੀਆ ਜੀ। ਠੀਕ ਆ ਜੀ ਮੈਡਮ, ਠੀਕ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਹੈਲੋ ਫਰਮਾਇਸ਼ ਪ੍ਰੋਗਰਾਮ ਸੁਣ ਰਹੇ ਹੋ ਅਤੇ ਇਸ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਆਏ ਨੇ, ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ ਆਓ ਗੱਲਬਾਤ ਕਰਕੇ ਦੇਖਦੇ ਹਾਂ। ਹੈਲੋ,
1: ਹੈਲੋ,
0: ਨਮਸਕਾਰ ਜੀ।
1: ਮੈਂ ਬਿੱਟੂ ਬੋਲਦਾ, ਮੈਡਮ ਜੀ।
0: ਜੀ ਬਿੱਟੂ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਅੱਛਾ ਜੀ, ਥੈਂਕ ਯੂ ਮੈਡਮ।
0: ਹਾਂਜੀ, ਕੀ ਕਰ ਰਹੇ ਸੀ ਇਸ ਵੇਲੇ?
1: ਮੈਂ ਮੈਡਮ ਪਕਟ ਦੇ ਪਿਆ ਆ।
0: ਅੱਛਾ, ਅੱਜ ਪਿੱਛੇ ਰੇਡੀਓ ਦੀ ਆਵਾਜ਼ ਇੰਨੀ ਜ਼ਿਆਦਾ ਉੱਚੀ ਕਿਉਂ ਚੁੱਕੀ ਹੋਈ? ਅੱਛਾ, ਚਲੋ ਗੀਤ ਦੱਸੋ, ਕਿਹੜਾ ਸੁਣੋਗੇ ਬਿੱਟੂ ਜੀ?
1: ਇੱਕ ਦੂਜੇ ਕੀ ਹੈ ਫਿਲਮ ਦਾ?
0: ਕੋਈ ਵੀ ਕਿ ਕੋਈ ਖਾਸ?
1: ਨਹੀਂ, ਥੋੜਾ ਬਰਸਕੀ ਬਾਲੀ ਉਮਰ ਕੋ ਸਲਾਮ। ਮੈਂ ਧੌੜੀ ਪਿੰਡ ਤੋਂ ਬੋਲਦਾ
0: ਜੀ। ਲਤਾ ਮੰਗੇਸ਼ਕਰ ਤੇ ਅਨੂਪ ਜਲੋਟਾ ਦੀਆਂ ਆਵਾਜ਼ਾਂ ਦੇ ਵਿੱਚ ਤੁਹਾਡੇ ਤੱਕ ਗੀਤ ਪਹੁੰਚਾ ਰਹੇ ਹਾਂ। ਆਵਾਜ਼ ਤੁਹਾਡੀ ਸਾਡੇ ਤੱਕ ਥੋੜੀ ਜੀ ਜਿਹੜੀ ਹੈ ਉਹ ਡਿਸਟਰਬੈਂਸ ਦੇ ਨਾਲ ਆ ਰਹੀ ਹੈ, ਪਰ ਗੀਤ ਬਿਨਾਂ ਡਿਸਟਰਬੈਂਸ ਤੋਂ ਤੁਹਾਡੇ ਤੱਕ ਜ਼ਰੂਰ ਪਹੁੰਚ ਜਾਏਗਾ, ਇਸ ਦਾ ਵਾਅਦਾ ਹੈ ਜੀ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਠੀਕ ਹੈ ਮੈਡਮ ਜੀ।

0: ਜੀ ਬਿਲਕੁਲ, ਤੁਹਾਡੇ ਪਿਆਰ ਸਦਕਾ, ਤੁਹਾਡੀਆਂ ਫਰਮਾਇਸ਼ਾਂ ਅਤੇ ਸਦਕਾ ਸਾਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਦਾ, ਕਿਉਂਕਿ ਸਮਾਂ ਕਦੋਂ ਇਸ ਪ੍ਰੋਗਰਾਮ ਦਾ ਬੀਤ ਜਾਂਦਾ ਹੈ ਵੀ ਆਖਰੀ ਆਪਣੇ ਮੁਕਾਮ 'ਤੇ ਆ ਜਾਂਦਾ ਹੈ, ਸਾਨੂੰ ਪਤਾ ਨਹੀਂ ਲੱਗਦਾ। ਅਤੇ ਅੱਜ ਦੇ ਆਖਰੀ ਕਾਲਰ ਦੇ ਨਾਲ ਗੱਲ ਕਰ ਲੈਂਦੇ ਹਾਂ, ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ। ਹੈਲੋ,
1: ਮੈਡੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਦਿਲਬਾਗ ਸਿੰਘ ਬਾਜਵਾ, ਦੁਬਈ ਤੋਂ ਜੀ।
0: ਜੀ ਦਿਲਬਾਗ ਜੀ, ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ।
1: ਥੈਂਕ ਯੂ ਮਾਲੀ ਜੀ, ਥੈਂਕ ਯੂ।
0: ਬੜੀ ਦੇਰ ਬਾਅਦ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ, ਹੋਰ ਸੁਣਾਓ, ਸਭ ਠੀਕ ਹੈ ਜੀ?
1: ਹਾਂਜੀ, ਬਿਲਕੁਲ ਠੀਕ ਠਾਕ।
0: ਘਰ ਪਰਿਵਾਰ ਸਭ ਠੀਕ ਹੈ?
1: ਬਿਲਕੁਲ ਠੀਕ ਠਾਕ ਜੀ, ਘਰ ਪਰਿਵਾਰ ਇਸ ਤੋਂ ਰੇਡੀਓ ਤੋਂ ਪਤਾ ਲੱਗ ਜਾਂਦਾ ਜੀ, ਸਾਰੇ ਪਰਿਵਾਰ ਨੂੰ ਠੀਕ ਠਾਕ ਹੈ ਜੀ।
0: ਜੀ ਬਹੁਤ ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲ ਕਰਕੇ। ਦੇਖੋ, ਤੁਸੀਂ ਪ੍ਰਦੇਸ਼ਾਂ ਦੇ ਵਿੱਚ ਬੈਠੇ ਹੋਏ ਵੀ ਆਕਾਸ਼ਵਾਣੀ ਜਲੰਧਰ ਨੂੰ ਇੰਨਾ ਪਿਆਰ ਕਰਦੇ ਹੋ, ਉਸ ਦੇ ਨਿਜਮਤ ਸਰੋਤਾ ਹੋ।
1: ਹਾਂਜੀ ਬਿਲਕੁਲ ਜੀ, ਨਾਲ ਜੀ।
0: ਤੇ ਅੱਜ ਗੀਤ ਕਿਹੜਾ ਸੁਣਨਾ ਜੀ?
1: ਗੀਤ ਆ ਜੀ ਸੋਹਣੀ ਮਈ ਵਾਲਦਾ ਜੀ।
0: ਇਸ ਵੇਲੇ ਤਾਂ ਉਧਰ ਕੰਮ ਤੇ ਹੋ ਜੀ?
1: ਹਾਂਜੀ ਹਾਂਜੀ, ਡਿਊਟੀ ਚੱਲ ਰਹੀ ਹੈ, 9:30 ਹੋਏ ਨੇ।
0: ਅੱਛਾ ਜੀ, ਦੇਖ ਲਓ, ਇਹ ਤੁਹਾਡਾ ਪਿਆਰ ਹੀ ਹੈ, ਕੰਮ ਕਰਦੇ ਕਰਦੇ ਨਾਲ ਨਾਲ ਤੁਸੀਂ ਆਕਾਸ਼ਵਾਣੀ ਨੂੰ ਆਪਣੇ ਨਾਲ ਸਾਥ ਦੇ

0: ਬਣਾ ਕੇ ਰੱਖਦੇ ਹੋ। ਤੁਹਾਡੀ ਪਸੰਦ ਦਾ ਗੀਤ ਸੋਨੀ ਮਹਿਵਾਲ ਫਿਲਮ ਦੇ ਵਿੱਚੋਂ ਆਸ਼ਾ ਬੋਸਲੇ ਤੇ ਅਨਵਰ ਦੀਆਂ ਆਵਾਜ਼ਾਂ ਦੇ ਵਿੱਚ ਤੁਹਾਡੇ ਤੱਕ ਪਹੁੰਚਾ ਰਿਹਾ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਥੈਂਕ ਯੂ ਮੈਡਮ ਜੀ, ਥੈਂਕ ਯੂ, ਥੈਂਕ ਯੂ।

ਹੱਥਾਂ ਦੀਆਂ ਲਕੀਰਾਂ ਵਿੱਚ ਕੀ ਲਿਖਿਆ ਇਹ ਸੋਚ ਕੇ ਵਕਤ ਨਾ ਗਵਾਈ, ਜੋ ਮਿਲਿਆ ਉਸ ਵਿੱਚ ਸਬਰ ਰੱਖੀ, ਪਰ ਮੰਜ਼ਿਲ ਲਈ ਕਦਮ ਵਧਾਈ। ਕਦੇ ਕਿਸਮਤ ਦਾ ਰੋਣਾ ਨਾ ਰੋਈ, ਕਿਉਂਕਿ ਨਸੀਬ ਵੀ ਮਿਹਨਤ ਅਤੇ ਮੁਥਾਜ ਹੁੰਦੇ ਨੇ। ਜਿਹੜੇ ਹਾਰ ਕੇ ਵੀ ਹੱਸਣਾ ਜਾਣਦੇ ਨੇ, ਉਹਨਾਂ ਦੇ ਸਿਰਾਂ 'ਤੇ ਹੀ ਹੁੰਦੇ ਤਾਜ ਹੁੰਦੇ ਨੇ। ਸੋ ਇਸੇ ਸੰਦੇਸ਼ ਦੇ ਨਾਲ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਮੈਨੂੰ ਪੂਜਾ ਹਾਂਡਾ ਨੂੰ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਫਿਰ ਮੌਕਾ ਮਿਲੇਗਾ, ਫਿਰ ਮਿਲਾਂਗੇ। ਉਦੋਂ ਤੱਕ ਲਈ ਤੁਸੀਂ ਸਾਰਿਆਂ ਨੇ ਰੱਖਣਾ ਆਪਣਾ ਖਿਆਲ। ਹੱਸਦੇ ਰਹੋ, ਵਸਦੇ ਰਹੋ, ਜ਼ਿੰਦਗੀ ਨੂੰ ਮੰਨਦੇ ਰਹੋ। ਜ਼ਿੰਦਗੀ ਜ਼ਿੰਦਾਬਾਦ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਗੀਤ ਸ਼ਾਮਲ ਕਰਨ ਤੋਂ ਪਹਿਲਾਂ ਦੇਖਦੇ ਹਾਂ ਕਿ ਇਸ ਗੀਤ ਦੀ ਫਰਮਾਇਸ਼ ਕੀਤੀ ਕਿੰਨੀ ਹੈ। ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਜੀ ਬਲਜਿੰਦਰ ਸਿੰਘ ਟੇਲਰ ਮਾਸਟਰ ਦਾ, ਗਾਂਧੀਨਗਰ ਹਨੂੰਮਾਨਗੜ੍ਹ ਜੰਕਸ਼ਨ ਤੋਂ, ਮੋੜ ਮੰਡੀ ਤੋਂ ਲਿਖਦੇ ਨੇ ਬਲਜਿੰਦਰ ਕੈਂਤ, ਰੋਸ਼ਨ ਕੈਂਤ, ਸਿਮਰਨ, ਹਨੀ ਅਤੇ ਰਬਾਬ ਕੈਂਤ। ਸੁੱਖਾ ਸਿੱਧੂ ਲਿਖਦੇ ਨੇ ਸਤਿੰਦਰ ਸਿੱਧੂ, ਅਵਨੀਤ ਸਿੱਧੂ, ਖੁਸ਼ੀ ਸਿੱਧੂ ਅਤੇ ਪਿੰਡ ਕੰਦਵਾਲਾ ਹਾਜ਼ਰ ਤੋਂ, ਇਹ ਹੈਗਾ ਜੀ ਜ਼ਿਲ੍ਹਾ ਫਾਜ਼ਿਲਕਾ ਵਿੱਚ। ਅਤੇ ਅਗਲਾ ਮੈਸੇਜ ਹੈ ਸਰਦੂਲ ਪੰਚਕੁਲਾ ਤੋਂ, ਆਸ਼ੂ ਸਿੰਘ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਵਿਕ ਢੀਂਗਰਾਜਾ। ਅਗਲਾ ਮੈਸੇਜ ਲਿਖਦੇ ਨੇ ਮੁੱਲਾਪੁਰ ਢਾਕਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ, ਸੰਜੀਵ, ਸਾਰਿਕਾ, ਮਨੋਜ, ਅਰਿਹੰਤ, ਸੁਰਭੀ ਜੈਨ, ਪਿੰਡ ਮੋਲਣਵਾਲ, ਲਾਹੌਰ, ਪੰਜਾਬ ਤੋਂ ਲਿਖਦੇ ਨੇ ਮਾਸਟਰ ਮਨਸਬ ਅਲੀ ਨੰਬਰਦਾਰ, ਪ੍ਰਗਟ ਸਿੰਘ ਢਿੱਲੋਂ, ਜਥੇਦਾਰ ਪਿਆਰਾ ਸਿੰਘ ਕੋਟਸ਼ਮੀਰ, ਜਨਕ ਰਾਜ ਕੋਟਸ਼ਮੀਰ, ਨਛੱਤਰ ਸਿੰਘ ਲਾਲਵਾੜੀ ਲਾਲਵਾਈ, ਦਰਸ਼ਨ ਸਿੰਘ, ਬਲਦੇਵ ਸਿੰਘ, ਸੁਖਦੀਪ ਸਿੰਘ ਗਿੱਲ, ਗੁਰਮੀਤ ਸਿੰਘ ਲੈਪੋ, ਇਹ ਲਿਖਦੇ ਨੇ ਪਿੰਡ ਢਿਲਵਾ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ ਤੋਂ। ਅਗਲਾ ਮੈਸੇਜ ਹੈ ਜੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ, ਸੱਤਿਆ ਦੇਵੀ, ਵਾਨੀਆ ਅਤੇ ਅਰਮਾਨ ਦਾ, ਅਵਿਤਾਸ ਦਾ ਕੈਨੇਡਾ ਤੋਂ, ਦੇਵਿਕਾ ਅੰਗੁਰਾਨਾ। ਅਤੇ ਅਗਲਾ ਮੈਸੇਜ ਲਿਖਦੇ ਨੇ ਖਾਂਡਵੀ ਬੁਟਲਾਨਾ ਤੋਂ, ਦੀਪਾਲੀ ਰਾਮ ਧਾੜੇ, ਸਵਰਾਜ ਰਾਮ ਧਾੜੇ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਕਰਦੇ ਹਾਂ ਦਿਲਜੀਤ ਦੋਸਾਂਝ ਦੀ ਆਵਾਜ਼ ਵਿੱਚ।

0: ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਹੈ ਰਘੁਵੀਰ ਨਗਰ ਤੋਂ, ਦਿਲਾਵਰ ਖਾਨ, ਹਸੀਨਾ ਬਾਨੋ, ਐਲਜੀਆ ਨਾਇਬ ਅਤੇ ਲੱਡੂ ਦਾ। ਅਤੇ ਅਗਲਾ ਮੈਸੇਜ ਲਿਖਦੇ ਨੇ, ਜ਼ਿਲ੍ਹਾ ਰੋਪੜ ਪਿੰਡ ਭੱਕੂ ਮਾਜਰਾ ਤੋਂ ਸੁਰਿੰਦਰ ਨਨੂਆ, ਕੁਲਵੰਤ, ਸਖਜੋਤ, ਭੁਪਿੰਦਰ ਨਨੂਆ ਅਤੇ ਮਨਜੋਤ ਨਨੂਆ। ਅਗਲਾ ਮੈਸੇਜ ਹੈ ਜੀ, ਜ਼ਿਲ੍ਹਾ ਖਰਗੋਨ ਸਨਾਵਤ ਮੱਧ ਪ੍ਰਦੇਸ਼ ਤੋਂ ਮਾਸਟਰ ਅਸ਼ੋਕ ਵਰਮਾ, ਅਰਚਨਾ ਵਰਮਾ, ਅਨੁਜ ਵਰਮਾ, ਆਯੂਸ਼ੀ, ਰਮੇਸ਼ ਚੰਦਰ ਵਰਮਾ, ਸ਼ੇਖ ਮੂਸਾ ਭਾਈਜਾਨ, ਰਾਜਕੁਮਾਰ ਬੁੜਾਨਾ ਅਤੇ ਸੁਦਾਮਾ ਨਗਰ ਤੋਂ, ਖੰਡਵਾ ਤੋਂ ਲਕਸ਼ਮੀ, ਨੰਦਨੀ, ਰੋਹਿਤ, ਰਿਤੂ ਅਤੇ ਮੁਕੇਸ਼ ਜਗਤਾਪ ਦਾ। ਅਗਲਾ ਮੈਸੇਜ ਆਇਆ ਜੀ, ਗਾਓਂ ਗੜੀ ਕੁਟਾਹਾ, ਜ਼ਿਲ੍ਹਾ ਪੰਚਕੂਲਾ, ਹਰਿਆਣਾ ਤੋਂ, ਸਰਾਜੁਦੀਨ ਅੰਸਾਰੀ, ਨਸੀਬਨ ਬੇਗਮ, ਸ਼ਾਨੀਆ ਅੰਸਾਰੀ, ਮੁਹੰਮਦ ਇਲਿਆਸ, ਮੁਸ਼ਾਹਿਦ ਹੁਸੈਨ, ਅਕਸਾ ਅੰਸਾਰੀ, ਆਇਸ਼ਾ ਅੰਸਾਰੀ, ਉਮਰ ਅੰਸਾਰੀ, ਰੌਨਿਕਾ ਖਾਨ ਅਤੇ ਸਮੀਨਾ ਅੰਸਾਰੀ ਦਾ। ਅਗਲੇ ਸਾਥੀ ਨੇ, ਮਾਰਹਾ ਦਰਵਾਜ਼ਾ ਏਟਾ ਤੋਂ ਨਬੀ ਹਸਨ ਅਬਾਸੀ, ਸ਼ਹਿਨਾਜ਼ ਅਬਾਸੀ, ਨਵੇਦ ਹਸਨ ਅਬਾਸੀ, ਸੁਹੇਲ ਹਸਨ ਅਬਾਸੀ, ਅਨਮ ਅਤੇ ਯਸ਼ਫ ਅਬਾਸੀ। ਅਗਲਾ ਮੈਸੇਜ ਸ਼ਾਮਿਲ ਕਰਦੇ ਹਾਂ, ਇਹ ਮੈਸੇਜ ਆਇਆ ਜੀ, ਪਿੰਡ ਬਾਂਡੀਵਾਲਾ, ਫਜ਼ਿਲਕਾ, ਪੰਜਾਬ ਤੋਂ ਕ੍ਰਿਆਂਸ਼ ਬਾਗੜੀਆ, ਯੋਗੇਸ਼ ਬਾਗੜੀਆ, ਓਮ ਬਾਗੜੀਆ, ਗਰਿਮਾ, ਰਜਤ ਅਤੇ ਮਨੀਸ਼ ਚੌਧਰੀ ਦਾ। ਹਾਜੀਪੁਰ ਤੋਂ ਲਿਖਦੇ ਨੇ, ਸ਼ੁਖੂ, ਬਬਲੀਪ੍ਰੀਤ, ਤਨੂ, ਗੁਰਚਰਨ ਸਿੰਘ, ਜਗਦੀਸ਼ ਕੁਮਾਰ ਮੱਕੜ, ਅਰਵਿੰਦ, ਮੁਕੇਸ਼, ਨੀਰਜ, ਭੂਵਿਨ, ਇਹ ਲਿਖਦੇ ਨੇ ਜੀ, ਪਿੰਡ ਕਬੂਲਸ਼ਾਹ ਖੁਬਨ, ਜ਼ਿਲ੍ਹਾ ਫਾਜ਼ਿਲਕਾ ਤੋਂ, ਪਿੰਡ ਕਕਰਾਲੀ, ਜ਼ਿਲ੍ਹਾ ਪੰਚਕੂਲਾ ਤੋਂ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ਯ, ਅੰਜਲੀ, ਨੇਹਾ, ਅੰਜਲੀ, ਗੁਰਮੀਤ ਕੌਰ, ਸ਼ੁਭਮ। ਜਗਦੀਸ਼ ਕੁਮਾਰ ਮੱਕੜ, ਅਰਵਿੰਦ ਕੁਮਾਰ, ਨੀਰਜ, ਭੂਵਿਨ, ਇਹ ਲਿਖਦੇ ਨੇ ਜ਼ਿਲ੍ਹਾ ਫਾਜ਼ਿਲਕਾ ਤੋਂ, ਅਤੇ ਵਿੱਕੀ ਮਾਇਲ, ਸੰਤੋਸ਼ ਮਾਇਲ, ਰੋਨਿਤ ਮਾਇਲ, ਇਹ ਲਿਖਦੇ ਨੇ ਜੀ, ਪਿੰਡ ਸਬੁਆਨਾ, ਜ਼ਿਲ੍ਹਾ ਫਾਜ਼ਿਲਕਾ ਤੋਂ। ਫਤਿਹਾਬਾਦ ਹਰਿਆਣਾ ਤੋਂ ਲਿਖਦੇ ਨੇ, ਇੰਦਰਪਾਲ, ਬਿੱਟੂ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪ੍ਰਿੰਸਪੁਰੀ, ਜੀਵਨ ਸਿੰਘ, ਅਤੇ ਫਤਿਹਾਬਾਦ ਹਰਿਆਣਾ ਤੋਂ ਲਿਖਦੇ ਨੇ, ਪੀਰ ਬੰਨਾ ਬਨੋਈ ਰੋਡ ਸੁਨਾਮ ਤੋਂ ਲਿਖਦੇ ਨੇ, ਦਲਜੀਤ ਚੀਮਾ, ਮਨਦੀਪ ਚੀਮਾ, ਰਾਜਦੀਪ, ਬਲਰਾਜ, ਰਾਣੀ ਡਾਲੀ ਅਤੇ ਸਿਫਤ ਜੋਤ ਸਰਾਂ। ਗੁਰਚਰਨ ਸਿੰਘ, ਗੁਰਲਾਲਬੀਰ ਸਿੰਘ, ਪਰਵਾਨ ਸਿੰਘ, ਹਿਰਦਿਆ ਸਿੰਘ, ਇਹ ਲਿਖਦੇ ਨੇ ਫਾਜ਼ਿਲਕਾ ਤੋਂ, ਪਿੰਡ ਦਬਵਾਲਾ ਕਲਾਂ ਤੋਂ। ਅਤੇ ਅਗਲਾ ਮੈਸੇਜ ਆਇਆ ਜੀ, ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ, ਗੁਰਦਰਸ਼ਨ, ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਬਖਸ਼ ਦਾ। ਅਰਸ਼ਦੀਪ ਲਿਖਦੇ ਨੇ ਜੀ, ਸੁਰਜੀਤ ਸਿੰਘ ਦੇ ਨਾਲ ਅਮਰਕੋਟ ਤੋਂ। ਅਤੇ ਅਗਲਾ ਮੈਸੇਜ ਲਿਖਦੇ ਨੇ, ਮੋਹਾਲੀ ਤੋਂ ਅਮਨਦੀਪ ਸਿੰਘ ਸੈਣੀ, ਲਾਭ ਕੌਰ ਸੈਣੀ, ਜੀਵਨਜੋਤ ਕੌਰ ਸੈਣੀ, ਸੈਵੀ ਸਿੰਘ ਸੈਣੀ, ਨਿਦਿਸ਼ ਸੈਣੀ, ਕੈਨੇਡਾ ਤੋਂ। ਆਓ ਫਿਰ ਇਹਨਾਂ ਸਭ ਦੀ ਰੈਲੀ ਮਿਲੀ ਪਸੰਦ ਆ। ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ, ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਕਿੱਦਾਂ ਆਇਆ ਉਹ ਵੇਖਦੇ ਹਾਂ ਜੀ। ਅਗਲਾ ਮੈਸੇਜ ਆਇਆ ਹੈ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਨੀਲਮ, ਰਮਾ, ਪਾਲੀ, ਸੁਨੀਲ ਪਾਠਕ, ਵੀਕੇਪੁਰੀ ਦਾ। ਅਗਲਾ ਮੈਸੇਜ ਲਿਖਦੇ ਨੇ ਜੀ ਫਾਜ਼ਿਲਕਾ ਪੰਜਾਬ ਤੋਂ ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਸ਼ਾਲਨੀ ਖੇੜਾ। ਪਹਾੜਗੰਜ ਮੁਲਤਾਨੀ ਟਾਂਡਾ ਤੋਂ ਲਿਖਦੇ ਨੇ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ। ਕੈਥਲ ਹਰਿਆਣਾ ਤੋਂ ਮਧੂ ਨਾਇਕ। ਦਿਲਬਾਜ ਸਿੰਘ ਬਾਜਵਾ ਲਿਖਦੇ ਨੇ ਦੁਬਈ ਤੋਂ

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਚਲਦੇ ਚਲਦੇ ਥੋੜ੍ਹੇ ਜਿਹੇ ਮੈਸੇਜ ਹੋਰ ਅਸੀਂ ਲੈ ਸਕਦੇ ਹਾਂ। ਅਗਲਾ ਮੈਸੇਜ ਲੈਂਦੇ ਹਾਂ ਜੀ, ਜੋ ਆਇਆ ਹੈ ਬਾਜ਼ਿਦਪੁਰ ਫਜ਼ਿਲਕਾ ਤੋਂ ਵਿਜੇ ਕੁਮਾਰ ਗੋਇਲ ਦਾ। ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ ਦਾ। ਅਤੇ ਅਗਲਾ ਮੈਸੇਜ ਲਿਖਦੇ ਨੇ ਵਿਨੋਦ ਸੰਧੂ, ਕੁਮਾਰ ਸੰਧੂ, ਰਿਤਿਸ਼ ਸੰਧੂ, ਆਕਾਂਕਸ਼ਾ ਸੰਧੂ, ਭਰਤ ਭੂਸ਼ਣ ਸੰਧੂ, ਜਾਡਲਾ ਟਾਊਨ ਤੋਂ, SBS ਨਗਰ ਤੋਂ। ਅਗਲਾ ਮੈਸੇਜ ਹੈ ਪਿੰਡ ਅਤੇ ਡਾਕਖਾਨਾ ਖੋਈਆ ਸਰਵਰ ਤੋਂ ਰਮੇਸ਼ ਬਿਰਲਾ ਚਾਵਲਾ, ਰਿਜੂ ਬੱਬੂ ਵੀਹੂ ਚਾਵਲਾ ਦਾ। ਅਗਲਾ ਮੈਸੇਜ ਹੈ ਜੀ ਰਾਜਕੁਮਾਰ ਦੂਦੀ, ਪ੍ਰਮੋਦ ਕੁਮਾਰ ਦੂਦੀ, ਪੁਸ਼ਪੇਂਦਰ ਕੁਮਾਰ ਦਾ ਹਿਸਾਰ ਤੋਂ। ਅਗਲਾ ਮੈਸੇਜ ਆਇਆ ਹੈ ਅਨਿਲ ਬਿਸ਼ਨੋਈ, ਮੋਨਿਕਾ, ਅਜੇ ਸਿੰਘ, ਸੁਸ਼ਮਾ, ਸ਼ੇਫਾਲੀ, ਰਿਜਮ, ਸ਼ਸ਼ੀ।

0: ਨਮਸਕਾਰ। ਪ੍ਰੋਗਰਾਮ ਵਸਦੇ ਵੇੜੇ ਲੈ ਕੇ ਹਾਜ਼ਰ ਹੈ ਜੀ ਤੁਹਾਡੀ ਆਪਣੀ ਦੋਸਤ ਅਨੁਰਾਧਾ,
1: ਔਰ ਪ੍ਰੋਗਰਾਮ ਵਸਦੇ ਵੇੜੇ ਲੈ ਕੇ ਜੋਤੀ ਵੀ ਹਾਜ਼ਰ ਹੈ ਜੀ। ਅਨੁਰਾਧਾ, ਗਰਮੀ ਜਿਹੜੀ ਹੈ ਨਾ ਆਪਣੇ ਪੂਰੇ ਸਿਖਰ 'ਤੇ ਪਹੁੰਚੀ ਹੋਈ ਹੈ।
0: ਬਿਲਕੁਲ ਜੋਤੀ, ਤੁਸੀਂ ਮੇਰੀ ਹਾਲਤ ਦੇਖੀ ਹੈ ਕਿਸ ਤਰ੍ਹਾਂ ਗਰਮੀ ਦੇ ਵਿੱਚ ਜਦੋਂ ਆਉਣਾ ਪੈਂਦਾ। ਪਹਿਲਾਂ ਤਾਂ ਸਾਨੂੰ 10 ਮਿੰਟ ਇਹੀ ਨਹੀਂ ਸਮਝ ਆਉਂਦੀ ਕਿ ਗਰਮੀ ਹੈ ਜਿਹੜੀ ਹੁਣ ਇੰਨੀ ਜ਼ਿਆਦਾ ਵੱਧ ਰਹੀ ਹੈ, ਇਹਦੇ ਵਿੱਚ ਅਸੀਂ ਕਿਸ ਤਰ੍ਹਾਂ ਰਿਲੈਕਸ ਹੋਣਾ ਹੈ।
1: ਪਰ ਦੇਖੋ, ਗਰਮੀ 'ਚ ਤੁਸੀਂ ਠੀਕ ਆ, ਘਰੋਂ ਬਾਹਰ ਨਿਕਲਣ ਨੂੰ ਮਨ ਤਾਂ ਨਹੀਂ ਕਰਦਾ, ਪਰ ਕੰਮਾਂ ਕਾਜਾਂ 'ਤੇ ਜਿਨ੍ਹਾਂ ਨੇ ਜਾਣਾ ਹੈ ਉਹਨਾਂ ਨੂੰ ਨਿਕਲਣਾ ਵੀ ਪੈਂਦਾ ਹੈ। ਸੋ ਇਸ ਤਪਦੀ ਗਰਮੀ, ਇਸ ਤਪਦੀ ਧੁੱਪ ਦੇ ਵਿੱਚ ਸਾਡੀ ਅਨੁਰਾਧਾ ਬਹੁਤ ਸਾਰੀ ਐਨਰਜੀ ਜਿਹੜੀ ਹੈ ਉਹ ਲੱਗ ਜਾਂਦੀ ਹੈ।
0: ਬਿਲਕੁਲ,
1: ਅਤੇ ਇਸ ਲਈ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ
0: ਜੀ। ਬਿਲਕੁਲ ਜੋਤੀ ਜੀ, ਸਾਵਧਾਨੀ ਵਰਤਣ ਦੀ ਲੋੜ ਤਾਂ ਹੈ ਹੀ, ਕਿਉਂਕਿ ਜਿਹੜਾ ਮਈ ਜੂਨ ਦਾ ਜਿਹੜਾ ਮਹੀਨਾ ਚੱਲ ਰਿਹਾ ਨਾ, ਉਦੋਂ ਸੂਰਜ ਦੇਵਤਾ ਨੇ ਜਿਹੜੇ ਉਹ ਪੂਰੇ ਜਲਾਲ 'ਤੇ ਹੁੰਦੇ ਨੇ, ਅਤੇ ਦੁਪਹਿਰ ਹੁੰਦਿਆਂ ਹੀ ਜਿਹੜੀ ਤੱਤੀ ਹਵਾ ਚੱਲਣ ਲੱਗ ਜਾਂਦੀ ਹੈ, ਜਿਹਨੂੰ ਅਸੀਂ ਲੂਹ ਵੀ ਕਹਿੰਦੇ ਹਾਂ, ਹੈ ਨਾ, ਉਸ ਤੋਂ ਡਰਨ ਦੀ ਲੋੜ ਨਹੀਂ ਹੈ। ਬਸ ਗੱਲ ਸਿਰਫ ਇਹੀ ਹੈ ਕਿ ਸਾਨੂੰ ਸਾਵਧਾਨੀ ਹੈ ਜਿਹੜੀ ਵਰਤਣੀ ਚਾਹੀਦੀ ਹੈ। ਇਹ ਜਿਹੜੀ ਕੜਕਦੀ ਧੁੱਪ ਹੈ, ਗਰਮੀ ਹੈ, ਇਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਸਿਹਤਮੰਦ ਕਿਸ ਤਰ੍ਹਾਂ ਰੱਖਣਾ ਹੈ, ਗੱਲ ਇਹ ਹੈ ਸਿਰਫ ਗਰਮੀ ਤੋਂ ਬਚਾਅ ਲਈ ਕੁਝ ਨੁਕਤੇ ਨੇ ਜਿਹੜੇ ਉਹਨਾਂ ਨੂੰ ਵਰਤ ਲੈਣਾ ਜ਼ਰੂਰੀ ਹੁੰਦਾ ਹੈ।
1: ਬਿਲਕੁਲ ਜੀ, ਨੁਕਤੇ ਅਸੀਂ ਅਕਸਰ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰਦੇ ਰਹਿੰਦੇ ਹਾਂ, ਉਹਨਾਂ ਨੂੰ ਸੁਚੇਤ ਕਰਦੇ ਰਹਿੰਦੇ ਹਾਂ ਕਿ ਜਦੋਂ ਵੀ ਘਰੋਂ ਬਾਹਰ ਨਿਕਲਣਾ ਹੈ ਸਿਰ ਢੱਕ ਕੇ ਹੀ ਨਿਕਲਣਾ ਹੈ, ਧੁੱਪ ਦਾ ਚਸ਼ਮਾ ਜਿਹੜਾ ਹੈ ਉਹ ਜ਼ਰੂਰ ਲਗਾਓ, ਔਰ ਨਾਲ ਦੇ ਨਾਲ ਪਾਣੀ ਦੀ ਬੋਤਲ ਨੂੰ ਨਾ ਭੁੱਲੋ, ਆਪਣੇ ਨਾਲ ਲੈ ਕੇ ਚੱਲੋ।

0: ਬਿਲਕੁਲ। ਔਰ ਖਾਣ ਪੀਣ ਜਿਹੜਾ ਆਪਣੀ ਬੋਡੀ ਨੂੰ ਤੁਸੀਂ ਹਾਈਡਰੇਟ ਰੱਖਣਾ ਹੈ, ਪਾਣੀ ਹੈ ਜਿਹੜੇ ਸਮੇਂ ਸਮੇਂ 'ਤੇ ਪੀਂਦੇ ਰਹਿਣਾ ਚਾਹੀਦਾ ਹੈ। ਅਤੇ ਇੱਕ ਖਾਸ ਗੱਲ ਇਹ ਹੈ ਜੋਤੀ ਜੀ, ਅੱਜ ਕੱਲ੍ਹ ਅਸੀਂ ਆਪਣੇ ਸਰੋਤਿਆਂ ਦੇ ਨਾਲ ਜਦੋਂ ਹਮੇਸ਼ਾ ਗੱਲ ਸਾਂਝੀ ਕਰਦੇ ਹਾਂ ਕਿ ਜਿਹੜੀਆਂ ਕੋਲਡ ਡਰਿੰਕ ਹੈ ਉਹਨਾਂ ਤੋਂ ਜਿਹੜਾ ਪਰਹੇਜ਼ ਕਰਨਾ ਚਾਹੀਦਾ, ਘਰ ਦੇ ਵਿੱਚ ਬਣਿਆ ਹੋਇਆ ਨਿੰਬੂ ਪਾਣੀ ਹੈ ਜਾਂ ਗੰਨੇ ਦਾ ਰਸ ਹੈ, ਨਾਰੀਅਲ ਪਾਣੀ ਹੈ, ਇਸ ਦਾ ਇਸਤੇਮਾਲ ਹੈ ਜਿਹੜਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
1: ਬਿਲਕੁਲ ਜੀ, ਔਰ ਇਸ ਤਪਦੀ ਵੱਧਦੀ ਗਰਮੀ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ। ਔਰ ਅਨੁਰਾਧਾ, ਨਾਲ ਦੇ ਨਾਲ ਦੇਖੋ ਸਾਡੀ ਜਿਹੜੀ ਐਨਰਜੀ ਦੀ ਖਪਤ ਹੁੰਦੀ ਹੈ, ਨਾਲ ਦੇ ਨਾਲ ਅਸੀਂ ਬਿਜਲੀ ਦੀ ਖਪਤ ਜਿਹੜੀ ਆ ਉਹ ਵੀ ਬਹੁਤ ਜ਼ਿਆਦਾ ਕਰਦੇ ਹਾਂ।
0: ਜੀ
1: ਸਾਰਾ ਸਾਰਾ ਦਿਨ ਦੇਖੋ ਪੱਖੇ ਹੈ, ਕੂਲਰ, ਏਸੀ, ਇਹ ਚੱਲਦੇ ਨੇ, ਔਰ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਦੀ ਵਰਤੋਂ ਤਾਂ ਕਰੀਏ ਪਰ ਇਹਨਾਂ ਦੀ ਦੁਰਵਰਤੋਂ ਨਾ ਕਰੀਏ।
0: ਬਿਲਕੁਲ ਜਤੀ ਜੀ, ਅੱਜ ਦਾ ਦੇਖੋ ਸਮਾਂ ਹੈ ਜਿਹੜਾ ਐਨਰਜੀ ਬਹੁਤ ਜ਼ਿਆਦਾ ਕਹਿ ਲਓ ਕਿ ਇਸਤੇਮਾਲ ਕੀਤੀ ਜਾ ਰਹੀ ਹੈ ਨਾ। ਆਪਣਾ ਘਰ ਦੇ ਵਿੱਚ ਦੇਖੋ, ਪਹਿਲਾਂ ਇੱਕ ਫੋਨ ਹੁੰਦਾ ਸੀ, ਹੁਣ ਹਰ ਕਿਸੇ ਕੋਲ ਮੋਬਾਈਲ ਹੈ, ਸਾਰਿਆਂ ਨੇ ਮੋਬਾਈਲ ਵੀ ਚਾਰਜ ਕਰਨਾ ਹੈ, ਅਤੇ ਗਰਮੀ ਜਿਹੜੀ ਵੱਧ ਗਈ ਹੈ, ਏਸੀ ਦਾ ਵੀ ਇਸਤੇਮਾਲ ਹੈ ਜਿਹੜਾ ਉਹ ਵੱਧਦਾ ਜਾ ਰਿਹਾ ਹੈ। ਪਰ ਇਹ ਘਰ ਦੇ ਵਿੱਚ ਜੇਕਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਜੇਕਰ ਇਹਨਾਂ ਨੂੰ ਅਪਣਾਵਾਂਗੇ ਨਾ, ਤਾਂ ਐਨਰਜੀ ਹੈ ਜਿਹੜੀ ਉਸਨੂੰ ਬਚਾਇਆ ਜਾ ਸਕਦਾ ਹੈ।
1: ਬਿਲਕੁਲ, ਅਸੀਂ ਕੋਸ਼ਿਸ਼ ਕਰੀਏ ਅਨੁਰਾਧਾ ਕਿ ਜਿਹੜਾ ਏਸੀ ਉਹਦੀ ਸੈਟਿੰਗ ਜਿਹੜੀ ਆ, ਯਾਨੀ ਉਸਦਾ ਤਾਪਮਾਨ ਬਹੁਤ ਜ਼ਿਆਦਾ ਕੂਲਿੰਗ ਮੋਡ 'ਤੇ ਅਸੀਂ ਨਾ ਲਗਾਈਏ,
0: ਜੀ।
1: ਔਰ ਜਦੋਂ ਕਮਰੇ ਦੇ ਵਿੱਚ ਕੋਈ ਨਾ ਬੈਠਾ ਹੋਵੇ ਨਾ, ਤਾਂ ਲਾਈਟਸ ਜਿਹੜੀਆਂ ਹੈ, ਪੱਖੇ, ਕੂਲਰ ਵਗੈਰਾ ਸਾਰਾ ਅਸੀਂ ਬੰਦ ਕਰਕੇ ਹੀ ਬਾਹਰ ਨਿਕਲੀਏ। ਔਰ ਜਿਹੜੇ ਅਸੀਂ ਘਰਾਂ ਦੇ ਵਿੱਚ ਸਧਾਰਨ ਬਲਬ ਲਗਾਏ ਜਾਂਦੇ ਆ ਰੋਸ਼ਨੀ ਲਈ, ਲਾਈਟਸ ਵਾਸਤੇ, ਉਹਦੇ ਲਈ ਕੋਸ਼ਿਸ਼ ਕਰੀਏ ਐਲਈਡੀ ਬਲਬ ਜਿਹੜੇ ਆ, ਐਲਈਡੀ ਲਾਈਟਸ ਜਿਹੜੀਆਂ ਨੇ ਉਹ ਯੂਜ਼ ਕਰੀਏ।
0: ਬਿਲਕੁਲ, ਔਰ ਅਜਿਹਾ ਕਰਨ ਦੇ ਨਾਲ 80% ਤੱਕ ਜਿਹੜੀ ਬਿਜਲੀ ਦੀ ਬੱਚਤ ਹੈ ਜਿਹੜੀ ਉਹ ਹੋ ਸਕਦੀ ਹੈ, ਅਤੇ ਜਿਸ ਦੇ ਨਾਲ ਕਹਿ ਲਓ ਕਿ ਐਨਰਜੀ ਸੇਵਿੰਗ ਦੇ ਵਿੱਚ ਸਾਡਾ ਜਿਹੜਾ ਬਣਦਾ ਯੋਗਦਾਨ ਹੈ ਅਸੀਂ ਉਹ ਪਾ ਸਕਦੇ ਹਾਂ।
1: ਔਰ ਅਨੁਰਾਧਾ, ਅੱਜ 23 ਮਈ ਦਾ ਦਿਨ ਹੈ ਜੋ ਕਿ ਸਾਡੇ ਲਈ ਇੱਕ ਬੜਾ ਹੀ ਖਾਸ ਸੁਨੇਹਾ ਜਿਹੜਾ ਕਹਿ ਲਓ ਜਾਂ ਸਾਡਾ ਧਿਆਨ ਦਿਵਾਉਣ ਲਈ ਆਇਆ ਹੈ
0: ਜੀ।
1: ਔਰ ਦਿਨ ਹੈ ਜੀ ਇੰਟਰਨੈਸ਼ਨਲ ਡੇ ਟੂ ਐਂਡ ਓਬਸਟੈਟ੍ਰਿਕ ਫਿਸਚੂਲਾ, ਯਾਨੀ ਕਿ ਇਹ ਜਿਹੜਾ ਇੱਕ ਸਮੱਸਿਆ ਹੈ ਜੋ ਕਿ ਔਰਤਾਂ ਦੇ ਨਾਲ ਜੁੜੀ ਹੋਈ ਹੈ, ਉਹਨਾਂ ਦੀ ਸਿਹਤ ਦੇ ਨਾਲ ਜੁੜੀ ਹੋਈ ਹੈ, ਜਣੇਪੇ ਦੇ ਦੌਰਾਨ ਹੋਣ ਵਾਲੀ ਇੱਕ ਸਮੱਸਿਆ ਹੈ। ਔਰ ਇਸ ਸਮੱਸਿਆ ਦੇ ਬਾਰੇ, ਇਸ ਕੀ ਇਹ ਸਮੱਸਿਆ ਹੈ, ਕੀ ਇਹਦਾ ਹੱਲ ਹੈ,
0: ਜਿਸ ਬਾਰੇ ਡਾਕਟਰ ਹਰਪਾਲ ਕੌਰ ਗੱਲਬਾਤ ਕਰਨਗੇ, ਅਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਪੂਨਮ ਹੋਰਾਂ ਨੇ, ਅਤੇ ਆਓ ਸੁਣਦੇ ਹਾਂ ਡਾਕਟਰ ਹਰਪਾਲ ਕੌਰ ਜੀ ਇਸ ਦੇ ਕਾਰਨ ਅਤੇ ਇਲਾਜ ਬਾਰੇ ਸਾਨੂੰ ਕੀ ਜਾਣਕਾਰੀ ਦੇ ਰਹੇ ਨੇ।
2: ਹਰ ਸਾਲ 23 ਮਈ ਨੂੰ ਓਬਸਟੈਟ੍ਰਿਕ ਫਿਸਟੁਲਾ ਪ੍ਰਤੀ ਜਾਗਰੂਕ ਵਧਾਉਣ ਦੇ ਲਈ ਅੰਤਰਰਾਸ਼ਟਰੀ ਪੱਧਰ 'ਤੇ ਦਿਨ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ 2012 'ਚ ਇਸ ਦਿਵਸ ਦੀ ਘੋਸ਼ਣਾ ਕੀਤੀ ਸੀ ਅਤੇ ਪਹਿਲੀ ਵਾਰ 23 ਮਈ 2013 ਨੂੰ ਇਹ ਦਿਨ ਮਨਾਇਆ ਗਿਆ ਸੀ। ਬਹੁਤੇ ਲੋਕਾਂ ਲਈ ਸ਼ਾਇਦ ਇਹ ਗੱਲ ਨਵੀਂ ਹੋਵੇ, ਇਹ ਟਰਮ ਨਵੀਂ ਹੋਵੇ, ਪਰ ਇਸ ਸਮੱਸਿਆ ਤੋਂ ਅਸਲ ਦੇ ਵਿੱਚ ਅਸੀਂ ਸਭ ਜਾਣੂ ਹੁੰਦੇ ਹੀ ਹਾਂ। ਵਿਸਤਾਰ ਸਹਿਤ ਜਾਣਕਾਰੀ ਲਈ ਅਸੀਂ ਅੱਜ ਆਪਣੇ ਪ੍ਰੋਗਰਾਮ 'ਚ ਸੱਦਾ ਦਿੱਤਾ ਹੈ ਡਾਕਟਰ ਹਰਪਾਲ ਕੌਰ ਹੁਣਾਂ ਨੂੰ। ਡਾਕਟਰ ਹਰਪਾਲ ਜੀ, ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ।
3: ਥੈਂਕ ਯੂ
2: ਡਾਕਟਰ ਹਰਪਾਲ ਜੀ। ਇਹ ਜੋ ਓਬਸਟੈਟ੍ਰਿਕ ਫੈਸਟੂਲਾ ਹੈ, ਇਹ ਸ਼ਾਇਦ ਸੁਣਨ ਵਾਲਿਆਂ ਨੂੰ ਲੱਗੇ ਕਿ ਇਹ ਕਿਸ ਚੀਜ਼ ਦੀ ਗੱਲ ਕਰ ਰਹੇ ਨੇ, ਸ਼ਾਇਦ ਨਵੀਂ ਗੱਲ ਲੱਗੀ ਉਹਨਾਂ ਨੂੰ, ਸੋ ਤੁਸੀਂ ਸਮਝਾਓ ਸਾਡੇ ਸੁਣਨ ਵਾਲਿਆਂ ਨੂੰ ਕਿ ਇਹ ਕਿਸ ਨੂੰ ਕਹਿੰਦੇ ਨੇ।
3: ਓਬਸਟੈਟ੍ਰਿਕ ਫੈਸਟੂਲਾ ਇਜ਼ ਅ ਹੋਲ
2: ਜੀ,
3: ਮਤਲਬ ਜਿਹਨੂੰ ਕਹਿੰਦੇ ਮੋਰੀ। ਮੋਰੀ ਕਿਸ ਵਿੱਚ, ਜਿਸਲੇ ਬੱਚਾ ਹੁੰਦਾ ਹੈ ਉਸਲੇ ਜਿਹੜੀ ਬੱਚੇਦਾਨੀ ਹੈ ਉਹਦੇ ਵਿੱਚ, ਅਤੇ ਉਹਦੇ ਯੂਰਨਰੀ ਬਲੈਡਰ ਪਿਸ਼ਾਬ ਵਾਲੀ ਥੈਲੀ ਉਹਦੇ ਵਿੱਚ ਮੋਰੀ ਹੋ ਜਾਏ, ਜਾਂ ਜਿਹੜਾ ਆਪਣੇ ਸਟੂਲ ਪਾਸ ਕਰਦੇ ਜਿੱਥੋਂ ਰੈਕਟਮ, ਉਹਦੇ ਵਿੱਚੋਂ ਮੋਰੀ ਹੋ ਜਾਏ
2: ਜੀ,
3: ਇਸਨੂੰ VVF ਵੀ ਕਹਿੰਦੇ ਆ ਅਤੇ RVF ਵੀ ਕਹਿੰਦੇ ਆ। ਮਤਲਬ ਇਸਨੂੰ ਜੇ ਯੂਰਿਨ ਵਾਲੇ 'ਚੋਂ ਹੋ ਜਾਏ ਤਾਂ ਵੈਸਕੋ ਵਜਾਈਨਲ ਫਿਸਟੁਲਾ ਕਹਿੰਦੇ ਆ, ਜੇ ਸਟੂਲ ਵਾਲੇ ਪਾਸੇ ਹੋ ਜਾਏ ਰੈਕਟਮ 'ਚੋਂ ਤਾਂ ਇਸਨੂੰ ਰੈਕਟੋ ਵਜਾਈਨਲ ਫਿਸਟੁਲਾ ਕਹਿੰਦੇ ਆ।
2: ਠੀਕ ਹੈ, ਤੁਸੀਂ ਬਹੁਤ ਹੀ ਆਸਾਨ ਸ਼ਬਦਾਂ ਦੇ ਵਿੱਚ ਦੱਸਿਆ ਕਿ ਮੋਰੀ ਹੋ ਜਾਂਦੀ ਹੈ, ਇਹ ਕਿਉਂ ਹੁੰਦਾ ਹੈ, ਇਸ ਤਰ੍ਹਾਂ ਕਿਉਂ ਹੋ ਜਾਂਦਾ ਹੈ?
3: ਇਹ ਇਸ ਕਰਕੇ ਹੁੰਦਾ ਜਿਸਲੇ ਬੱਚਾ ਪੈਦਾ ਹੋਣ ਵਾਲਾ ਹੁੰਦਾ ਹੈ ਉਸਲੇ, ਜੇ ਜ਼ਿਆਦਾ ਦੇਰ ਬੱਚੇ ਦਾ ਹੈਡ ਜਾਂ ਕੋਈ ਵੀ ਪਾਰਟ ਬਹੁਤ ਜ਼ਿਆਦਾ 10 ਤੋਂ 12 ਘੰਟੇ ਉਸ ਵਜਾਈਨਲ ਪਾਰਟ 'ਚ, ਮਤਲਬ ਬਰਥ ਕਨਾਲ 'ਚ ਰਹਿ ਜਾਏ, ਤਾਂ ਉਹ ਹੁਣ ਮੈਂਬਰੇਨ ਹੀ ਹੁੰਦੀ ਹੈ ਇੱਕ ਤਰ੍ਹਾਂ ਦੀ। ਅਗਲੇ ਪਾਸੇ ਯੂਰਿਨ ਹੁੰਦਾ, ਪਿਛਲੇ ਪਾਸੇ ਰੈਕਟਮ ਹੁੰਦਾ, ਅਗਲੇ ਪਾਸੇ ਯੂਰਿਨਰੀ ਬਲੈਡਰ ਦੇ ਵਿੱਚੋਂ ਜੇ ਕੋਈ ਮੋਰੀ ਹੋ ਜਾਏ ਤਾਂ ਯੂਰਿਨ ਲੀਕ ਕਰਨ ਲੱਗ ਜਾਂਦਾ, ਉੱਥੇ ਮੋਰੀ ਹੋ ਜਾਂਦੀ ਹੈ। ਜੇ ਰੈਕਟਮ ਦੇ ਵਿੱਚ ਹੋ ਜਾਏ ਤਾਂ ਸਟੂਲ ਪਾਸ ਹੋਣ ਲੱਗ ਜਾਂਦਾ, ਇਹ ਦੋਨੋਂ 'ਚੋਂ ਕਿਸੇ ਪਾਸੇ ਵੀ ਹੋ ਸਕਦਾ। ਇਸ ਕਰਕੇ 10 ਤੋਂ 12 ਘੰਟੇ ਜੇ ਓਬਸਟ੍ਰਕਟ ਰਹੇ ਬੇਬੀ ਡਿਲੀਵਰੀ ਟਾਈਮ ਤਾਂ ਉਹਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ
2: ਜੀ। ਕੀ ਇਹ ਜੋ ਸਿਚੁਏਸ਼ਨ ਪੈਦਾ ਹੁੰਦੀ ਹੈ ਇਹ ਡਿਲੀਵਰੀ ਦੇ ਵੇਲੇ ਹੀ ਪੈਦਾ ਹੁੰਦੀ ਹੈ?
3: ਹਾਂਜੀ ਹਾਂ, ਡਿਲੀਵਰੀ ਵੇਲੇ ਹੀ ਹੁੰਦੀ ਹੈ, ਕਿਉਂਕਿ ਇਹ ਜੇ ਲੌਂਗ ਲੇਬਰ ਪੇਨਸ ਜਾਂ ਪੇਨਸ ਆਉਂਦੀਆਂ ਰਹਿਣ, ਬੇਬੀ ਆਊਟ ਨਾ ਹੋਵੇ, ਤਾਂ ਉਹਦੇ ਵਿੱਚ ਇਹ ਹੁੰਦਾ ਕਿ ਬੇਬੀ ਸਟਕ ਹੋਇਆ ਰਹਿੰਦਾ
2: ਜੀ,
3: ਅਤੇ ਉਹਦੇ ਨਾਲ ਫਿਰ ਕੰਟੀਨਿਊਸ ਸਟ੍ਰੈਚ ਹੋ ਕੇ ਮੈਂਬਰੇਨ ਜਾਂ ਅੱਗੇ ਜਾਂ ਪਿੱਛੇ ਹੋਲ ਹੋ ਜਾਂਦਾ, ਮੋਰੀ ਹੋ ਜਾਂਦੀ ਹੈ, ਜਿਹਦੇ ਕਰਕੇ

0: ਫਿਸਟੁਲਾ ਬਣ ਜਾਂਦਾ ਹੈ।
1: ਠੀਕ ਹੈ ਜੀ, ਅਤੇ ਤੁਸੀਂ ਦੱਸਿਆ ਕਿ ਲੰਬੇ ਸਮੇਂ ਦੇ ਲਈ ਜਦੋਂ ਇਸ ਤਰ੍ਹਾਂ ਡਿਲੇ ਹੋ ਜਾਏ ਤਾਂ ਉਸ ਵੇਲੇ ਇਹ ਹੋ ਜਾਂਦਾ ਹੈ। ਕੀ ਕੁਝ ਮਹਿਲਾਵਾਂ ਦੇ ਵਿੱਚ ਇਹ ਜ਼ਿਆਦਾ ਹੁੰਦਾ ਹੈ ਜਾਂ ਫਿਰ ਕਿਹੜੇ ਕੇਸਿਸ ਦੇ ਵਿੱਚ ਇਹ ਹੋ ਸਕਦਾ ਹੈ?
0: ਇਹ ਸਿਰਫ ਉਹਨਾਂ ਕੇਸਿਸ 'ਚ ਹੁੰਦਾ ਹੈ ਜਿਨ੍ਹਾਂ 'ਚ 10 ਤੋਂ 12 ਘੰਟੇ ਜਿਹੜੇ ਹੈ ਡਿਲੀਵਰੀ ਦਾ ਪਾਰਟ ਹੈ
1: ਜੀ,
0: ਮਤਲਬ ਓਬਸਟ੍ਰਕਟ ਕਰ ਜਾਏ ਲੇਬਰ ਪੇਨਸ
1: ਜੀ
0: ਜ਼ਿਆਦਾ ਦੇਰ, ਅਤੇ ਉਹਦੇ ਨਾਲ ਇਹ ਹੁੰਦਾ। ਅਦਰਵਾਈਜ਼ ਨੋਰਮਲ ਡਿਲੀਵਰੀ ਵਿੱਚ ਜਿਹੜਾ ਨੋਰਮਲ ਪ੍ਰੋਸੈਸ ਹੁੰਦਾ ਉਹਦੇ ਵਿੱਚ ਨਹੀਂ ਹੁੰਦਾ।
1: ਜੀ ਜੀ ਠੀਕ ਹੈ। ਕੀ ਇਸ ਦੇ ਸਿਮਟਮ ਅਸੀਂ ਪਹਿਲਾਂ ਵੀ ਪਛਾਣ ਸਕਦੇ ਹਾਂ ਜਾਂ ਫਿਰ ਇਸ ਨੂੰ ਜਦੋਂ ਅਸੀਂ ਰੈਗੂਲਰ ਚੈੱਕਅਪ ਦੇ ਲਈ ਮਹਿਲਾ ਜਾਂਦੀ ਹੈ ਉਦੋਂ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਸੰਭਾਵਨਾ ਹੋ ਸਕਦੀ ਹੈ?
0: ਨਹੀਂ ਨਹੀਂ, ਇਸ ਤਰ੍ਹਾਂ ਦੀ ਇਹ ਸਿਰਫ ਉਸੇ ਵੇਲੇ ਹੁੰਦਾ ਹੈ ਜਦੋਂ ਤੁਹਾਡੀ ਡਿਲੀਵਰੀ ਹੁੰਦੀ ਹੈ, ਅਤੇ ਉਸ ਤੋਂ ਬਾਅਦ ਪਤਾ ਚੱਲਦਾ ਜਿਸ ਲਈ ਯੂਰੀਨ ਲੀਕ ਕਰਨ ਲੱਗ ਜਾਂਦਾ, ਕੰਟੀਨਿਊਸ ਯੂਰੀਨ ਲੀਕ ਕਰ ਜਾਂਦਾ ਜੇ ਯੂਰੀਨਰੀ ਬਲੈਡਰ 'ਚ ਹੋ ਜਾਏ ਹੋਲ, ਅਤੇ ਸਟੂਲ ਪਾਸ ਕਰਨ ਲੱਗ ਜਾਂਦਾ ਵਜਾਈਨਾ 'ਚੋਂ ਬੱਚੇਦਾਨੀ 'ਚੋਂ ਸਟੂਲ ਪਾਸ ਕਰਨ ਲੱਗ ਜਾਂਦਾ ਜੇ ਰੈਕਟਮ ਦੇ ਵਿੱਚ ਹੋ ਜਾਏ। ਔਰ ਇਹ ਦੋਨੋਂ ਕੰਡੀਸ਼ਨ ਦੇ ਵਿੱਚ ਇਹ ਹੈ ਕਿ ਵੀ ਸਾਨੂੰ ਥੋੜ੍ਹੀ ਦੇਰ ਬਾਅਦ ਹੀ ਪਤਾ ਚੱਲਣਾ ਚਾਹੁੰਦਾ ਕਿਉਂਕਿ ਬਹੁਤ ਸਮੈਲੀ ਡਿਸਚਾਰਜ ਆਉਣ ਲੱਗ ਜਾਂਦਾ ਹੈ
1: ਜੀ।
0: ਜੇ ਯੂਰਿਨ ਆਏਗਾ ਤਾਂ ਯੂਰਿਨ ਦੀ ਆਈ ਜਾਏਗੀ ਸਮੈਲ, ਜੇ ਸਟੂਲ ਆਏਗਾ ਤਾਂ ਨੈਚੁਰਲ ਦਿਖ ਵੀ ਜਾਏਗਾ
1: ਜੀ,
0: ਵਜਾਈਨਾ 'ਚੋਂ ਨਿਕਲਦਾ ਪੈਡ ਦੇ ਉੱਪਰ ਆ ਜਾਂਦਾ। ਇਸ ਕਰਕੇ ਆਫਟਰ ਡਿਲੀਵਰੀ ਵੀ ਈਜ਼ਲੀ ਰੈਕਗਨਾਈਜ਼ ਇਟ।
1: ਜੀ ਜੀ ਠੀਕ ਹੈ ਜੀ। ਅਤੇ ਜਦੋਂ ਇਹ ਸਿਚੁਏਸ਼ਨ ਪੈਦਾ ਹੁੰਦੀ ਹੈ ਤਾਂ ਮਹਿਲਾ ਨੂੰ ਅਤੇ ਬੱਚੇ ਨੂੰ ਕਿਹੜੇ ਰਿਸਕ ਹੋ ਸਕਦੇ ਨੇ?
0: ਬੱਚੇ ਨੂੰ ਕੋਈ ਰਿਸਕ ਨਹੀਂ ਹੁੰਦਾ, ਇਹ 'ਚ ਮਹਿਲਾ ਨੂੰ ਹੁੰਦਾ ਫਿਜ਼ੀਕਲੀ ਵੀ ਅਤੇ ਸੋਸ਼ਲੀ ਵੀ
1: ਜੀ।
0: ਕਿਉਂਕਿ ਫਿਜ਼ੀਕਲੀ ਇਹ ਕਿ ਆਪ ਨੂੰ ਹੀ ਉਸਨੂੰ ਬੜਾ ਔਡ ਜਿਹਾ ਲੱਗਦਾ ਰਹਿੰਦਾ ਕਿ ਮੇਰਾ ਯੂਰਿਨ ਨਿਕਲ ਜਾਂਦਾ ਜਾਂ ਮੇਰਾ ਸਟੂਲ ਪਾਸ ਹੋਈ ਜਾਂਦਾ, ਔਰ ਸੋਸ਼ਲੀ ਇਹ ਕਿ ਉਹ ਕਿਤੇ ਜਾ ਨਹੀਂ ਸਕਦੀ, ਉਹਨੂੰ ਇਹ ਲੱਗਦਾ ਕਿ ਕਿਸੇ ਨੂੰ ਪਤਾ ਨਾ ਚੱਲ ਜਾਏ। ਬਾਹਰ ਕਿਤੇ ਵੀ ਜਾਓਗੇ ਤਾਂ ਸਮੈਲ ਤਾਂ ਆਏਗੀ ਆਏਗੀ, ਔਰ ਇਹ ਕੰਟੀਨਿਊਸ ਪ੍ਰੋਸੈਸ ਹੈ, ਇਹ ਵੀ ਨਹੀਂ ਕਿ ਵੀ ਥੋੜ੍ਹੀ ਦੇਰ ਲਈ ਹੈ। ਇਸ ਕਰਕੇ ਇਸਦਾ ਮਤਲਬ ਸੋਸ਼ਲੀ ਵੀ ਫਿਜ਼ੀਕਲੀ ਵੀ ਦੋਨੋਂ ਪਾਸੇ ਟਰੋਮਾ ਹੈ।
1: ਕਿੰਨੀ ਦੇਰ ਤੱਕ ਇਸਦਾ ਅਸਰ ਰਹਿੰਦਾ ਹੈ?
0: ਨਹੀਂ ਤਾਂ ਜਦ ਤੱਕ ਤੁਸੀਂ ਰਿਪੇਅਰ ਨਹੀਂ ਕਰਾਓਗੇ, ਜਦ ਤੱਕ ਰਿਪੇਅਰ ਨਹੀਂ ਕਰਾਂਗੇ, ਓਪਰੇਟ ਨਹੀਂ ਕਰਾਂਗੇ, ਤਦ ਤੱਕ ਇਹ ਠੀਕ ਨਹੀਂ ਹੋਏਗਾ।
1: ਜੇ ਤੁਸੀਂ ਗੱਲ ਕੀਤੀ ਕਿ ਜਦ ਤੱਕ ਓਪਰੇਟ ਨਹੀਂ ਕਰਾਂਗੇ, ਕੀ ਇਸਦਾ ਸੋਲੂਸ਼ਨ ਓਪਰੇਟ ਹੀ ਹੈ?
0: ਇਹ ਜਿਸ ਤਰ੍ਹਾਂ ਯੂਰਿਨ ਬਲੈਡਰ ਜਿਹੜਾ ਹੈਗਾ ਪਿਸ਼ਾਬ ਵਾਲੀ ਥੈਲੀ, ਉਹ ਜੇ ਥੋੜ੍ਹੀ ਮੋਰੀ ਹੋਵੇ ਜਾਂ ਥੋੜ੍ਹਾ ਜਿਹਾ ਹੋਵੇ ਹੋਲ, ਤਾਂ ਉਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਅਸੀਂ 4 to 6 ਵੀਕਸ ਲਈ ਕੈਥੀਟਰ ਪਾ ਦਿੰਦੇ ਹਾਂ
1: ਜੀ,
0: ਕੈਥੀਟਰ ਪਾ ਦਾਂਗੇ ਯੂਰੀਨ ਉੱਧਰੋਂ ਨਿਕਲ ਜਾਏਗਾ ਅਤੇ ਉਹ ਕਈ ਵਾਰੀ ਆਪਣੇ ਆਪ ਆਟੋਮੈਟਿਕਲੀ ਹੀਲ ਹੋ ਜਾਂਦਾ ਹੈ
1: ਜੀ,
0: ਪਰ ਰੈਕਟਮ ਦੇ ਵਿੱਚ ਕਦੀ ਨਹੀਂ ਹੁੰਦਾ। ਔਰ ਵੀ ਹੈਵ ਟੂ ਵੇਟ ਫੋਰ 3 to 4 ਮੰਥਸ ਪੂਰਾ, ਜਿਸ ਬਲੀਡਿੰਗ ਹੁੰਦੀ ਹੈ ਆਫਟਰ ਪੋਸਟਮਾਰਟਮ
1: ਜੀ,
0: ਡਿਲੀਵਰੀ ਤੋਂ ਬਾਅਦ ਬਲੱਡ ਨਿਕਲਦਾ ਹੈ, ਉਹ ਡਿਸਚਾਰਜ, ਉਹ ਸਾਰਾ ਕੁਝ ਹੀਲ ਹੋ ਜਾਂਦਾ ਹੈ, ਇਨਫਲੇਮੇਸ਼ਨ ਖਤਮ ਹੋ ਜਾਂਦੀ, ਸੋਜਿਸ਼ ਖਤਮ ਹੋ ਜਾਂਦੀ ਹੈ
1: ਜੀ,
0: ਉਸ ਤੋਂ ਬਾਅਦ ਹੀ ਓਪਰੇਟ ਕਰ ਸਕਦੇ ਹਾਂ
1: ਜੀ। ਮਤਲਬ ਕੁਛ ਦੇਰ ਦੇ ਲਈ ਤੁਸੀਂ ਉਸ ਇਲਾਜ ਕਰਦੇ ਹੋ, ਮੋਨੀਟਰ ਕਰਦੇ ਹੋ, ਅਤੇ ਉਸ ਤੋਂ ਬਾਅਦ ਚੈੱਕ ਕਰਦੇ ਹੋ ਕਿ ਹੁਣ ਸਰਜਰੀ ਦੀ ਲੋੜ ਹੈ ਜਾਂ ਨਹੀਂ,
0: ਅਤੇ ਕੀ
1: ਸਰਜਰੀ ਤੋਂ ਬਾਅਦ ਇਸਦਾ ਪੂਰੀ ਤਰ੍ਹਾਂ ਦੇ ਇਹ ਇਲਾਜ ਪਰਮਾਨੈਂਟਲੀ ਹੋ ਜਾਂਦਾ ਹੈ?
0: ਹਾਂਜੀ, 80 to 90% ਸਾਰੇ ਪੇਸ਼ੈਂਟ ਰਿਕਵਰ ਕਰ ਜਾਂਦੇ ਹੈ
1: ਜੀ। ਅੱਛਾ ਹਰਪਾਲ ਕੌਰ ਜੀ, ਕਿੰਨੇ ਕੁ ਕੇਸਿਸ ਹੁੰਦੇ ਨੇ ਇਸ ਤਰ੍ਹਾਂ ਦੇ, ਖਾਸ ਤੌਰ 'ਤੇ ਜੇਕਰ ਅਸੀਂ ਆਪਣੇ ਇੰਡੀਆ ਦੀ ਗੱਲ ਕਰੀਏ?
0: ਅੱਜ ਕੱਲ੍ਹ ਤਾਂ ਬਹੁਤ ਘੱਟ ਹੈ ਕਿਉਂਕਿ ਇਹਦੀ ਅਵੇਅਰਨੈਸ ਬਹੁਤ ਹੋ ਗਈ ਹੈ, ਕਿਉਂਕਿ ਡਿਲੀਵਰੀ ਤੋਂ ਪਹਿਲਾਂ ਹੀ ਐਂਟੀਨੈਟਲ ਵੇਲੇ ਕੇਸ, ਜਿਸ ਵੇਲੇ ਪ੍ਰੈਗਨੈਂਟ ਹੁੰਦੀ ਹੈ ਲੇਡੀ, ਉਸੇ ਵੇਲੇ ਉਹਨੂੰ ਸਾਰਾ ਅਸੀਂ ਅਵੇਅਰ ਕਰਦੇ ਰਹਿੰਦੇ ਹਾਂ। ਰੂਟ ਲੈਵਲ 'ਤੇ ਵੀ ਅਸੀਂ ਆਸ਼ਾ ਵਰਕਰਸ ਨੂੰ ਦੱਸ ਦਿੰਦੇ ਹਾਂ ਕਿ ਜਿਸ ਤਰ੍ਹਾਂ ਹੀ ਲੇਡੀ ਪ੍ਰੈਗਨੈਂਟ ਹੋਵੇ ਉਸਨੂੰ ਇੱਕ ਤਾਂ ਰਿਕਾਰਡ 'ਚ ਆ ਜਾਏ, ਨੰਬਰ 2 ਉਸਨੂੰ ਸਾਰੀਆਂ ਗਾਈਡਲਾਈਨਸ ਦਿਓ ਕਿ ਤੁਹਾਡੇ 3 to 4 to 5 ਚੈੱਕਅਪਸ ਹੋਣਗੇ ਰੈਗੂਲਰ, ਜੇ ਸਾਨੂੰ ਕੁਛ ਲੱਗੇਗਾ ਕਿ ਇਹਦੇ 'ਚ ਕੋਈ ਲੱਗ ਰਿਹਾ ਕੋਈ ਹਾਈ ਰਿਸਕ ਹੈ ਪ੍ਰੈਗਨੈਂਸੀ, ਉਹਦੇ ਵਿੱਚ ਉਹਨੂੰ ਪਹਿਲਾਂ ਇਨਫੋਰਮ ਕਰ ਦਿੰਦੇ ਹਾਂ ਕਿ ਤੁਸੀਂ ਬਿਲਕੁਲ ਘਰ ਨਹੀਂ ਬੈਠਣਾ, ਹੋਸਪਿਟਲ ਡਿਲੀਵਰੀ ਕਰਾਉਣੀ ਹੈ, ਉਹਦੇ ਘਰਦਿਆਂ ਨੂੰ ਵੀ ਕਾਉਂਸਲਿੰਗ ਕਰੀ ਦੀ ਹੈ, ਫਿਰ ਮੋਰਓਵਰ ਉਹਨਾਂ ਦੇ ਸਾਰੇ ਟੈਸਟ ਹੁੰਦੇ ਹੈ, ਸਾਰੇ ਟੈਸਟ ਹੁੰਦੇ ਉਹਨਾਂ ਤੋਂ ਵੀ ਪਤਾ ਚੱਲ ਜਾਂਦਾ ਕਾਫੀ ਕੁਛ, ਔਰ ਰੈਗੂਲਰ ਚੈੱਕਅਪ ਦੇ ਵਿੱਚ ਸਾਰਾ BP ਸ਼ੂਗਰ ਬਾਕੀ ਸਾਰੇ ਟੈਸਟ ਜਿਹੜੇ ਉਹਨਾਂ 'ਚੋਂ ਪਤਾ ਚੱਲ ਜਾਂਦਾ ਕਿ ਇਹ ਹਾਈ ਰਿਸਕ ਹੈ ਕਿ ਨੋਰਮਲ, ਔਰ ਮੋਸਟ ਆਫ ਦਾ ਕੇਸਿਸ ਜਿਹੜੇ ਹੈ ਉਹਨਾਂ ਨੂੰ ਅਸੀਂ ਇਹੀ ਕਹਿੰਦੇ ਹਾਂ ਕਿ ਤੁਸੀਂ ਹੋਮ ਡਿਲੀਵਰੀ ਨਹੀਂ ਕਰਾਉਣੀ, ਹੋਮ ਡਿਲੀਵਰੀ ਬਿਲਕੁਲ ਇਹਦੇ 'ਚ ਕੋਈ ਵੀ ਕੰਪਲੀਕੇਸ਼ਨ ਆ ਸਕਦੀ ਹੈ, ਈਵਨ ਨੋਰਮਲ ਡਿਲੀਵਰੀ ਦੇ ਵਿੱਚ ਵੀ ਆ ਸਕਦੀ ਹੈ ਕਿਉਂਕਿ ਬਲੀਡਿੰਗ ਬਹੁਤ ਜ਼ਿਆਦਾ ਹੋ ਜਾਏ, ਕੰਟਰੋਲ ਨਹੀਂ ਹੁੰਦੀ ਘਰ, ਮੋਰਓਵਰ ਜੇ ਕਰਾਉਣੀ ਵੀ ਹੈ ਤਾਂ ਕਿਸੇ ਨੀਅਰਲੀ ਹੈਲਥ ਸੈਂਟਰ 'ਚ ਔਰ ਟ੍ਰੇਨਡ ਪਰਸਨ ਤੋਂ, ਵੈਸੇ ਮੋਸਟ ਆਫ ਦਾ ਕੇਸਿਸ ਅਸੀਂ ਐਡਵਾਈਜ਼ ਕਰਦੇ ਕਿ ਹੋਸਪਿਟਲ ਹੀ ਕਰਾਓ।
1: ਬਿਲਕੁਲ ਬਿਲਕੁਲ, ਕਿਉਂਕਿ ਤੁਸੀਂ ਸਿਹਤ ਅਧਿਕਾਰੀ ਵੀ ਰਹਿ ਚੁੱਕੇ ਹੋ, ਅਤੇ ਜਿਹੜੇ ਕਿਹਾ ਜਾਂਦਾ ਹੈ ਕਿ ਪੇਂਡੂ ਖੇਤਰ ਨੇ ਉਹਨਾਂ ਦੇ ਵਿੱਚ ਇਹ ਕੇਸਿਸ ਜ਼ਿਆਦਾ ਆਉਂਦੇ ਨੇ, ਤੁਸੀਂ ਰੈਗੂਲਰ ਚੈੱਕਅਪ ਦੀ ਵੀ ਗੱਲ ਕੀਤੀ ਕਿ ਰੈਗੂਲਰ ਚੈੱਕਅਪ ਹੋਣੇ ਬਹੁਤ ਜ਼ਰੂਰੀ ਨੇ, ਇਸ ਦੀ ਮਹੱਤਤਾ ਬਾਰੇ ਵੀ ਕੁਝ ਦੱਸੋ ਅਤੇ ਅਵੇਅਰਨੈਸ ਦੇ ਬਾਰੇ ਕਿ ਪੇਂਡੂ ਖੇਤਰਾਂ ਵਿੱਚ ਜ਼ਿਆਦਾ ਕੇਸਿਸ ਕਿਉਂ ਹੁੰਦੇ ਨੇ?
0: ਪੇਂਡੂ ਖੇਤਰਾਂ 'ਚ ਇਹ ਹੁੰਦਾ ਕਿ ਥੋੜ੍ਹਾ ਜਿਹੜੀ ਫੈਮਿਲੀ ਬੈਕਗ੍ਰਾਉਂਡ ਹੁੰਦਾ ਹੈ, ਜਿਹੜੇ ਸਿਆਣੇ ਹੁੰਦੇ ਆ ਉਹ ਕਹਿੰਦੇ ਕੋਈ ਨਹੀਂ ਕੋਈ ਨਹੀਂ, ਸਾਡੇ ਬੱਚੇ ਹੋਏ ਹੀ ਹੈ,
1: ਇਸੇ ਤਰ੍ਹਾਂ ਹੀ ਹੁੰਦਾ,
0: ਸਾਡੇ ਇੱਦਾਂ ਹੀ ਹੁੰਦਾ ਹੁੰਦਾ ਸੀ, ਤੁਸੀਂ ਕੋਈ ਨਵੇਂ ਜੰਮਣੇ ਆ ਬੱਚੇ, ਅਸੀਂ ਕਿਤੇ ਜੰਮੇ ਨਹੀਂ ਹੈਗੇ, ਬਹੁਤ ਕੁਛ ਜੇ ਜੁਆਇੰਟ ਫੈਮਿਲੀ ਹੋਵੇ ਤਾਂ ਉੱਥੇ ਤਾਂ ਆਪਣੀ ਚੱਲਦੀ ਨਹੀਂ ਹੁੰਦੀ ਪੇਸ਼ੈਂਟ ਦੀ, ਪਰ ਆਸ਼ਾ ਵਰਕਰ ਬਾਰ ਬਾਰ ਉਹਨਾਂ ਨੂੰ ਜਾ ਕੇ ਘਰ ਸਮਝਾਉਂਦੀ ਹੈ ਕਿ ਤੁਹਾਡਾ ਬੱਚਾ ਸੇਫ ਹੋਏਗਾ, ਤੁਹਾਡੀ ਫੈਮਿਲੀ ਮੈਂਬਰ ਜਿਹੜੀ ਡਿਲੀਵਰੀ ਹੋਣੀ ਹੈ ਉਹ ਸੇਫ ਰਹੇਗੀ, ਤੁਹਾਡਾ ਖਰਚਾ ਕੋਈ ਨਹੀਂ ਹੋਏਗਾ ਕਿਉਂਕਿ ਫ੍ਰੀ ਆਫ ਕੋਸਟ ਅੱਜ ਕੱਲ੍ਹ ਸਾਰਾ ਕੁਛ ਹੋ ਰਿਹਾ,

0: ਕੇ ਚਲੇ ਜਾਂਦੀ ਹੈ
1: ਪੇਸ਼ੈਂਟ
0: ਨੂੰ ਬਿਫੋਰ ਟਾਈਮ ਹੀ ਜਿਸਲੇ ਪੇਨਸ ਸ਼ੁਰੂ ਹੀ ਹੁੰਦੀਆਂ
1: ਠੀਕ ਹੈ
0: ਔਰ ਮੋਰ ਓਵਰ ਉੱਥੇ ਲੈ ਕੇ ਜਾਂਦੀ ਹੈ ਜਿੱਥੇ ਪੂਰੀ ਇਹਦੀ ਸਾਰੀ ਚੀਜ਼ਾਂ ਦੀ ਪ੍ਰੋਪਰ ਜ਼ਰੂਰਤ ਹੁੰਦੀ ਹੈ ਜਿਹੜੀ ਪੇਸ਼ੈਂਟ ਨੂੰ ਉਹ ਹੁੰਦੀਆਂ ਅਵੇਲੇਬਲ ਕਹਿੰਦੇ ਹੁੰਦੇ ਵੀ ਐਂਬੂਲੈਂਸ ਦੀ ਜ਼ਰੂਰ ਪਹਿਲਾਂ ਹੀ ਤੁਸੀਂ ਇਨਫੋਰਮ ਕਰੋ ਕਿ ਤੁਹਾਨੂੰ ਐਂਬੂਲੈਂਸ ਚਾਹੀਦੀ ਹੈ ਜਾਂ ਉਸ ਵੇਲੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਸ਼ਿਫਟ ਕਰ ਸਕੋ ਵੀ ਕਿਸੇ ਵੱਡੇ ਹਾਇਰ ਸੈਂਟਰ 'ਚ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ
1: ਠੀਕ ਹੈ ਜੀ ਇਹ ਡਾਕਟਰ ਹਰਪਾਲ ਜੀ ਇਹ ਅਰਲੀ ਮੈਰਿਜ ਜਦੋਂ ਹੁੰਦੀ ਹੈ ਤਾਂ ਉਹ ਵੀ ਇੱਕ ਰਿਸਕ ਫੈਕਟਰ ਹੋ ਸਕਦਾ ਹੈ ਕਿ ਜੇਕਰ ਕਿਸੇ ਬੱਚੀ ਦਾ ਜਲਦੀ ਵਿਆਹ ਹੋ ਜਾਏ ਉਸਦੀ ਅਰਲੀ ਪ੍ਰੈਗਨੈਂਸੀ ਹੋ ਜਾਏ
0: ਹਾਂਜੀ ਅਰਲੀ ਮੈਰਿਜ ਜਿਹੜੀ ਹੈ ਨਾ 18 ਸਾਲ ਤੋਂ ਪਹਿਲਾਂ ਉਹ ਅਵੋਇਡ ਕਰਨੀ ਚਾਹੀਦੀ ਅਤੇ 20 ਸਾਲ ਤੋਂ ਪਹਿਲਾਂ ਪ੍ਰੈਗਨੈਂਸੀ
1: ਜੀ
0: ਕਿਉਂਕਿ ਇਹਨਾਂ ਦੋਨਾਂ ਕੰਡੀਸ਼ਨ ਦੇ ਵਿੱਚ ਚਾਂਸਿਸ ਜ਼ਿਆਦਾ ਹੋ ਜਾਂਦੇ ਆ ਕੰਪਲੀਕੇਸ਼ਨ ਦੇ ਕਿਉਂਕਿ ਪੂਰੀ ਤਰ੍ਹਾਂ ਹਲੇ ਡਿਵੈਲਪ ਨਹੀਂ ਹੋਏ ਹੁੰਦੇ ਔਰਗਨ ਔਰ ਪੂਰੀ ਤਰ੍ਹਾਂ ਹਲੇ ਬੱਚਾ ਵੀ ਪੂਰੀ ਤਰ੍ਹਾਂ ਸਮਝਦਾਰ ਨਹੀਂ ਹੁੰਦਾ ਹਾਂਜੀ ਇਸ ਕਰਕੇ ਅਸੀਂ ਇਹੀ ਸੁਜੈਸਟ ਕਰਦੇ ਉਹਨਾਂ ਨੂੰ ਕਿ 18 ਸਾਲ ਤੋਂ ਪਹਿਲਾਂ ਸ਼ਾਦੀ ਨਾ ਕਰੋ ਅਤੇ 20 ਸਾਲ ਤੋਂ ਪਹਿਲਾਂ ਪ੍ਰੈਗਨੈਂਸੀ ਨਾ ਕਰੋ
1: ਜੀ ਦੇਖੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਚਾਹੇ ਜਾਗਰੂਕਤਾ ਬਹੁਤ ਹੋ ਚੁੱਕੀ ਹੈ ਹਾਂ ਅਸੀਂ ਸਭ ਸਿੱਖਿਅਤ ਹਾਂ ਅਤੇ ਇਸ ਪ੍ਰਤੀ ਜਾਗਰੂਕ ਵੀ ਹਾਂ ਕਿ ਲੜਕੀ ਦਾ ਜਲਦੀ ਵਿਆਹ ਨਹੀਂ ਕਰਨਾ ਪਰ ਫਿਰ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾਂਦਾ ਕਿ ਸਮਾਜ ਦੇ ਕੁਝ ਪਹਿਲੂਆਂ ਦੇ ਵਿੱਚ ਹਜੇ ਵੀ ਜਾਗਰੂਕਤਾ ਦੀ ਲੋੜ ਹੈ ਡਾਕਟਰ ਹਰਪਾਲ ਜੀ ਜਦੋਂ ਕੋਈ ਵੈਸੇ ਤਾਂ ਅਸੀਂ ਅਰਲੀ ਏਜ ਦੀ ਗੱਲ ਕੀਤੀ ਹੈ ਤੁਸੀਂ ਦੱਸਿਆ ਕਿ ਪੂਰੀ ਤਰ੍ਹਾਂ ਲੜਕੀ ਤਿਆਰ ਨਹੀਂ ਹੁੰਦੀ ਪ੍ਰੈਗਨੈਂਸੀ ਦੇ ਲਈ ਕੀ ਕੁਪੋਸ਼ਣ ਵੀ ਇਸ ਦਾ ਇੱਕ ਕਾਰਨ ਬਣ ਸਕਦਾ ਹੈ ਕਿ ਜੇਕਰ ਕੋਈ ਲੜਕੀ ਕੁਪੋਸ਼ਿਤ ਹੈ ਪੂਰੀ ਤਰ੍ਹਾਂ ਤਿਆਰ ਨਹੀਂ ਹੈ ਸਰੀਰਕ ਤੌਰ 'ਤੇ
0: ਹਾਂਜੀ ਉਹਨਾਂ ਨੂੰ ਫਿਰ ਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੈ ਤਾਂ ਪੇਰੈਂਟਸ ਨੂੰ ਪਹਿਲਾਂ ਪਹਿਲੀ ਗੱਲ ਤਾਂ ਚਾਹੀਦਾ ਹੈ ਕਿ ਉਸਨੂੰ ਇਸ ਗੱਲ ਤੋਂ ਡਿਲੇ ਕਰਨ ਕਿ ਉਹਦੀ ਮੈਰਿਜ ਡਿਲੇ ਕਰਨ
1: ਜੀ
0: ਥੋੜ੍ਹਾ ਪ੍ਰਪੇਅਰ ਹੋ ਜਾਏ ਥੋੜ੍ਹੀ ਏਜ ਉਹਦੀ ਹੋ ਜਾਏ ਥੋੜ੍ਹੀ ਸਮਝਦਾਰ ਹੋ ਜਾਏ ਤਾਂ ਕਿ ਉਸਨੂੰ ਸਾਰੀ ਗੱਲਾਂ ਤੋਂ ਅਸੀਂ ਜਾਣੂ ਕਰਵਾਈਏ
1: ਜੀ
0: ਕਿ ਵੀ ਇਹ ਚੀਜ਼ਾਂ ਤੁਹਾਨੂੰ ਆ ਸਕਦੀਆਂ ਅਤੇ ਤੁਸੀਂ ਇਸ ਗੱਲਾਂ ਤੋਂ ਪਹਿਲਾਂ ਜਾਗਰੂਕ ਰਹੋ
1: ਜੀ ਸਾਡੇ ਪੁੱਛਣ ਦਾ ਮਤਲਬ ਇਹ ਵੀ ਸੀ ਕਿ ਜੇਕਰ ਸਹੀ ਉਮਰ ਦੇ ਵਿੱਚ ਵੀ ਵਿਆਹ ਹੋ ਜਾਏ ਪਰ ਲੜਕੀ ਕਈ ਵਾਰੀ ਕੁਪੋਸ਼ਿਤ ਹੁੰਦੀ ਹੈ ਉਸਨੂੰ ਪੂਰੀ ਤਰ੍ਹਾਂ ਖੁਰਾਕ ਨਹੀਂ ਮਿਲ ਪਾਉਂਦੀ ਜਾਂ ਸਹੀ ਖੁਰਾਕ ਨਹੀਂ ਲੈਂਦੀ ਅਤੇ ਸਰੀਰ ਕਮਜ਼ੋਰ ਹੁੰਦਾ ਹੈ ਉਦੋਂ ਵੀ ਇਹ ਹੋ ਸਕਦਾ ਹੈ
0: ਉਦੋਂ ਤਾਂ ਇਸ ਤਰ੍ਹਾਂ ਹੈ ਕਿ ਵੀ ਜੇ ਤੁਸੀਂ ਪਹਿਲਾਂ ਚੈੱਕਅਪ ਕਰਾਉਂਦੇ ਰਹੋ
1: ਜੀ
0: ਅਰਲੀ ਏਜ ਅਤੇ ਉਹ ਫਿਰ ਤੁਹਾਨੂੰ ਜਿਹੜੇ ਜਿੱਥੇ ਵੀ ਹੋਸਪਿਟਲ ਜਾਂ ਸੈਂਟਰ ਹੋਏਗਾ ਉਹ ਤੁਹਾਨੂੰ ਪ੍ਰੋਪਰ ਗਾਈਡ ਕਰ ਦਿੰਦਾ ਅੱਛੀ ਡਾਈਟ ਜਿਸ ਤਰ੍ਹਾਂ ਖੂਨ ਬਣਾਉਣ ਵਾਲੀਆਂ ਚੀਜ਼ਾਂ ਔਰ ਉਹਨਾਂ ਦਾ ਚੈੱਕਅਪ ਜਿਹੜਾ ਹੈਗਾ ਉਹ ਅਤੇ ਉਹਨਾਂ ਨੂੰ ਕਹਿੰਦੇ ਵੀ ਐਕਸਰਸਾਈਜ਼ ਡਾਈਟ ਸਾਰਾ ਕੁਛ ਹੀ ਆਪਣਾ ਪ੍ਰੋਪਰ ਰੱਖੋ ਤਾਂ ਕਿ ਤੁਸੀਂ ਹਰੀ ਸਬਜ਼ੀਆਂ ਔਰ ਜਿਸ ਤਰ੍ਹਾਂ ਅੱਜ ਕੱਲ੍ਹ ਤਾਂ ਸਾਰੇ ਗੁੜ ਦਾ ਬਹੁਤ ਜਿਹੜਾ ਕਿ ਹਾਈ ਆਇਰਨ ਰਿਚ ਹੈ
1: ਜੀ ਸੇਵਨ ਕਰਦੇ
0: ਹਾਂਜੀ ਸੇਵਨ ਕਰਦੇ ਹਾਂ ਅਤੇ ਉਹਨਾਂ ਨੂੰ ਇਹੀ ਕਹੀਦਾ ਕਿ ਤੁਸੀਂ ਆਪਣੀ ਡਾਈਟ ਔਰ ਐਕਸਰਸਾਈਜ਼ ਔਰ ਆਪਣਾ ਮਤਲਬ ਮੂਵਮੈਂਟ ਆਪਣੀ ਠੀਕ ਰੱਖੋ ਤਾਂ ਕਿ ਤੁਸੀਂ ਘਰ ਇੱਕਦਮ ਬੈਠੇ ਬੈਠੇ ਨਾ ਸਾਰਾ ਕੁਛ ਕਰਨ ਦੀ ਕੋਸ਼ਿਸ਼ ਕਰੋ
1: ਜੀ ਤੁਸੀਂ ਦੱਸਿਆ ਕਿ ਜਦੋਂ ਇਹ ਪ੍ਰੋਬਲਮ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੁਝ ਕੁ ਮਹੀਨੇ ਲੱਗ ਜਾਂਦੇ ਨੇ ਇਸ ਨੂੰ ਪੂਰੀ ਤਰ੍ਹਾਂ ਇਸ ਤੋਂ ਰਿਕਵਰ ਹੋਣ ਦੇ ਲਈ ਉਸ ਦੌਰਾਨ ਇੱਕ ਮਹਿਲਾ ਨੂੰ ਹੋਰ ਕੋਈ ਇਸ ਤੋਂ ਵੀ ਕੰਪਲੀਕੇਸ਼ਨਸ ਹੋ ਸਕਦੀਆਂ ਨੇ ਜਾਂ ਹੋਰ ਕੋਈ ਔਰਗਨਸ ਪ੍ਰਭਾਵਿਤ ਹੋ ਸਕਦੇ ਨੇ ਕਿਹੜੀਆਂ ਕਿਹੜੀਆਂ ਖਾਸ ਗੱਲਾਂ ਦਾ ਖਿਆਲ ਉਸ ਦਰਮਿਆਨ ਰੱਖਣਾ ਚਾਹੀਦਾ ਹੈ
0: ਜਿਸਲੇ ਇਹ ਫਿਸਟੁਲਾ ਬਣ ਜਾਂਦਾ ਹੈ ਉਸ ਤੋਂ ਬਾਅਦ ਤਾਂ ਇਹ ਤੁਸੀਂ 3-4 ਮੰਥਸ ਵੇਟ ਕਰਦੇ ਹਾਂ ਉਸ ਤੋਂ ਬਾਅਦ ਰਿਪੇਅਰ ਕਰਦੇ ਹਾਂ ਰਿਪੇਅਰ ਜਿਹੜਾ ਹੈਗਾ ਇਹ ਮੋਸਟਲੀ ਵਜਾਈਨਲ ਰੂਟ ਤੋਂ ਕਰਦੇ ਨੀਚੋਂ ਜੇ ਕੋਈ ਬਹੁਤ ਜ਼ਿਆਦਾ ਕੰਪਲੀਕੇਟਿਡ ਹੋਵੇ ਤਾਂ ਅਸੀਂ ਅਬਡੋਮੀਨਲ ਉੱਪਰੋਂ ਪੇਟ ਤੋਂ ਓਪਰੇਟ ਕਰਦੇ ਹਾਂ ਇਸ ਦੇ ਨਾਲ ਇਹ ਹੈ ਕਿ ਵੀ ਤੁਸੀਂ ਜਿਸਲੇ ਆਫਟਰ ਓਪਰੇਸ਼ਨ ਪੇਸ਼ੈਂਟ ਨੂੰ ਅਸੀਂ ਕਹਿੰਦੇ ਕਿ ਤੁਸੀਂ ਇੱਕ ਤਾਂ ਕੰਪਲੀਟ ਰੈਸਟ ਕਰਨਾ ਇੱਕ ਐਂਟੀਬਾਇਓਟਿਕ ਦਿੰਦੇ ਹਾਂ ਐਂਟੀ ਇਨਫਲੇਮੇਟਰੀ ਦਿੰਦੇ ਹਾਂ ਸੋਜਿਸ਼ ਵਗੈਰਾ ਸਾਰੀ ਠੀਕ ਹੋ ਜਾਏ ਫਿਰ ਅਸੀਂ ਉਸਨੂੰ ਕਹਿੰਦੇ ਹਾਂ ਸੈਕਸੁਅਲ ਆਪਣੀ ਐਕਟੀਵਿਟੀ ਉਹ ਬਿਲਕੁਲ ਅਵੋਇਡ ਕਰੇ 3-4 ਮਹੀਨੇ ਅਤੇ 3-4 ਮਹੀਨੇ ਹੋਰ ਕੋਈ ਇਸ ਤਰ੍ਹਾਂ ਦੀ ਹੈਵੀ ਵਰਕ ਨਾ ਕਰੇ ਹਾਰਡ ਵਰਕ ਨਾ ਕਰੇ ਐਕਸਰਸਾਈਜ਼ ਨਾ ਕਰੇ ਕੋਈ ਪੈਰਾਂ ਪਰ ਬੈਠ ਕੇ ਜਿੰਨਾ ਇਹ ਦੁਬਾਰਾ ਇਹ ਸਟਿਚ ਖੁੱਲਣ ਦਾ ਡਰ ਹੈ
1: ਜੀ ਬਹੁਤ ਮੁਸ਼ਕਿਲ ਸਮਾਂ ਹੁੰਦਾ ਹੈ ਕਿਸੇ ਔਰਤ ਦੇ ਲਈ ਇਹ ਅਤੇ ਖਾਸ ਤੌਰ 'ਤੇ ਉਦੋਂ ਜਦੋਂ ਉਸਨੇ ਬੱਚਾ ਵੀ ਸੰਭਾਲਣਾ ਹੈ ਅਤੇ ਉਸਨੇ ਪਰਿਵਾਰ ਦੇ ਵਿੱਚ ਕਈ ਗੱਲਾਂ ਦਾ ਸਾਹਮਣਾ ਵੀ ਕਰਨਾ ਹੈ ਕਿਉਂਕਿ ਤੁਸੀਂ ਕਿਹਾ ਕਿ ਪੂਰੀ ਤਰ੍ਹਾਂ ਰੈਸਟ ਦੀ ਲੋੜ ਹੁੰਦੀ ਹੈ ਕੀ ਇਸ ਦਾ ਕੋਈ ਜੇਕਰ ਪੂਰੀ ਤਰ੍ਹਾਂ ਬਚਾਅ ਨਾ ਕੀਤਾ ਜਾਵੇ ਪੂਰੀ ਤਰ੍ਹਾਂ ਰੈਸਟ ਨਾ ਕੀਤਾ ਜਾਵੇ ਸੀਰੀਅਸ ਕੰਡੀਸ਼ਨ ਵੀ ਹੋ ਸਕਦੀ ਹੈ ਜਾਂ ਕੋਈ ਹੋਰ ਔਰਗਨਸ 'ਤੇ ਅਸਰ ਹੋ ਸਕਦਾ ਇਸਦਾ
0: ਸੀਰੀਅਸ ਕੰਡੀਸ਼ਨ ਇਹ ਹੋ ਸਕਦੀ ਕਿ ਦੁਬਾਰਾ ਤੋਂ ਫਿਸ਼ਲਾ ਓਪਨ ਹੋ ਸਕਦਾ ਬਾਕੀ ਇਸ ਦੇ ਨਾਲ ਹੋਰ ਕੰਟੀਨਿਊਸ਼ਨ ਹੋਰ ਕੁਛ ਨਹੀਂ ਹੋ ਸਕਦਾ ਹੋਰ ਕੋਈ ਕੰਪਲੀਕੇਸ਼ਨ ਨਹੀਂ ਆਉਂਦੀ
1: ਠੀਕ ਹੈ
0: ਇਹ ਤੋਂ ਸਿਵਾ ਕਿ ਵੀ ਉਹ ਦੁਬਾਰਾ ਤੋਂ ਰੀਓਪਨ ਹੋ ਜਾਏਗਾ
1: ਜੀ ਜੀ ਅਤੇ ਹੁਣ ਅਸੀਂ ਗੱਲ ਕਰਦੇ ਹਾਂ ਇਸ ਇਲਾਜ ਦੀ ਤੁਸੀਂ ਗੱਲ ਵੈਸੇ ਕਾਫੀ ਹੱਦ ਤੱਕ ਇਲਾਜ ਇਸਦਾ ਦੱਸ ਹੀ ਚੁੱਕੇ ਹੋ ਇਹ ਇਲਾਜ ਦੇ ਬਾਰੇ ਕੁਝ ਹੋਰ ਦੱਸੋ ਕਿ ਇਹ ਕਿੰਨੀ ਦੇਰ ਇਲਾਜ ਚੱਲਦਾ ਹੈ ਅਤੇ ਕੀ ਇਸ ਇਲਾਜ ਤੋਂ ਬਾਅਦ ਇੱਕ ਮਹਿਲਾ ਦੁਬਾਰਾ ਗਰਭ ਧਾਰਨ ਕਰ ਸਕਦੀ ਹੈ
0: ਹਾਂਜੀ ਇਹ ਐਕਚੁਲੀ ਇਲਾਜ ਇਹਦਾ ਹੈ ਕਿ ਇਸਦੇ ਜਿਹੜਾ ਹੋਲ ਹੈ ਇਸਦੀ ਅਸੀਂ ਸਰਜਰੀ ਕਰਦੇ ਹਾਂ ਇਨ ਮੋਸਟ ਆਫ ਦਾ ਕੇਸਿਸ
1: ਜੀ
0: ਜੇ ਤਾਂ ਯੂਰੀਨਰੀ ਬਲੈਡ 'ਚ ਹੋਵੇ ਤਾਂ ਵੈਸੀਕੋ ਵਜਾਈਨਲ ਫਿਸਟਲਾ ਜਿਹੜਾ ਹੁੰਦਾ ਉਸਦੀ ਰਿਪੇਅਰ ਕਰਦੇ ਹਾਂ ਮਤਲਬ ਜਿਹੜਾ ਬਲੈਡਰ ਦੇ ਵਿੱਚ
1: ਜੀ
0: ਜਿਹੜਾ ਵਜਾਈਨਾ ਦੇ ਵਿੱਚ ਨੂੰ ਪੋਰਸ਼ਨ ਆਉਂਦਾ ਅਤੇ ਜੇ ਸਟੂਲ ਪਾਸ ਕਰਨ ਰੈਕਟਮ ਦੇ ਵਿੱਚ ਹੋਵੇ ਤਾਂ ਰੈਕਟੋ ਵਜਾਈਨਲ ਫਿਸਟਲਾ ਰਿਪੇਅਰ ਉਹਨੂੰ ਕਹਿੰਦੇ ਹਾਂ ਅਸੀਂ ਉਹ ਰਿਪੇਅਰ ਕਰਦੇ ਹਾਂ

0: ਅਤੇ
1: ਜੀ
0: ਇਸ ਦੇ ਵਿੱਚ 3 ਤੋਂ 4 ਮਹੀਨੇ ਹੋਰ ਲੱਗ ਜਾਂਦੇ ਆ,
1: ਜੀ
0: ਅਤੇ 3 ਤੋਂ 4 ਮਹੀਨੇ ਦੇ ਵਿੱਚ ਉਹ ਪੂਰੀ ਤਰ੍ਹਾਂ ਰਿਕਵਰ ਕਰ ਜਾਂਦੀ ਹੈ। ਪਰ
1: ਠੀਕ
0: ਉਸ
1: ਹੈ,
0: ਤੋਂ ਬਾਅਦ ਪ੍ਰੈਗਨੈਂਸੀ ਦੁਬਾਰਾ ਹਲੇ 1.5 ਤੋਂ 2 ਸਾਲ 3 ਸਾਲ ਤੱਕ ਅਸੀਂ ਕਹਿੰਦੇ ਕਿ ਥੋੜ੍ਹਾ
1: ਗੁਰੇਜ਼ ਕਰਨਾ ਚਾਹੀਦਾ।
0: ਗੁਰੇਜ਼ ਕਰ ਲਏ, ਹਾਂਜੀ
1: ਜੀ, ਬਹੁਤ ਖਿਆਲ ਰੱਖਣ ਦੀ ਲੋੜ ਹੈ। ਅਤੇ ਉਸ ਦੌਰਾਨ ਕੁਝ ਡਾਇਟ ਉਸਨੂੰ ਸਪੈਸ਼ਲੀ ਤੁਸੀਂ ਸੁਜੈਸਟ ਕਰਦੇ ਹੋ ਕਿ ਕਿਹੋ ਜਿਹੀ ਡਾਇਟ ਲੈਣੀ ਚਾਹੀਦੀ ਹੈ?
0: ਹਾਂਜੀ, ਡਾਇਟ ਦੇ ਜੇ ਤਾਂ ਦੇਖੋ ਯੂਰਿਨਰੀ ਬਲੈਡਰ 'ਚ ਹੋਵੇ ਤਾਂ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਹਾਂ ਕਿ ਵੀ ਪਹਿਲਾਂ ਤਾਂ ਅਸੀਂ 3 ਤੋਂ 4 ਹਫ਼ਤੇ ਜਾਂ 4 ਤੋਂ 6 ਹਫ਼ਤੇ ਕੈਥੇਟਰੀ ਪਾ ਰੱਖਦੇ ਹਾਂ
1: ਜੀ।
0: ਤਾਂ ਕਿ ਉਹ ਪੂਰੀ ਤਰ੍ਹਾਂ ਰਿਕਵਰ ਕਰ ਜਾਏ ਜਿਹੜਾ ਏਰੀਆ। ਅਤੇ ਜਿਹੜਾ ਹੈਗਾ ਰੈਕਟਮ ਦੇ ਵਿੱਚ ਹੋ ਜਾਏ ਜਿੱਥੋਂ ਸਟੂਲ ਪਾਸ ਹੁੰਦਾ, ਅਤੇ ਉਹ ਜੇ ਕੰਪਲੀਕੇਟਡ ਹੋਵੇ ਤਾਂ ਥੋੜ੍ਹੀ ਦੇਰ ਲਈ 3 ਤੋਂ 4 ਹਫ਼ਤੇ ਲਈ ਅਸੀਂ ਉਹ ਕਰ ਦਿੰਦੇ ਹਾਂ, ਇੱਕ ਐਕਸਟਰਾ ਰੂਟ ਬਣਾ ਦਿੰਦੇ ਹਾਂ ਤਾਂ ਕਿ ਉਹ ਸਾਰਾ ਖਾਲੀ ਹੋ ਕੇ ਅਤੇ ਉੱਥੇ ਤੁਸੀਂ ਉਹ ਰਿਪੇਅਰ ਜਿਹੜੀ ਉਹ ਅੱਛੀ ਤਰ੍ਹਾਂ ਮਤਲਬ ਪੂਰੀ ਤਰ੍ਹਾਂ ਹੀਲ ਅਪ ਹੋ ਜਾਏ।
1: ਜੀ,
0: ਅਤੇ ਇਹਦੇ ਲਈ ਇਹ ਹੁੰਦਾ ਕਿ ਵੀ ਯੂਰਿਨ ਵਾਲੇ ਜਿਹੜਾ ਅਸੀਂ VVF ਕਹਿੰਦੇ ਹਾਂ ਉਸਨੂੰ ਤਾਂ ਯੂਰਿਨ ਮਤਲਬ ਰੋਕ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਘੱਟ ਤੋਂ ਘੱਟ ਰੋਕੇ, ਜਿਹੜੇ ਯੂਰਿਨ ਆਏ ਉਸੇ ਵੇਲੇ ਕਰ ਲਏ। ਜ਼ਿਆਦਾਤਰ ਰੋਕੇਗੀ ਤਾਂ ਫਿਰ ਉਹ ਜਲਦੀ ਫਿਰ ਜਿਹੜਾ ਰੋ ਏਰੀਆ ਓਪਰੇਸ਼ਨ ਵਾਲਾ ਉਹ ਖੁੱਲ੍ਹਣ ਦਾ ਡਰ ਹੁੰਦਾ।
1: ਠੀਕ ਹੈ,
0: ਜੇ ਰੈਕਟਮ ਲਈ ਉਹ ਅਸੀਂ ਕਹਿੰਦੇ ਕਿ ਉਹਨੂੰ ਹਾਰਟ ਸਟੂਲ ਨਾ ਆਵੇ, ਕੋਈ ਹਾਰਟ ਸਟੂਲ ਨਾ ਆਵੇ, ਉਹਨੂੰ ਸੋਫਨਰ ਲਈ ਅਸੀਂ ਕਹਿੰਦੇ ਜ਼ਿਆਦਾ ਸਲਾਦ ਵਗੈਰਾ, ਖੀਰਾ ਵਗੈਰਾ, ਐਪਲ ਵਗੈਰਾ, ਇਸ ਤਰ੍ਹਾਂ ਦੀਆਂ ਚੀਜ਼ਾਂ ਜੇ ਜ਼ਿਆਦਾ ਹੋਏ ਤਾਂ ਉਸਨੂੰ ਅਸੀਂ ਕਹਿੰਦੇ ਮੈਡੀਸਨ ਵੀ ਦੇ ਦਿੰਦੇ ਹਾਂ, ਜਿਹੜੇ ਕਿ ਬਲੂ ਸਟੂਲ ਕਰਨ, ਲੈਗਜ਼ਟਿਵ ਜਿਹਨੂੰ ਕਹਿੰਦੇ ਅਸੀਂ,
1: ਜੀ,
0: ਸਟੂਲ ਪਾਸ ਕਰੇ, ਈਜ਼ੀਲੀ ਪਾਸ ਕਰੇ, ਕੋਈ ਹਾਰਡ ਸਟੂਲ ਨਾ ਰਹੇ,
1: ਕੌਨਸਟੀਪੇਸ਼ਨ ਨਾ ਹੋ।
0: ਹਾਂ, ਕੌਨਸਟੀਪੇਸ਼ਨ ਹੈ
1: ਜੀ, ਮਤਲਬ ਕਿ ਮੈਡੀਸਨਸ ਦੇ ਨਾਲ ਅਤੇ ਡਾਇਟ ਦੇ ਨਾਲ ਤੁਸੀਂ ਉਸਨੂੰ ਪੂਰੀ ਤਰ੍ਹਾਂ ਮੇਨਟੇਨ ਰੱਖਣ ਦੀ ਕੋਸ਼ਿਸ਼ ਕਰਦੇ ਹੋ
0: ਜੀ।
1: ਤੁਸੀਂ ਦੱਸਿਆ ਕਿ ਇਸ ਦੇ ਲਈ ਆਸ਼ਾ ਵਰਕਰਸ ਦਾ ਬਹੁਤ ਜ਼ਿਆਦਾ ਅਹਿਮ ਰੋਲ ਹੁੰਦਾ ਹੈ, ਸਰਕਾਰ ਵੱਲੋਂ ਇਸ ਦੇ ਟ੍ਰੀਟਮੈਂਟ ਦੇ ਬਾਰੇ ਕੀ ਸੁਵਿਧਾ ਦਿੱਤੀ ਜਾਂਦੀ ਹੈ?
0: ਹੁਣ ਤਾਂ ਸਰਕਾਰ ਵੱਲੋਂ ਸਭ ਕੁਝ ਹੀ ਫ੍ਰੀ ਰੱਖਿਆ ਹੋਇਆ ਉਹਨਾਂ ਨੇ
1: ਜੀ,
0: ਕਹਿੰਦੇ ਵੀ ਰਜਿਸਟ੍ਰੇਸ਼ਨ ਤੋਂ ਲੈ ਕੇ
1: ਜੀ
0: ਪੂਰੀ ਡਿਲੀਵਰੀ ਤੱਕ ਸਾਰਾ ਕੁਝ ਹੀ ਖਰਚਾ ਟੋਟਲੀ ਫ੍ਰੀ ਹੈ ਮੈਂ ਲੇਡੀ ਦਾ। ਔਰ ਮੋਰ ਓਵਰ ਜੇ ਕੋਈ ਕੰਪਲੀਕੇਸ਼ਨ ਆ ਜਾਂਦੀ ਹੈ, ਜਿਸ ਤਰ੍ਹਾਂ ਹੁਣ ਆਹ ਕੰਪਲੀਕੇਸ਼ਨ ਆ ਗਈ, ਕੋਈ ਸਿਜ਼ੇਰੀਅਨ ਆ ਗਿਆ ਜਾਂ ਕੁਛ ਹੋਰ ਇਨ ਕੰਸਰਨ ਵਿਦ ਡਿਲੀਵਰੀ, ਉਹ ਸਾਰਾ ਕੁਛ ਹੀ ਗੌਰਮੈਂਟ ਦਾ ਖਰਚਾ ਹੈ। ਇਸ ਦੇ ਵਿੱਚ ਕੋਈ ਬਾਹਰੋਂ ਨਹੀਂ ਕੋਈ ਖਰਚਾ ਕਰਨਾ ਪੈਂਦਾ, ਈਵਨ ਰਿਪੇਅਰ ਜਿਹੜੇ ਕਰਦੇ ਉਹ ਵੀ ਫ੍ਰੀ ਕਰਦੇ ਆ।
1: ਠੀਕ ਹੈ ਜੀ, ਮਤਲਬ ਕੋਈ ਵੀ ਇਹੋ ਜਿਹੀ ਕੰਪਲੀਕੇਸ਼ਨਸ ਆਉਂਦੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਕਿ ਬਹੁਤ ਮਹਿੰਗਾ ਇਲਾਜ ਹੋਏਗਾ ਜਾਂ ਪਤਾ ਨਹੀਂ ਕਿੰਨਾ ਟਾਈਮ ਲੱਗੇਗਾ। ਸਰਕਾਰ ਵੱਲੋਂ ਪੂਰੀ ਸਹੂਲਤ ਹੈ ਕਿ ਤੁਸੀਂ ਇਸ ਦਾ ਇਲਾਜ ਫ੍ਰੀ ਵੀ ਕਰਵਾ ਸਕਦੇ ਹੋ।
0: ਬਿਲਕੁਲ
1: ਜੀ, ਹੁਣ ਗੱਲ ਕਰਦੇ ਹਾਂ ਮਾਨਸਿਕ ਸਿਹਤ ਦੀ, ਕਿਉਂਕਿ ਇਹ ਉਸ ਵੇਲੇ ਜਦੋਂ ਇੱਕ ਮਹਿਲਾ ਪ੍ਰੈਗਨੈਂਸੀ ਤੋਂ ਲੈ ਕੇ ਡਿਲੀਵਰੀ ਤੱਕ ਇੱਕ ਅਜਿਹੀ ਮਾਨਸਿਕ ਸਥਿਤੀ ਦੇ ਵਿੱਚੋਂ ਗੁਜ਼ਰ ਰਹੀ ਹੁੰਦੀ ਹੈ ਜਦੋਂ ਉਸਦੇ ਬਹੁਤ ਜ਼ਿਆਦਾ ਹਾਰਮੋਨਲ ਚੇਂਜਸ ਵੀ ਆਉਂਦੇ ਨੇ ਅਤੇ ਮਾਨਸਿਕ ਅਤੇ ਸਰੀਰਕ ਬਦਲਾਅ ਵੀ ਆਉਂਦੇ ਨੇ, ਉਸਦੇ ਲਈ ਇੱਕ ਕਹਿ ਸਕਦੇ ਹਾਂ ਨਵਾਂ ਜਨਮ ਵੀ ਹੁੰਦਾ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਹੈ। ਪਰ ਜੇਕਰ ਉਸ ਦੌਰਾਨ ਇਹ ਸਮੱਸਿਆ ਵੀ ਉਸਨੂੰ ਪੇਸ਼ ਆ ਜਾਏ ਤਾਂ ਉਸਦੇ ਲਈ ਬਹੁਤ ਹੀ ਇੱਕ ਅਲੱਗ ਸਥਿਤੀ ਬਣ ਜਾਂਦੀ ਹੈ। ਸਮਾਜਿਕ ਤੌਰ 'ਤੇ ਵਾਪਸ ਫਿਰ ਰਿਹੈਬ ਹੋਣ ਨੂੰ ਜਾਂ ਪਰਿਵਾਰ ਦੇ ਵਿੱਚ ਉਸ ਪ੍ਰਤੀ ਸਹਿਯੋਗ ਹੋਵੇ, ਇਸ ਲਈ ਤੁਸੀਂ ਕੀ ਕਹਿਣਾ ਚਾਹੋਗੇ?
0: ਇਸ ਲਈ ਇਹੀ ਕਹਿਣਾ ਚਾਹਾਂਗੇ, ਸਭ ਤੋਂ ਪਹਿਲਾਂ ਤਾਂ ਹਸਬੈਂਡ ਜਿਹੜਾ ਬਹੁਤ ਸਪੋਰਟਿਵ ਹੋਵੇ, ਬਹੁਤ ਸੂਦਿੰਗ ਹੋਵੇ, ਉਸਨੂੰ ਅੱਛੀ ਤਰ੍ਹਾਂ ਉਹਦੀ ਕੇਅਰ ਕਰੇ, ਉਹਨੂੰ ਹਰ ਤਰ੍ਹਾਂ ਦੀ ਡਾਇਟ ਦੇਣ ਦੀ ਕੋਸ਼ਿਸ਼ ਕਰੇ ਤਾਂ ਕਿ ਉਹ ਹੈਲਦੀ ਬੇਬੀ ਨੂੰ ਡਿਲੀਵਰ ਕਰ ਸਕੇ। ਮੋਰ ਓਵਰ ਜੇ ਉਹਨਾਂ ਦੇ ਫੈਮਿਲੀ ਮੈਂਬਰ ਹੈ, ਉਹਨਾਂ ਨੂੰ ਬਾਰ ਬਾਰ ਕੌਂਸਲਿੰਗ ਆਸ਼ਾ ਵਰਕ ਜਾ ਕੇ ਕਰਦੀ ਰਹਿੰਦੀ ਹੈ ਕਿ ਤੁਸੀਂ ਦੇਖੋ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਗੱਲ ਨਹੀਂ, ਤੁਸੀਂ ਜੋ ਵੀ ਇਹਨੂੰ ਜ਼ਰੂਰਤ ਪਏਗੀ ਮੈਂ ਉੱਥੇ ਲੈ ਕੇ ਜਾਵਾਂਗੀ, ਚੈੱਕਅਪ ਕਰਾਵਾਂਗੀ, ਜੇ ਕੋਂਪਲੀਕੇਸ਼ਨ ਵੀ ਆ ਜਾਂਦੀ ਹੈ ਤਾਂ ਕਿਸੇ ਤਰ੍ਹਾਂ ਦੀ ਵੀ ਮੈਂ ਇੱਥੇ ਹੈਗੀ ਹੈ, ਮੈਂ ਸਪੋਰਟ ਕਰਾਂਗੀ। ਔਰ ਉਹਨਾਂ ਨੂੰ ਅੱਛੀ ਤਰ੍ਹਾਂ ਆਪਣੇ ਸਿੰਪਲ ਤਰੀਕੇ ਨਾਲ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਕਿ ਇਹਨੂੰ ਡਾਇਟ ਅੱਛੀ ਦਿਓ, ਇਹਨੂੰ ਦੁੱਧ ਦਹੀਂ ਦਿਓ, ਇਹਨੂੰ ਗ੍ਰੀਨ ਵੈਜੀਟੇਬਲਸ ਦਿਓ, ਇਸਨੂੰ ਇੱਦਾਂ ਨਾ ਸੋਚੋ ਕਿ ਵੀ ਪਹਿਲੇ ਮੰਗੋ ਵੀ ਜਿੱਦਾਂ ਪਹਿਲਾਂ ਕੁਛ ਨਹੀਂ ਦਿੰਦੇ ਉਦੋਂ ਹੀ ਬੱਚੇ ਜੰਮ ਲੈਂਦੇ ਸੀ, ਉਹ ਵਾਲਾ ਕੰਮ ਨਹੀਂ ਹੈ ਹੁਣ।
1: ਜੀ ਜੀ,
0: ਇਸ ਕਰਕੇ ਆਸ਼ਾ ਵਰਕ ਵੀ ਬਹੁਤ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਇਹਦੇ ਵਿੱਚ।
1: ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਤੁਸੀਂ ਪਹਿਲਾਂ ਵੀ ਦੱਸਿਆ ਕਿ ਉਸ ਸਮੇਂ ਮਹਿਲਾ ਨੂੰ ਆਰਾਮ ਦੀ ਬਹੁਤ ਲੋੜ ਹੈ, ਸੋ ਪਰਿਵਾਰ ਦਾ ਅਤੇ ਹਸਬੈਂਡ ਦਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ। ਅਤੇ ਨਵਜਨਮੇ ਬੱਚੇ ਦੀ ਦੇਖਭਾਲ ਕਰਨਾ ਮਾਂ ਆਪਣਾ ਫਰਜ਼ ਸਮਝਦੀ ਹੈ ਕਿ ਚਾਹੇ ਕਿਹੋ ਜਿਹੀ ਵੀ ਸਥਿਤੀ ਕਿਉਂ ਨਾ ਹੋਵੇ ਮੈਂ ਆਪਣੇ ਬੱਚੇ ਦੀ ਦੇਖਭਾਲ ਕਰਨੀ ਹੈ, ਅਤੇ ਉਸ ਦੌਰਾਨ ਜੇਕਰ ਉਸਨੂੰ ਇਹ ਪ੍ਰੋਬਲਮ ਨਾਲ ਵੀ ਜੂਝਣਾ ਪੈ ਰਿਹਾ ਹੈ ਤਾਂ ਬੱਚੇ ਦੀ ਦੇਖਭਾਲ ਪ੍ਰਤੀ ਤੁਸੀਂ ਕੀ ਗਾਈਡ ਕਰਦੇ ਹੋ ਕਿ ਉਹ ਖੁਦ ਦੇਖਭਾਲ ਕਰੇ ਜਾਂ ਪਰਿਵਾਰ ਦਾ ਉਹ ਕੋਈ ਹੋਰ ਮੈਂਬਰ ਕਰੇ?
0: ਨਹੀਂ, ਵੈਸੇ ਤਾਂ ਉਹ ਥੋੜ੍ਹਾ ਬਹੁਤ ਬੇਬੀ ਨੂੰ ਤਾਂ ਆਪਣੇ ਆਪ ਹੀ ਦੇਖੇ, ਪਰ ਜੇ ਬਿਲਕੁਲ ਕੰਪਲੀਟ ਕਿਸੇ ਕੇਸ ਜਿਹੜੇ ਜ਼ਿਆਦਾ ਕੰਪਲੀਕੇਟਿਡ ਹੈ ਤਾਂ ਉਹਦੇ 'ਚ ਕੋਈ ਵੀ ਫੈਮਿਲੀ ਮੈਂਬਰ ਉਹਦਾ ਪੂਰੇ ਟਾਈਮ ਤੱਕ ਉਹਦੇ ਨਾਲ ਰਹੇ ਅਤੇ ਉਹੀ ਬੱਚੇ ਦਾ ਸਾਰਾ ਕੰਮ ਕਰੇ ਤਾਂ ਕਿ ਉਹ ਅੱਛੀ ਤਰ੍ਹਾਂ ਰਿਕਵਰ ਕਰ ਜਾਏ, ਅੱਛੀ ਤਰ੍ਹਾਂ ਰਿਪੇਅਰ ਹੋ ਜਾਏ ਔਰ ਅੱਛੀ ਤਰ੍ਹਾਂ ਉਹ ਦੁਬਾਰਾ ਆਪਣੇ ਨੋਰਮਲ ਜਿਹੜੀ ਹੈ ਲਾਈਫ ਦੇ ਵਿੱਚ ਵਿਚਰ ਸਕੇ।
1: ਡਾਕਟਰ ਹਰਪਾਲ ਜੀ, ਤੁਸੀਂ ਕੀ ਇਹੋ ਜਿਹਾ ਵੀ ਸੁਜੈਸ਼ਨ ਦੇਣਾ ਚਾਹੋਗੇ ਸੁਣਨ ਵਾਲਿਆਂ ਨੂੰ ਕਿ ਕੀ ਕੋਈ ਪ੍ਰੀਵੈਂਸ਼ਨ ਵੀ ਹੋ ਸਕਦੀ ਹੈ ਕਿ ਇਹ ਪ੍ਰੋਬਲਮ ਆਏ ਹੀ ਨਾ?
0: ਹਾਂਜੀ, ਸੇਫ ਪ੍ਰੈਗਨੈਂਸੀ ਐਂਡ ਸੇਫ ਡਿਲੀਵਰੀ, ਦੋ ਹੀ ਚੀਜ਼ਾਂ ਹੈ। ਇੱਕ ਤਾਂ ਅਸੀਂ ਪੂਰੇ ਐਂਟੀਨੈਟਲ ਵੇਲੇ ਪ੍ਰੀਵੈਂਟ ਕਰਦੇ ਹਾਂ ਕਿ ਕੋਈ ਇੱਦਾਂ ਦੀ ਕੰਪਲੀਕੇਸ਼ਨ ਆਏ ਨਾ
1: ਜੀ,
0: ਕਿਉਂਕਿ ਪ੍ਰੀਵੈਂਟ ਕਰਾਂਗੇ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਕਹਿੰਦੇ ਹੁੰਦੇ ਆ, ਅਤੇ ਜੇ ਪ੍ਰੀਵੈਂਸ਼ਨ ਕਰਾਂਗੇ

0: ਇਹਨਾਂ ਦਾ ਇਲਾਜ ਵੀ ਹੋ ਜਾਂਦਾ ਹੈ। ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਸਾਰੀ ਕਹਿ ਲਓ ਕਿ ਔਰਤਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਉਹਨਾਂ ਤੋਂ ਬਚਾਇਆ ਜਾ ਸਕਦਾ ਹੈ।
1: ਬਹੁਤ ਸੋਹਣੀ ਗੱਲ ਕਹੀ, ਕਿਉਂਕਿ ਸਮੇਂ ਸਿਰ ਡਾਕਟਰ ਕੋਲ ਪਹੁੰਚ ਕਰਨੀ ਤਾਂ
0: ਜੀ
1: ਜ਼ਰੂਰੀ ਹੁੰਦਾ ਹੀ ਹੈ, ਨਾਲ ਦੇ ਨਾਲ ਪਰਿਵਾਰਿਕ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਹੁੰਦਾ ਹੈ। ਔਰ ਦੇਖੋ ਹੁਣ ਅਸੀਂ ਇੱਕ ਅੰਤਰਾਲ ਤੋਂ ਬਾਅਦ ਵਾਪਸ ਆਵਾਂਗੇ ਸਰੋਤਿਆਂ ਦਾ ਮਨਪਸੰਦ ਸਿਲਸਿਲਾ ਲੈ ਕੇ।
0: ਜੀ
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: लो जी, श्रोते सुन रहे ने अपने मनपसंद गीत, और अगली फरमाइश है जी अमर नूरी दे गाए गीत लई, और ए आई है जी फरमाइश डबवाली तो रूप सिंह लखोत्रा, करमजीत लखोत्रा, रानी सोनू ते रजनी। ए ने जी कस्बा बराड़ा जिला अंबाला तो रवि कुमार, रंजीत कौर, प्रियंका, जय प्रकाश, राहुल, नूर, नमन, सिमरत, गुरकीरत ते गुरशब्द
1: जी। ਇਸੇ ਦੀ ਦੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਰਾਜ ਨੇ। ਇਸੇ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਕੁੜਿਆਣਾ ਤੋਂ ਬਾਬਾ ਤ੍ਰਿਲੋਕ ਸਿੰਘ ਸੁਖਨਾ, ਰਹਿਮਤ, ਨਵਨੀਤ, ਰਾਜੂ, ਰਾਜਨ, ਪ੍ਰਭੂ, ਖੁਸ਼ੀ, ਦਰਸ਼, ਅਮਨਦੀਪ, ਆਕਾਸ਼, ਰੋਮੀ, ਸੋਮੀ ਅਤੇ ਜਗਦੇਵ ਸਿੰਘ ਅਤੇ ਉਹਨਾਂ ਦਾ ਪੂਰਾ ਪਰਿਵਾਰ। ਆਓ ਸੁਣਦੇ ਹਾਂ ਅਮਰ ਨੂਰੀ ਦੇ ਗਾਏ ਹੋਏ ਇਹ ਗੀਤ।

ਜੀ, ਅਗਲਾ ਗੀਤ ਪੇਸ਼ ਕਰਾਂਗੇ ਜੀ ਗੁਰਦਾਸ ਮਾਨ ਦੇ ਆਵਾਜ਼ ਦੇ ਵਿੱਚ, ਔਰ ਇਹ ਫਰਮਾਇਸ਼ ਲਿਖ ਕੇ ਸਾਨੂੰ ਭੇਜੀ ਹੈ ਸੇਖੋ ਕਲੋਨੀ ਸਮਾਣਾ ਤੋਂ ਨਵਦੀਪ ਗੋਇਲ, ਮਨਪ੍ਰੀਤ ਗੋਇਲ ਅਤੇ ਪੂਰਾ ਗੋਇਲ ਪਰਿਵਾਰ, ਅਲੀਗੜ੍ਹ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ ਸੁਨੀਤਾ ਅਤੇ ਕੁਲਦੀਪ

0: हेलो
1: नमस्कार। भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
2: सावधान, अजे ही कोई भी फोन कॉल फ्रॉड हो सकती है। कोई भी बटन दबण तो पहला एक मिनट ले रुको ते सोचो, पुष्टि जरूर कर लो। सावधान रहो, सुरक्षित रहो।
3: ਗੁਰਦਾਸਮਾਨ ਦੇ ਗਾਏ ਹੋਏ ਇਸ ਗੀਤ ਦੀ ਜਿਹੜੀ ਫਰਮਾਇਸ਼ ਸਾਨੂੰ ਭੇਜੀ ਸੀ, ਇਹ ਪਿੰਡ ਨੁਕੇਰੀਆ ਨੇੜੇ ਮੰਡੀ ਰੋੜਾਵਾਲੀ ਤੋਂ ਇਹ ਸਨ ਕਸ਼ਮੀਰ ਸਿੰਘ ਕਰਨਾਵਲ, ਸੁਖਜੀਤ ਸਿੰਘ ਕਰਨਾਵਲ, ਗੁਰਚਰਨ ਸਿੰਘ, ਨੱਥਾ ਸਿੰਘ, ਕਰਤਾਰ ਸਿੰਘ ਅਤੇ ਇਹਨਾਂ ਦਾ ਪੂਰਾ ਪਰਿਵਾਰ।
4: ਔਰ ਅਗਲੀ ਜਿਹੜੀ ਫਰਮਾਇਸ਼ ਹੈ ਜੀ, ਉਹ ਹੈ ਜੀ ਸਰਬਜੀਤ ਦੇ ਗਾਏ ਗੀਤ ਲਈ। ਕਹਿੰਦੇ ਸਾਨੂੰ ਸਰਬਜੀਤ ਦਾ ਗੀਤ ਸੁਣਾ ਦਿਓ, ਤਾਂ ਸੁਣਾ ਦਿੰਦੇ ਹਾਂ ਜੀ। ਫਰਮਾਇਸ਼ ਲਿਖ ਕੇ ਭੇਜੀ ਹੈ ਹਨੂੰਮਾਨਗੜ੍ਹ ਤੋਂ ਜਗਮਾਲ ਸਿੰਘ ਡਾਗੜਾ ਹੈ, ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ ਅਤੇ ਸ਼ੋਭਾ ਨਾਇਕ, ਪੂਰਾ ਦਾ ਪੂਰਾ ਡਾਗਲਾ ਪਰਿਵਾਰ। ਫਿਲੌਰ ਤੋਂ ਬਿੱਲਾ ਟੇਲਰ ਦੇ ਵਿਸ਼ਵ ਪ੍ਰੇਮੀ ਕੁਲਦੀਪ, ਲਾਦੀਆਂ ਖੁਰਦ ਤੋਂ ਜਸਵਿੰਦਰ ਕੌਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ
3: ਜੀ। ਅਤੇ ਇਸ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮੁਸਕਾਨ ਕੌਰ, ਪਰਮਜੀਤ ਕੌਰ, ਸੁਖਪ੍ਰੀਤ ਕੌਰ, ਮਲਕੀਤ ਕੌਰ, ਕਿਰਨਦੀਪ ਕੌਰ, ਰੀਨਾ ਅਤੇ ਰਣਦੀਪ ਨੇ। ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਇਹਨਾਂ ਦਾ ਪੂਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਸਰਬਜੀਤ ਦਾ ਗਾਇਆ ਹੋਇਆ ਇਹ ਗੀਤ।

0: ਅਗਲੀ ਗੀਤ ਦੀ ਸਾਡੇ ਕੋਲ ਫਰਮਾਇਸ਼ ਆਈ ਹੈ ਜੀ, ਰਕੜਾ ਢਾਹਾਂ ਬਲਾਚੌਰ ਤੋਂ ਫਰਮਾਇਸ਼ ਭੇਜੀ ਹੈ ਰਾਜਕੁਮਾਰ ਨਈਅਰ, ਗੌਰਵ ਨਈਅਰ, ਹਿਮਾਂਸ਼ੂ ਨਈਅਰ, ਸੁਨੀਤਾ ਨਈਅਰ, ਭਾਵਨਾ ਨਈਅਰ ਨੇ। ਬਸ ਅੱਡਾ ਹਾਜ਼ੀਪੁਰ ਤੋਂ ਸੋਨੂੰ, ਬਾਲੀ, ਲਾਲੀ, ਜੀਵਨ, ਬਿੱਟੂ ਠਾਕੁਰ, ਵਿਜੇ ਕੁਮਾਰ ਅਤੇ ਇਹਨਾਂ ਦਾ ਪੂਰਾ ਪਰਿਵਾਰ, ਇਹਨਾਂ ਸਾਰਿਆਂ ਨੇ ਜੀ ਫਰਮਾਇਸ਼ ਕੀਤੀ ਹੈ ਅਮਰਿੰਦਰ ਗਿੱਲ ਦੇ ਗਾਇਤ ਗੀਤ
1: ਜੀ। ਔਰ ਇਸੇ ਗੀਤ ਦੀ ਫਰਮਾਇਸ਼ ਕੀਤੀ ਹੈ ਪਿੰਡ ਜੰਡਵਾਲ ਚੜ੍ਹਤ ਸਿੰਘ ਤੋਂ, ਰਾਕੇਸ਼, ਨਰੇਸ਼, ਜਗਦੀਸ਼, ਅਨਿਕੇਤ, ਅਨੂ, ਅਮਨ, ਸੁਨੇਹਾ, ਸੁਮਨ, ਮਮਤਾ ਅਤੇ ਸਰੋਜ ਰਾਣੀ। ਪਿੰਡ ਅਮੀਰ ਸ਼ਾਹ ਵਾਲਾ ਤਹਿਸੀਲ ਜੀਰਾ ਤੋਂ ਮੁਖਤਿਆਰ ਸਿੰਘ ਨੇ ਅਤੇ ਨਾਲ ਦੇ ਨਾਲ ਇਹਨਾਂ ਦੇ ਬਹੁਤ ਸਾਰੇ ਦੋਸਤ ਮਿੱਤਰ ਵੀ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਪਿੰਡ ਅਤਾਪੁਰ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ। ਆਓ ਸੁਣਦੇ ਹਾਂ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਅਤੇ ਅਮਰਿੰਦਰ ਗਿੱਲ ਦੀ ਆਵਾਜ਼ 'ਚ ਗੀਤ।

ਦੁਪਹਿਰ 2:30 ਵਜੇ ਲੋਕ ਗੀਤਾਂ ਦਾ ਆਨੰਦ ਮਾਨਣਾ ਪ੍ਰੋਗਰਾਮ ਰੰਗਲੀ ਧਰਤੀ ਰਾਹੀਂ। ਅੱਜ ਇਸ ਵਿੱਚ ਤੁਸੀਂ ਸਾਬਰਕੋਟੀ ਦੇ ਗਾਏ ਲੋਕ ਗੀਤ ਸੁਣ ਸਕੋਗੇ। ਬਾਅਦ ਦੁਪਹਿਰ 4:02 ਤੇ ਸੁਣ ਸਕੋਗੇ ਖੇਡਾਂ ਦਾ ਹਫ਼ਤਾਵਾਰ ਪ੍ਰੋਗਰਾਮ ਖੇਡ ਸੰਸਾਰ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰੋਗੇ ਅਤੇ 5:30 ਸਰਵਨ ਕਰਨਾ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਸ਼ਾਮ 6:30 ਦਿਹਾਤੀ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ। ਅੱਜ ਦੇ ਭਾਅ ਤੋਂ ਇਲਾਵਾ ਤੁਸੀਂ ਝੋਨੇ ਦੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਸੰਬੰਧੀ ਜਾਣਕਾਰੀ ਹਾਸਲ ਕਰ ਸਕੋਗੇ। ਡਾਕਟਰ ਸੰਦੀਪ ਸਿੰਘ ਤੋਂ

ਇਸ ਤੋਂ ਇਲਾਵਾ ਸੁਣ ਸਕੋਗੇ ਪੰਜਾਬੀ ਨਾਟਕ ਦੇਸ਼ ਦੇ ਦੁਸ਼ਮਣ। 7:40 ਤੇ ਹੋਵੇਗਾ ਪ੍ਰੋਗਰਾਮ ਸੁਰ ਸਾਧਨਾ। ਅੱਜ ਇਸ ਵਿੱਚ ਤੁਸੀਂ ਸੰਸਕ੍ਰਿਤ ਸਾਹਿਤ ਵਿੱਚ ਪਰੋਪਕਾਰ ਦੀ ਭਾਵਨਾ ਦਾ ਵਰਣਨ ਸੁਣ ਸਕੋਗੇ ਡਾਕਟਰ ਸੰਜੀਵ ਬਖਸ਼ੀ ਤੋਂ। 7:50 ਤੇ ਸੁਣ ਸਕੋਗੇ ਸਪੋਂਸਰਡ ਪ੍ਰੋਗਰਾਮ ਲਮਹੇ ਤੇ 8 ਦਾ ਸਮਾਂ ਰਹੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਰਾਤ 8:15 ਸੁਣ ਸਕੋਗੇ ਗੀਤ ਗਜ਼ਲ ਦਾ ਪ੍ਰੋਗਰਾਮ ਸੁਰ ਸਰਿਤਾ। ਅੱਜ ਇਸ ਵਿੱਚ ਕਲਾਕਾਰ ਹੋਣਗੇ ਪੰਡਿਤ ਚਮਨ ਲਾਲ

ਤੇ ਇਹਨਾਂ ਦਾ ਸਾਥ ਦੇਣ ਕੇ ਤਬਲੇ ਤੇ ਜਗਮੋਹਨ ਸਿੰਘ, ਢੋਲਕ ਤੇ ਪ੍ਰਦੀਪ ਕੁਮਾਰ, ਬਾਂਸੁਰੀ ਤੇ ਗੁਰਦੀਪ ਸਿੰਘ, ਗਿਟਾਰ ਤੇ ਚਰਨਜੀਤ ਢਿੱਲੋਂ। ਅੱਠ ਵੱਜ ਕੇ 45 ਮਿੰਟ 'ਤੇ ਸੁਣ ਸਕੋਗੇ ਸਮਾਚਾਰ ਸੰਧਿਆ, 9 ਵਜੇ ਸਪੋਟਲਾਈਟ, 9:30 ਵਜੇ ਚਿਤਰਾ ਭਾਰਤੀ ਅਤੇ 10 ਵਜੇ ਸੰਗੀਤ ਦਾ ਅਖਿਲ ਭਾਰਤੀ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ। ਅੱਜ ਇਸ ਵਿੱਚ ਤੁਸੀਂ ਚੰਗਨਾਸੇਰੀ CP ਮਾਧਵਨ ਨਾਮ ਪੂਥੀਨ ਦਾ ਕਰਨਾਟਕ ਸ਼ੈਲੀ ਵਿੱਚ ਸ਼ਾਸਤਰੀ ਗਾਇਨ ਸੁਣ ਸਕੋਗੇ।

0: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਰਮੇਸ਼ ਲਾਲ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੰਜਾਬ ਵਿੱਚ ਅੱਜ 19ਵਾਂ ਰੋਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਸਥਿਤ ਲੋਕੋਮੋਟਿਵ ਵਰਕਸ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਦੌਰਾਨ 281 ਨਵੇਂ ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ। RCF ਕਪੂਰਥਲਾ ਵਿਖੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਰੋਜ਼ਗਾਰ ਮੇਲਾ ਇੱਕ ਸ਼ਕਤੀਸ਼ਾਲੀ ਰਾਸ਼ਟਰੀ ਸੰਸਥਾ ਬਣ ਗਿਆ ਹੈ ਜੋ ਪਾਰਦਰਸ਼ਤਾ ਅਤੇ ਯੋਗਤਾ ਆਧਾਰਿਤ ਸਮਾਬੱਧ ਭਰਤੀ ਨੂੰ ਯਕੀਨੀ ਬਣਾਉਂਦਾ ਹੈ।
1: रोजगार मेला देश भर में पावरफुल नेशनल इंस्टीट्यूशन बन गया है जो इंश्योर करता है ट्रांसपेरेंसी, मेरिट बेस्ड और टाइम बाउंड रिक्रूटमेंट के लिए। आज देश भर में 51,000 अपॉइंटमेंट लेटर्स हैव बीन हैंडेड ओवर बाय द ऑनरेबल प्राइम मिनिस्टर एंड ये ईच अपॉइंटमेंट लेटर एक सिर्फ सरकारी या ऑफिशियल डॉक्यूमेंट नहीं है, एक तरफ से ये नेशन बिल्डिंग के लिए प्लेज भी है फॉर द शेयर्ड ड्रीम ऑफ अ डेवलप्ड इंडिया।
0: ਇਸ ਮਗਰੋਂ ਸ਼੍ਰੀ ਪੁਰੀ ਨੇ 93 ਨਵੇਂ ਭਰਤੀ ਹੋਏ ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਲਾਭਪਾਤਰੀਆਂ ਨੇ ਦੱਸਿਆ,
2: ਮੇਰਾ ਨਾਮ ਅਜੇ ਕੁਮਾਰ ਹੈ, ਮੈਂ ਰਾਜਸਥਾਨ ਕੇ ਜ਼ਿਲ੍ਹਾ ਬੀਕਾਨੇਰ ਕਾ ਰਹਿਣੇ ਵਾਲਾ ਹੂੰ ਔਰ ਮੇਰਾ ਚੈਨ SBI ਜੂਨੀਅਰ ਐਸੋਸੀਏਟ ਕੇ ਪਦ ਪਰ ਹੂਆ ਹੈ। ਕੇਂਦਰ ਸਰਕਾਰ ਕਾ ਬਹੁਤ ਤਹਿ ਦਿਲ ਸੇ ਧੰਨਵਾਦ ਵਿਅਕਤ ਕਰਨਾ ਚਾਹਤਾ ਹੂੰ।
3: ਮੈਂ ਆਕਾਸ਼ ਵਰਮਾ ਜੋਧਪੁਰ ਰਾਜਸਥਾਨ ਸੇ ਹੂੰ, ਮੁਝੇ ਰੇਲਵੇ ਮੈਂ ਆਫਿਸ ਐਗਜੀਕਿਟਿਵ ਕੇ ਪਦ ਪਰ ਨਿਯੁਕਤੀ ਮਿਲੀ ਹੈ।
4: ਮੇਰਾ ਨਾਮ ਜੋਤੀ ਹੈ, ਮੈਂ ਹਨੂਮਾਨਗੜ੍ਹ ਰਾਜਸਥਾਨ ਕੀ ਰਹਿਣੇ ਵਾਲੀ ਹੂੰ। ਮੈਂ SBI ਜੂਨੀਅਰ ਐਸੋਸੀਏਟ ਪਦ ਪਰ ਚੈਨਿਤ ਕੀ ਗਈ ਹੂੰ। ਮੈਂ ਕੇਂਦਰੀ ਸਰਕਾਰ ਕੋ ਤਹਿ ਦਿਲ ਸੇ ਇਸਕੇ ਲਈ ਧੰਨਵਾਦ ਕਰਤੀ ਹੂੰ।
5: ਮਾਈ ਨੇਮ ਇਜ਼ ਤਜਿੰਦਰ ਸਿੰਘ ਕੰਡਾ ਐਂਡ ਆਈ ਐਮ ਫਰੋਮ ਬਠਿੰਡਾ ਪੰਜਾਬ ਐਂਡ ਆਈ ਐਮ ਸਿਲੈਕਟਿਡ ਫੋਰ ਜੂਨੀਅਰ ਐਸੋਸੀਏਟ ਇਨ ਸਟੇਟ ਬੈਂਕ ਆਫ ਇੰਡੀਆ। ਆਈ ਐਮ ਸੋ ਗ੍ਰੇਟਫੁਲ ਫੋਰ ਦ ਸੈਂਟਰਲ ਗਵਰਨਮੈਂਟ ਟੂ ਗਿਵ ਮੀ ਦ ਓਪਰਚੁਨਿਟੀ ਟੂ ਸਰਵ ਦ ਨੇਸ਼ਨ।
0: ਇਸੇ ਦੌਰਾਨ ਪਟਿਆਲਾ ਵਿੱਚ ਵੀ ਵੱਖ ਵੱਖ ਵਿਭਾਗਾਂ ਵਿੱਚ ਨਵੇਂ ਭਰਤੀ ਕੀਤੇ ਗਏ 188 ਲੋਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਨੇ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਧੋਖਾਧੜੀ ਨਾਲ ਜ਼ਮੀਨੀ ਵਰਤੋਂ ਵਿੱਚ ਬਦਲਾ CLU ਪ੍ਰਾਪਤ ਕਰਨ ਲਈ ਜਾਲੀ ਸਹਿਮਤੀ ਪੱਤਰ ਜਮ੍ਹਾਂ ਕਰਾਉਣ ਨਾਲ ਸੰਬੰਧਿਤ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਜਾਂਚ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਤੋਂ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ 'ਤੇ ਦਰਜ ਕੀਤੀ ਗਈ। ਇੱਕ FIR ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ। ਕਿਸਾਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਦੀ ਜ਼ਮੀਨ ਦੀ ਵਰਤੋਂ ਵਿੱਚ ਬਦਲਾਅ ਪ੍ਰਾਪਤ ਕਰਨ ਲਈ ਸਹਿਮਤੀ ਜਾਲੀ ਪੱਤਰ ਬਣਾਏ ਗਏ ਸੀ। ਅਜੇ ਸਹਿਗਲ ਨੂੰ ਮੋਹਾਲੀ ਵਿਖੇ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 27 ਮਈ ਤੱਕ ED ਰਿਮਾਂਡ 'ਤੇ ਭੇਜਣ ਦੇ ਹੁਕਮ ਜਾਰੀ ਕੀਤੇ ਨੇ। ਏਜੰਸੀ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ 15 ਜ਼ਮੀਨ ਮਾਲਕਾਂ ਨੂੰ 30.5 ਏਕੜ ਜ਼ਮੀਨ ਦੇ ਸੰਬੰਧ ਵਿੱਚ ਜਾਲੀ ਸਹਿਮਤੀ ਪੱਤਰ ਤਿਆਰ ਕੀਤੇ ਸਨ। ਇਹਨਾਂ ਜਾਲੀ ਸਹਿਮਤੀ ਪੱਤਰਾਂ ਦੇ ਆਧਾਰ 'ਤੇ

0: ਮੁਲਜ਼ਮ ਇਕਾਈ ਜਾਂ ਵਿਅਕਤੀਆਂ ਨੂੰ ਸਨਟੈਕ ਸਿਟੀ ਨਾਂ ਦੀ ਇੱਕ ਰੀਅਲ ਅਸਟੇਟ ਮੈਗਾ ਪ੍ਰੋਜੈਕਟ ਵਿਕਸਿਤ ਕਰਨ ਲਈ ਜ਼ਮੀਨ ਵਰਤੋਂ ਵਿੱਚ ਬਦਲਾ ਦਿੱਤਾ ਗਿਆ ਸੀ। ਇਹ ਸਹਿਮਤੀ ਪੱਤਰ CLU ਲੈਣ ਲਈ ਜ਼ਮੀਨੀ ਮਾਲਕਾਂ ਦੇ ਜਾਅਲੀ ਦਸਤਖਤ ਅਤੇ ਅੰਗੂਠਿਆਂ ਦੇ ਨਿਸ਼ਾਨਾਂ ਨਾਲ ਤਿਆਰ ਕੀਤੇ ਗਏ ਸਨ। ਡਾਇਰੈਕਟੋਰੇਟ ਨੇ ਕਿਹਾ ਕਿ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ DTCP ਅਤੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵਿੱਚ ਹੋਰ ਸੀਨੀਅਰ ਅਧਿਕਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਭਿਆਨਕ ਗਰਮੀ ਦੇ ਮੱਦੇਨਜ਼ਰ ਲੋਕਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ ਕੀਤਾ ਹੈ। ਵਡੇਰੇ ਜਨਤਕ ਹਿੱਤ ਵਿੱਚ ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਮੌਜੂਦਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੀ ਬਜਾਏ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ। ਇਸ ਫੈਸਲੇ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਬਦਲਿਆ ਹੋਇਆ ਸਮਾਂ 25 ਮਈ ਤੋਂ ਲਾਗੂ ਹੋਵੇਗਾ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਆਮ ਲੋਕਾਂ ਦੀ ਸਹੂਲਤ ਲਈ ਲਿਆ ਗਿਆ ਹੈ ਤਾਂ ਜੋ ਉਹ ਪੂਰੇ ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਦੌਰਾਨ ਸਰਕਾਰੀ ਦਫ਼ਤਰਾਂ ਵਿੱਚ ਆਸਾਨੀ ਨਾਲ ਆਪਣੇ ਕੰਮ ਕਰਵਾ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਬਦਲੇ ਹੋਏ ਸਮੇਂ ਨਾਲ ਲੋਕ ਆਪਣੇ ਕੰਮ ਤੋਂ ਛੁੱਟੀ ਲੈ ਬਿਨਾਂ ਸਵੇਰੇ ਸਵੇਰੇ ਆਪਣੇ ਸਰਕਾਰੀ ਕੰਮ ਪੂਰੇ ਕਰ ਸਕਣਗੇ। ਇਸ ਕਦਮ ਨਾਲ ਮੁਲਾਜ਼ਮਾਂ ਨੂੰ ਵੀ ਵੱਡਾ ਫਾਇਦਾ ਹੋਵੇਗਾ ਕਿਉਂਕਿ ਉਹ ਦਿਨ ਵੇਲੇ ਤਾਪਮਾਨ ਵਧਣ ਤੋਂ ਪਹਿਲਾਂ ਆਪਣੀ ਡਿਊਟੀ ਖਤਮ ਕਰ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ PSPCL ਦੇ ਅੰਕੜਿਆਂ ਅਨੁਸਾਰ ਬਿਜਲੀ ਦਾ ਪੀਕ ਲੋਡ ਦੁਪਹਿਰ 1 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ। ਇਸ ਲਈ ਦਫ਼ਤਰਾਂ ਦਾ ਨਵਾਂ ਸਮਾਂ ਬਿਜਲੀ ਦੀ ਖਪਤ ਨੂੰ ਘਟਾਉਣ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ 'ਤੇ ਦਬਾਅ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਪੰਜਾਬ ਦੇ ਕਈ ਹਿੱਸਿਆਂ ਵਿੱਚ ਆਵਾਰਾ ਕੁੱਤਿਆਂ ਦੇ ਹਮਲਿਆਂ ਦੀਆਂ ਵਧੀਆਂ ਘਟਨਾਵਾਂ ਬਾਰੇ ਚਿੰਤਾਵਾਂ ਵਿਚਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਲੋਕਾਂ ਦੀ ਸੁਰੱਖਿਆ ਦੇ ਨਾਲ ਨਾਲ ਜਾਨਵਰਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਂਦੇ ਹੋਏ ਆਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਇਨ ਬਿਨ ਲਾਗੂ ਕਰੇਗੀ। ਬੱਚਿਆਂ, ਬਜ਼ੁਰਗਾਂ ਅਤੇ ਪਰਿਵਾਰਾਂ ਨੂੰ ਜਨਤਕ ਥਾਵਾਂ 'ਤੇ ਬਿਨਾਂ ਕਿਸੇ ਡਰ ਤੋਂ ਘੁੰਮਣ ਫਿਰਨ ਦੇ ਯੋਗ ਬਣਾਉਣ ਲਈ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਆਵਾਰਾ ਕੁੱਤਿਆਂ ਨੂੰ ਵੱਧ ਭੀੜ ਭੜਕੇ ਵਾਲੀਆਂ ਥਾਵਾਂ ਤੋਂ ਤਬਦੀਲ ਕੀਤਾ ਜਾਵੇਗਾ ਅਤੇ ਉਹਨਾਂ ਦੀ ਸਹੀ ਦੇਖਭਾਲ ਲਈ ਲੋੜੀਂਦੀ ਆਸਰਾ ਘਰ ਬਣਾਏ ਜਾਣਗੇ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ xhandle@AIR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ, ਮੈਂ ਨਿਧੀ ਚੁੱਗ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ ਫਿਲਮੀ ਗੀਤਾਂ ਦਾ ਇਹ ਪ੍ਰੋਗਰਾਮ ਅਤੇ ਗੀਤ ਦੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਰੀਜੀਤ ਸਿੰਘ ਦੇ ਇੱਕ ਗੀਤ ਦੇ ਨਾਲ।

ਫੌਜੀ ਵੀਰੋ, ਇਹ ਗੀਤ ਸੀ ਫਿਲਮ ਏਜੰਟ ਵਿਨੋਦ ਦਾ। ਅਗਲਾ ਗੀਤ ਸੁਣਦਿਆਂ ਸ਼੍ਰੀਆ ਘੋਸ਼ਾਲ ਅਤੇ ਨਿਖਿਲ ਪੌਲ ਜਾਰਜ ਦੀ ਆਵਾਜ਼ ਵਿੱਚ। ਫਿਲਮ ਦਾ ਨਾਮ ਹੈ ਬਰਫੀ।

0: ਫੌਜੀ ਵੀਰੋ ਪ੍ਰੋਗਰਾਮ 'ਚ ਜਲਦੀ ਹੀ ਵਾਪਸ ਆਵਾਂਗੇ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

0: अवतार सिंह बिलिंग दे नावल होया देश पराया ते आधारित ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਤੇ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ।

0: ਫੌਜੀ ਵੀਰੋ, ਇਸ ਗੀਤ ਦੇ ਨਾਲ ਅਤੇ ਹੋਰ ਕੁਛ ਗੀਤਾਂ ਦੇ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਸਮਾਂ ਹੋ ਗਿਆ ਹੈ ਖਬਰਾਂ ਸੁਣਨ ਦਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਪੰਜਾਬੀ ਖਬਰਾਂ ਅਤੇ ਉਸ ਤੋਂ ਬਾਅਦ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਉਰਦੂ ਵਿੱਚ ਖਬਰਾਂ।
1: नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दीआं खास खबरां। प्रधानमंत्री नरेंद्र मोदी ने अज वख वख सरकारी विभागां ते संगठनां विच नवनियुक्त नौजवानां नूं 51,000 तों वध नियुक्ति पत्र तकसीम कीते। पंजाब च रोज़गार मेले दौरान रेल कोच फैक्टरी कपूरथला च केंद्रीय मंत्री हरदीप सिंह पुरी ने अते पटियाला लोकोमोटिव वर्कर्स च मुख प्रशासकीय अधिकारी ने नवनियुक्त नौजवानां नूं नियुक्ति पत्र वंडे। अमरीका दे विदेश मंत्री मार्को रूबियो अज दुपहर बाद नवीं दिल्ली पहुंचे। श्री रूबियो प्रधानमंत्री नरेंद्र मोदी नाल करनगे मुलाकात। जलंधर स्थित एनफोर्समेंट डायरेक्टोरेट वालों इंडियन कोऑपरेटिव हाउस बिल्डिंग सोसायटी के सकत्र अजय सहगल मनी लॉन्ड्रिंग मामले च गिरफ्तार। मोहाली की विशेष अदालत ने उसनू 27 मई तक ईडी रिमांड से भेजा। आईपीएल क्रिकेट में अज शाम लखनऊ सुपर जायंट्स का मुकाबला लखनऊ च शामी 7:30 बजे पंजाब किंग्स नाल होगा। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ 'ਚ ਨਵਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਰੋਜ਼ਗਾਰ ਮੇਲਾ ਦੇਸ਼ ਭਰ ਵਿੱਚ 47 ਥਾਵਾਂ 'ਤੇ ਆਯੋਜਿਤ ਕੀਤਾ ਗਿਆ। ਦੇਸ਼ ਭਰ ਤੋਂ ਚੁਣੇ ਗਏ ਨਵੇਂ ਭਰਤੀ ਹੋਏ ਉਮੀਦਵਾਰ ਰੇਲਵੇ, ਗ੍ਰਹਿ ਮੰਤਰਾਲੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਉੱਚ ਸਿੱਖਿਆ ਵਿਭਾਗਾਂ ਸਮੇਤ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਸ਼ਾਮਲ ਹੋਣਗੇ। ਰੋਜ਼ਗਾਰ ਮੇਲੇ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਾਰਤ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ ਉਤਸੁਕ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੁਨੀਆ ਦੇ ਵੱਖੋ ਵੱਖ ਮੁਲਕਾਂ ਨਾਲ ਵੀ ਭਾਈਵਾਲੀ ਕਰ ਰਿਹਾ ਹੈ, ਜਿਸ ਦਾ ਉਦੇਸ਼ ਦੇਸ਼ ਦੇ ਨੌਜਵਾਨਾਂ ਨੂੰ ਮੌਕੇ, ਰੁਜ਼ਗਾਰ ਅਤੇ ਆਲਮੀ ਮੌਕੇ ਪ੍ਰਦਾਨ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦਾ ਭਰੋਸੇਯੋਗ ਸਪਲਾਈ ਚੇਨ ਭਾਈਵਾਲ ਬਣ ਰਿਹਾ ਹੈ।
2: दुनिया भारत के युवाओं और भारत की टेक्नोलॉजिकल प्रोग्रेस को लेकर बहुत उत्साहित है। आज दुनिया भारत की विकास यात्रा का हिस्सा बनना चाहती है। भारत भी दुनिया के अलग अलग देशों के साथ पार्टनरशिप कर रहा है। इसका उद्देश्य यही है कि भारत के युवाओं को अवसर मिले, रोजगार मिले, उनका सामर्थ्य खिल उठे। साथ साथ मैं चाहता हूं मेरे देश के नौजवानों को ग्लोबल एक्सपोजर भी मिले।
1: श्री मोदी ने कहा कि हर भारतीय नागरिक साल 2047 तक भारत नूं विकसित भारत बनाने लिए वचनबद्धता नाल काम कर रहा है। देश नूं प्राप्त करने वास्ते देश कई खेत्रां च निवेश कर रहा है। प्रधानमंत्री ने कहा,
2: आज हर भारतीय एक बड़े संकल्प के साथ आगे बढ़ रहा है। ये संकल्प

0: 2047 तक विकसित भारत के निर्माण का संकल्प है। इस लक्ष्य की प्राप्ति के लिए आज देश अलग अलग सेक्टर्स में निवेश कर रहा है और इस निवेश से देश के युवाओं के लिए रोजगार के लाखों नए अवसर बन रहे हैं, जिसे आज भारत में सेमीकंडक्टर मैन्युफैक्चरिंग की पूरी सप्लाई चेन तैयार की जा रही है।
1: ਇੱਧਰ ਪੰਜਾਬ 'ਚ 19ਵਾਂ ਰੋਜ਼ਗਾਰ ਮੇਲਾ ਅੱਜ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਲੋਕੋਮੋਟਿਵ ਵਰਕਸ ਪਟਿਆਲਾ ਸਮੇਤ ਦੋ ਥਾਵਾਂ 'ਤੇ ਕਰਵਾਇਆ ਗਿਆ, ਜਿੱਥੇ 281 ਨਵਨਿਯੁਕਤ ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ। RCF ਕਪੂਰਥਲਾ ਵਿਖੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਆਖਿਆ,
2: रोजगार मेला देश भर में पावरफुल नेशनल इंस्टीट्यूशन बन गया है, जो इंश्योर करता है ट्रांसपेरेंसी, मेरिट बेस्ड और टाइम बाउंड रिक्रूटमेंट के लिए। आज देश भर में 51,000 अपॉइंटमेंट लेटर्स हैव बीन हैंडेड ओवर बाय द ऑनरेबल प्राइम मिनिस्टर एंड ये ईच अपॉइंटमेंट लेटर एक सिर्फ सरकारी या ऑफिशियल डॉक्यूमेंट नहीं है, एक तरफ से ये नेशन बिल्डिंग के लिए प्लेज भी है फॉर द शेयर्ड ड्रीम ऑफ अ डेवलप्ड इंडिया।
1: ਬਾਅਦ ਵਿੱਚ ਉਹਨਾਂ ਨੇ 93 ਨਵਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਇਸ ਮੌਕੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਨੌਜਵਾਨਾਂ ਨੇ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ।
3: ਮੇਰਾ ਨਾਮ ਅਜੇ ਕੁਮਾਰ ਹੈ, ਮੈਂ ਰਾਜਸਥਾਨ ਕੇ ਜ਼ਿਲ੍ਹਾ ਬੀਕਾਨੇਰ ਕਾ ਰਹਿਣੇ ਵਾਲਾ ਹੂੰ ਔਰ ਮੇਰਾ ਚੈਨ SBI ਜੂਨੀਅਰ ਐਸੋਸੀਏਟ ਕੇ ਪਦ ਪਰ ਹੈ। ਕੇਂਦਰ ਸਰਕਾਰ ਕਾ ਬਹੁਤ ਤਹਿ ਦਿਲ ਸੇ ਧੰਨਵਾਦ ਵਿਅਕਤ ਕਰਨਾ ਚਾਹੁੰਦਾ ਹੂੰ।
4: ਮੈਂ ਆਕਾਸ਼ ਵਰਮਾ ਜੋਧਪੁਰ ਰਾਜਸਥਾਨ ਸੇ ਹੂੰ, ਮੁਝੇ ਰੇਲਵੇ ਮੈਂ ਆਫਿਸ ਐਗਜੀਕਿਊਟਿਵ ਕੇ ਪਦ ਪਰ ਨਿਯੁਕਤੀ ਮਿਲੀ ਹੈ।
5: ਮੇਰਾ ਨਾਮ ਜੋਤੀ ਹੈ, ਮੈਂ ਹਨੂਮਾਨਗੜ੍ਹ ਰਾਜਸਥਾਨ ਕੀ ਰਹਿਣੇ ਵਾਲੀ ਹੂੰ। ਮੈਂ SBI ਜੂਨੀਅਰ ਐਸੋਸੀਏਟ ਪਦ ਪਰ ਚੈਨਿਤ ਕੀ ਗਈ ਹੂੰ। ਮੈਂ ਕੇਂਦਰੀ ਸਰਕਾਰ ਕੋ ਤਹਿ ਦਿਲ ਸੇ ਇਸਕੇ ਲਈ ਧੰਨਵਾਦ ਕਰਤੀ ਹੂੰ।
6: ਮਾਈ ਨੇਮ ਇਜ਼ ਤਜਿੰਦਰ ਸਿੰਘ ਕੰਡਾ ਐਂਡ ਆਈ ਐਮ ਫਰੋਮ ਬਠਿੰਡਾ ਪੰਜਾਬ ਐਂਡ ਆਈ ਐਮ ਸਿਲੈਕਟਿਡ ਫੋਰ ਜੂਨੀਅਰ ਐਸੋਸੀਏਟ ਇਨ ਸਟੇਟ ਬੈਂਕ ਆਫ ਇੰਡੀਆ। ਆਈ ਐਮ ਸੋ ਗ੍ਰੇਟਫੁਲ ਫੋਰ ਦ ਸੈਂਟਰਲ ਗਵਰਨਮੈਂਟ ਟੂ ਗਿਵ ਮੀ ਦ ਓਪਰਚੁਨਿਟੀ ਟੂ ਸਰਵ ਦ ਨੇਸ਼ਨ।
1: ਉਧਰ ਪਟਿਆਲਾ 'ਚ ਪਟਿਆਲਾ ਲੋਕੋਮੋਟਿਵ ਵਰਕਰਸ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਸੁਸ਼ੀਲ ਕੁਮਾਰ ਸ਼੍ਰੀਵਾਸਤਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵੱਖ ਵੱਖ ਵਿਭਾਗਾਂ 'ਚ ਨਵੇਂ ਭਰਤੀ ਕੀਤੇ 188 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਹਨਾਂ ਆਖਿਆ,
7: आज यहाँ पर 19वीं रोजगार मेला का आयोजन किया गया था, जिसमें ऑल इंडिया स्तर पे लगभग 51,000 नियुक्ति पत्र बांटे गए हैं, जिसमें से PLW में 188 अभ्यर्थियों को नियुक्ति पत्र दिए गए हैं। 188 नियुक्तियों में से करीब 65 पंजाब से हैं, 128 इंडियन रेलवे में हैं और इंडियन रेलवे के 128 में से करीब 11 हैं वो पंजाब से संबंधित हैं।
1: इस दौरान नवनियुक्त उम्मीदवारों ने कहा,
8: मेरा नाम विजय दुबे है, मैं उत्तर प्रदेश अयोध्या से बिलोंग करता हूं और मैंने यह परीक्षा 2024 में इस परीक्षा का फॉर्म भरा था। मुझे प्रोडक्शन यूनिट में एज अ JE मैकेनिकल जॉब मैंने पाई है। प्रधानमंत्री नरेंद्र मोदी का मैं तहे दिल से धन्यवाद करना चाहता हूं।
9: मैं बेसिकली लुधियाने से हूं।
10: मेरा नाम शालिनी चतुर्वेदी है, मैं उत्तर प्रदेश से बिलोंग करती हूं। 2026 में मेरा सिलेक्शन एज ए डिपो मटेरियल सुपरिटेंडेंट के तौर पे हुआ है। प्रधानमंत्री श्री नरेंद्र मोदी जी की आभारी हूं, क्योंकि उन्होंने इस एग्जाम को काफी अच्छे से कराया, इसमें किसी प्रकार की धांधली नहीं हुई है और जो इस पद के हकदार थे उन्हें मतलब ये पद मिला है।
1: ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਪਹੁੰਚ ਗਏ ਨੇ। ਸ੍ਰੀ ਰੂਬੀਓ ਅੱਜ ਸੇਵਾ ਤੀਰਥ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਸ੍ਰੀ ਰੂਬੀਓ ਕੱਲ੍ਹ ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ ਨਾਲ ਵੀ ਦੁਵੱਲੀ ਮੀਟਿੰਗ ਕਰਨਗੇ। ਸੋਮਵਾਰ ਨੂੰ ਸ੍ਰੀ ਰੂਬੀਓ ਆਗਰਾ ਅਤੇ ਜੈਪੁਰ ਜਾਣਗੇ। ਇਸ ਤੋਂ ਬਾਅਦ ਉਹ ਮੰਗਲਵਾਰ ਨੂੰ ਨਵੀਂ ਦਿੱਲੀ 'ਚ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ 'ਚ ਸ਼ਾਮਲ ਹੋਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRRNU ਜਲੰਧਰ। ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਫਰਜ਼ੀ ਸਹਿਮਤੀ ਪੱਤਰ ਜਮ੍ਹਾਂ ਕਰਵਾ ਕੇ ਧੋਖਾਧੜੀ ਨਾਲ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਪ੍ਰਾਪਤ ਕਰਨ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਇਹ ਜਾਂਚ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ FIR ਦਰਜ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਸੀ। ਵਿਭਾਗ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਮੁਲਜ਼ਮਾਂ ਨੇ 15 ਜ਼ਮੀਨ ਮਾਲਕਾਂ ਦੀ 30 ਏਕੜ ਤੋਂ ਵੱਧ ਜ਼ਮੀਨ ਦੇ ਸਬੰਧ 'ਚ ਫਰਜ਼ੀ ਸਹਿਮਤੀ ਪੱਤਰ ਤਿਆਰ ਕੀਤੇ ਸਨ। ਇਹਨਾਂ ਫਰਜ਼ੀ ਸਹਿਮਤੀ ਪੱਤਰਾਂ ਦੇ ਆਧਾਰ 'ਤੇ ਮੁਲਜ਼ਮ ਇਕਾਈ ਜਾਂ ਵਿਅਕਤੀਆਂ ਨੂੰ ਸਨਟੈਕ ਸਿਟੀ ਨਾਂ ਦੀ ਇੱਕ ਮੈਗਾ ਰੀਅਲ ਅਸਟੇਟ ਪ੍ਰੋਜੈਕਟ ਵਿਕਸਿਤ ਕਰਨ ਲਈ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਦੀ ਇਜਾਜ਼ਤ ਦਿੱਤੀ ਗਈ ਸੀ। ਇਸੇ ਦੌਰਾਨ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਸਹਿਗਲ ਨੂੰ ਮੋਹਾਲੀ ਸਥਿਤ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ 27 ਮਈ ਤੱਕ ED ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ ਨੇ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ 91 ਪੈਸੇ ਫੀ ਲੀਟਰ ਤੱਕ ਦਾ ਵਾਧਾ ਕੀਤਾ ਗਿਆ, ਜੋ ਕਿ 10 ਦਿਨਾਂ ਤੋਂ ਵੀ ਘੱਟ ਸਮੇਂ 'ਚ ਤੀਜਾ ਵਾਧਾ ਏ। ਉਧਰ ਇੰਦਰਪ੍ਰਸਥ ਗੈਸ ਲਿਮਟਿਡ ਨੇ ਅੱਜ CNG ਦੀ ਕੀਮਤ ਵਿੱਚ 1 ਰੁਪਏ ਦਾ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਰਾਜਧਾਨੀ ਵਿੱਚ 1 ਕਿਲੋਗ੍ਰਾਮ CNG ਦੀ ਨਵੀਂ ਦਰ 81 ਰੁਪਏ 9 ਪੈਸੇ ਹੋ ਗਈ ਹੈ। ਇਸੇ ਦੌਰਾਨ ਇੰਡੀਅਨ ਆਇਲ ਨੇ ਕਿਹਾ ਕਿ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਸਥਿਰ ਹੈ ਅਤੇ ਈਂਧਨ ਦੀ ਕੋਈ ਕਮੀ ਨਹੀਂ ਹੈ। ਇੱਕ ਬਿਆਨ ਵਿੱਚ ਇੰਡੀਅਨ ਆਇਲ ਨੇ ਕਿਹਾ ਕਿ ਮੰਗ ਸਪਲਾਈ

ਸੰਤੁਲਨ ਤੇ ਚੋਣਵੇਂ ਖੇਤਰਾਂ 'ਚ ਵਧੀ ਹੋਈ ਮੰਗ ਕਾਰਨ ਕੁਝ ਪ੍ਰਚੂਨ ਦੁਕਾਨਾਂ ਤੇ ਅਸਥਿਰਤਾ ਦੀਆਂ ਖਬਰਾਂ ਨੇ ਅਜਿਹੀਆਂ ਘਟਨਾਵਾਂ ਇੰਡੀਅਨ ਆਇਲ ਨੇ ਦੇਸ਼ ਭਰ ਵਿੱਚ 42,000 ਤੋਂ ਵੱਧ ਪ੍ਰਚੂਨ ਦੁਕਾਨਾਂ ਦੇ ਨੈਟਵਰਕ ਦੇ ਅੰਦਰ ਕੁਝ ਪ੍ਰਚੂਨ ਵਿਕਰੇਤਾਵਾਂ ਤੱਕ ਸੀਮਿਤ ਨੇ। ਇੰਡੀਅਨ ਆਇਲ ਨੇ ਦੱਸਿਆ ਕਿ 1 ਮਈ ਤੋਂ 22 ਮਈ ਤੱਕ ਦੀ ਮਿਆਦ ਦੌਰਾਨ ਕੰਪਨੀ ਨੇ ਈਂਧਨ ਦੀ ਵਿਕਰੀ 'ਚ ਮਹੱਤਵਪੂਰਨ ਵਾਧਾ ਦੇਖਿਆ ਏ। ਪੰਜਾਬ ਸਰਕਾਰ ਨੇ ਅਤਿ ਦੀ ਗਰਮੀ ਦੇ ਮੱਦੇਨਜ਼ਰ ਲੋਕਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦੇ ਹੋਏ ਸੂਬੇ ਦੇ ਸਾਰੇ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ ਕੀਤੈ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਮੌਜੂਦਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੀ ਬਜਾਏ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ। ਇਸ ਫੈਸਲੇ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਬਦਲਿਆ ਹੋਇਆ ਸਮਾਂ 25 ਮਈ ਤੋਂ ਲਾਗੂ

0: ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦੇ ਹੋਏ ਸੂਬੇ ਦੇ ਸਾਰੇ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ ਕੀਤਾ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਮੌਜੂਦਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੀ ਬਜਾਏ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ। ਇਸ ਫੈਸਲੇ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਬਦਲਿਆ ਹੋਇਆ ਸਮਾਂ 25 ਮਈ ਤੋਂ ਲਾਗੂ ਹੋਵੇਗਾ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੇ ਅੰਕੜਿਆਂ ਮੁਤਾਬਕ ਬਿਜਲੀ ਦਾ ਪੀਕ ਲੋਡ ਦੁਪਹਿਰ 1 ਵਜੇ ਤੋਂ ਬਾਅਦ ਸ਼ੁਰੂ ਹੁੰਦਾ, ਇਸ ਲਈ ਦਫ਼ਤਰਾਂ ਦਾ ਨਵਾਂ ਸਮਾਂ ਬਿਜਲੀ ਦੀ ਖਪਤ ਨੂੰ ਘਟਾਉਣ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਦਬਾਅ ਨੂੰ ਘੱਟ ਕਰਨ ਵਿੱਚ ਵੀ ਮਦਦ ਕਰੇਗਾ। ਮੌਸਮ ਵਿਭਾਗ ਨੇ ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼ ਤੇ ਵਿਦਰਭ ਲਈ ਕੱਲ੍ਹ ਤੱਕ ਭਿਆਨਕ ਲੂ ਵਗਣ ਬਾਰੇ ਰੈੱਡ ਅਲਰਟ ਜਾਰੀ ਕੀਤਾ। ਅਗਲੇ 6 ਤੋਂ 7 ਦਿਨਾਂ ਤੱਕ ਉੱਤਰ ਪੱਛਮ, ਮੱਧ ਅਤੇ ਪੂਰਬੀ ਭਾਰਤ ਦੇ ਕਈ ਹਿੱਸਿਆਂ 'ਚ ਲੂ ਦੀ ਅਜਿਹੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਪੰਜਾਬ ਕਿੰਗਸ ਨਾਲ ਸ਼ਾਮੀ 7:30 ਵਜੇ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਕਾਨਾ ਸਟੇਡੀਅਮ 'ਚ ਹੋਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਪੰਜਾਬ 'ਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ 'ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ। ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਸਨੂੰ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।
1: ਇਹ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਮਾਜਿਦ ਅਲੀ। وزیر اعظم نریندر مودی نے سرکار کے مختلف محکموں میں ملازمت حاصل کرنے والے 51,000 سے زیادہ لوگوں کو تقرری نامے سونپے۔ وزیر اعظم نے کہا کہ بھارت نوجوانوں کو عالمی سطح پر روشناس کرانے اور مواقع پیدا کرنے کے لیے دنیا کے کئی ملکوں کے ساتھ مل کر کام کر رہا ہے۔ بہار حکومت اگلے 5 برسوں کے دوران ریاست میں 1,00,000 اساتذہ کو ملازمت دے گی۔ CBSE نے 12ویں کلاس کے بورڈ امتحانات کی جواب کی کاپیوں کی اسکین نقل حاصل کرنے کی آخری تاریخ بڑھا کر 24 مئی کر دی ہے۔ امریکہ کے وزیر خارجہ مارکو روبیو آج نئی دلی میں وزیر اعظم مودی سے ملاقات کریں گے۔ WHO نے کانگو میں ایبولا کی بنڈی بگیو قسم کے خطرے کو بہت زیادہ کے زمرے میں شامل کر دیا ہے۔ اور IPL کرکٹ میں آج شام لکھنؤ میں لکھنؤ سپر جائنٹس کا مقابلہ پنجاب کنگ سے ہوگا۔ اب خبریں تفصیل سے۔ وزیر اعظم نریندر مودی نے آج حکومت کے مختلف محکموں اور تنظیموں میں ملازمت حاصل کرنے والے نوجوانوں کو 51,000 سے زیادہ تقرری نامے تقسیم کیے۔ پورے ملک میں 47 مقامات پر اس روزگار میلے کا انعقاد کیا گیا تھا۔ ملازمت حاصل کرنے والے نوجوان جن کو پورے ملک سے چنا گیا ہے وہ وزارت ریلویز، وزارت داخلہ، وزارت صحت اور اعلیٰ تعلیم کے محکمے سمیت دیگر کئی وزارتوں اور محکموں میں شامل ہوں گے۔ روزگار میلے سے ویڈیو کانفرنسنگ کے ذریعے خطاب کرتے ہوئے وزیر اعظم نے کہا کہ پوری دنیا بھارت کے ترقی کے سفر میں شامل ہونے کے لیے بے قرار ہے۔ جناب مودی نے کہا کہ مواقع اور ملازمت دستیاب کرانے اور ملک کے نوجوانوں کو پوری دنیا سے روشناس کرانے کے لیے بھارت دنیا کے الگ الگ ملکوں کے ساتھ مل کر کام کر رہا ہے۔ وزیر اعظم نے اس بات کو اجاگر کیا کہ بھارت پوری دنیا کا ایک بھروسہ مند سپلائی چین شراکت دار بن رہا ہے۔
2: دنیا بھارت کے یوواؤں اور بھارت کی ٹیکنالوجیکل پروگریس کو لے کر بہت اتساہت ہے۔ آج دنیا بھارت کی وکاس یاترا کا حصہ بننا چاہتی ہے۔ بھارت بھی دنیا کے الگ الگ دیشوں کے ساتھ پارٹنرشپ کر رہا ہے۔ اس کا ادیش یہی ہے کہ بھارت کے یوواؤں کو اوسر ملے، روزگار ملے، ان کا سامرتھ खिल उठे। साथ साथ मैं चाहता हूं मेरे देश के नौजवानों को ग्लोबल एक्सपोजर भी मिले।
1: जनाब मोदी ने कहा कि 2047 तक भारत को विकसित भारत बनाने के अज्म के लिए हर भारतीय काम कर रहा है। वजीर आजम ने कहा कि मुल्क के नौजवानों के लिए मुलाजमत के नए मौके पैदा किए जा रहे हैं।
2: आज हर भारतीय एक बड़े संकल्प के साथ आगे बढ़ रहा है। ये संकल्प 2047 तक विकसित भारत के निर्माण का संकल्प है। इस लक्ष्य की प्राप्ति के लिए आज देश अलग अलग सेक्टर्स में निवेश कर रहा है।

ਫੌਜੀ ਵੀਰੋ, ਤਾਲ ਫਿਲਮ ਦੇ ਇਸ ਗੀਤ ਤੋਂ ਬਾਅਦ ਇੱਕ ਅਖੀਰਲਾ ਗੀਤ ਹਾਜ਼ਰ ਹੈ ਜੀ। ਫਿਲਮ ਦਾ ਨਾਮ ਹੈ ਟ੍ਰੈਫਿਕ ਸਿਗਨਲ ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਕੈਲਾਸ਼ ਖੇਰ ਨੇ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਚੱਲ ਰਿਹਾ ਰੰਗਲੀ ਧਰਤੀ ਤੇ ਇਸ ਵਿੱਚ ਤੁਸੀਂ ਸਾਬਰਕੋਟੀ ਤੇ ਗਾਏ ਲੋਕ ਗੀਤਾਂ ਦਾ ਆਨੰਦ ਮਾਣ ਰਹੇ ਹੋ।

ਪ੍ਰੋਗਰਾਮ ਰੰਗਲੀ ਧਰਤੀ ਵਿੱਚ ਇੱਕ ਅਖੀਰਲਾ ਲੋਕਗੀਤ ਸੁਣਦੇ ਹਾਂ ਸਾਬਰ ਕੋਟੀ ਦੀ ਆਵਾਜ਼ ਵਿੱਚ। ਇਸ ਦੇ ਨਾਲ ਹੀ ਮੈਨੂੰ ਨਿਧੀ ਚੁਗਨੂ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦੇਣਾ। ਨਮਸਕਾਰ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ, ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਇਸ ਵੇਲੇ ਦੁਪਹਿਰ ਦੇ 3 ਵੱਜ ਗਏ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: ਨਮਸਕਾਰ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ ਦੁਪਹਿਰ ਦੇ 3 ਵੱਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਪੰਜਾਬ ਵਿੱਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਅਤੇ ਪਟਿਆਲਾ ਲੋਕੋਮੋਟਿਵ ਵਰਕਸ 'ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅੱਜ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਕਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਰੀਕ ਇੱਕ ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। ਇੰਡੀਅਨ ਆਇਲ ਨੇ ਕਿਹਾ ਹੈ ਕਿ ਦੇਸ਼ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਸਪਲਾਈ ਸਥਿਰ ਹੈ ਅਤੇ ਈਂਧਨ ਦੀ ਕੋਈ ਕਮੀ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੰਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਿਕ ਕੰਮਕਾਜਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਵੇਗਾ। ਪੰਜਾਬ ਦੇ ਕਈ ਹਿੱਸਿਆਂ ਵਿੱਚ ਅਵਾਰਾ ਕੁੱਤਿਆਂ ਵੱਲੋਂ ਹਮਲਿਆਂ ਦੀਆਂ ਘਟਨਾਵਾਂ ਬਾਰੇ ਵੱਧਦੀਆਂ ਚਿੰਤਾਵਾਂ ਵਿਚਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਅਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਇਨ ਬਿਨ ਲਾਗੂ ਕਰੇਗੀ। ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ। ਲਖਨਊ ਵਿੱਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਨਾਲ ਹੋਵੇਗਾ। ਸੋ ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ।

ਮੈਂ ਤੁਹਾਡਾ ਦੋਸਤ ਤੇ ਹੋਸਟ ਕ੍ਰਾਂਤੀ ਕੇ ਸ਼ਰਮਾ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਮੈਂ ਤੁਹਾਡੀਆਂ ਚਿੱਠੀਆਂ ਪੜਾਂਗਾ, ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗਾ, ਉਸ ਦੇ ਨਾਲ ਨਾਲ ਮੈਂ ਕੁਝ ਗੱਲਾਂ ਤੁਹਾਡੇ ਨਾਲ ਦਿਲ ਦੀਆਂ ਵੀ ਸਾਂਝੀਆਂ ਕਰਾਂਗਾ। ਅੱਜ ਮੈਂ ਗੱਲ ਕਰਾਂਗਾ ਖੁਸ਼ੀ ਦੀ। ਜੀ ਹਾਂ, ਇਨਸਾਨ ਦੀ ਰੂਹ ਦੀ ਖੁਰਾਕ, ਖੁਸ਼ ਰਹਿਣ ਵਾਲਾ

ਵਿਅਕਤੀ ਆਮ ਤਾਂ ਮਸਤੀ ਵਿੱਚ ਰਹਿੰਦਾ ਹੀ ਹੈ ਅਤੇ ਬਲਕਿ ਉਸਦੇ ਆਲੇ ਦੁਆਲੇ ਦੇ ਲੋਕ ਵੀ ਉਸਦੀ ਮੌਜੂਦਗੀ ਨੂੰ ਇੰਜੋਏ ਕਰਦੇ ਹਨ। ਸੋ ਅਸੀਂ ਕਿਵੇਂ ਖੁਸ਼ ਰਹਿ ਸਕਦੇ ਹਾਂ ਅਤੇ ਖੁਸ਼ ਰਹਿਣ ਦੇ ਲਾਭ ਕੀ ਹਨ, ਇਸ ਬਾਰੇ ਮੈਂ ਗੱਲ ਅੱਗੇ ਕਰਾਂਗਾ। ਪਹਿਲਾਂ ਮੈਂ ਤੁਹਾਡੀਆਂ ਕੁਝ ਚਿੱਠੀਆਂ ਪੜ੍ਹ ਲਵਾਂ। ਅਤੇ ਜਿਹੜੀ ਸਾਨੂੰ ਪਹਿਲੀ ਚਿੱਠੀ ਆਈ ਹੈ ਉਹ ਸਾਨੂੰ ਆਈ ਹੈ ਜੀ ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ। ਅਗਲਾ ਜਿਹੜਾ ਸਾਨੂੰ ਖਤ ਆਇਆ ਹੈ ਉਹ ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਭੋਲਾ ਸਵਾਗ, ਡਾਕਟਰ ਅਮਨਜੀਤ, ਸੁਖਮਿੰਦਰ ਕੌਰ, ਅੰਮ੍ਰਿਤਪਾਲ ਕੌਰ, ਪੋਤਰੀ ਰਿਤਮਨਜੋਤ, ਪੋਤਰਾ ਗੁਰਤੇਸ਼ਵਰ, ਦੋਸਤ ਆਰ ਪੀ ਸਿੰਘ, ਪੱਪੂ, ਨਛੱਤਰ ਸਿੰਘ ਸਿੱਧੂ, ਦੀਪਾ ਟਿੰਗੜਾ, ਮਲਕੀਤ ਸਿੰਘ ਕੁੜਿਆਣਾ। ਅਗਲਾ ਸਾਨੂੰ ਖਤ ਆਇਆ ਜੀ ਮੁਹੰਮਦਪੁਰ ਸੋਤਾ ਢਾਣੀਆਂ ਰਤੀਆ ਤੋਂ, ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ ਬੂਕ, ਕੁਸ਼ਲਿਆ ਰਾਣੀ, ਕੁਸ਼ਿੰਦਰ ਬੂਕ, ਬੱਬੂ ਬੂਕ, ਕੁਲਦੀਪ ਬੂਕ, ਕਿਰਤ ਬੂਕ, ਭੂਸ਼ਣ ਖੰਡਾ, ਬਲਵੀਰ, ਜਸ਼ਨ ਬੂਕ। ਅਗਲਾ ਸਾਨੂੰ ਖਤ ਆਇਆ ਹੈ ਜੀ ਡੱਬ ਵਾਲੀ ਤੋਂ, ਜੇ ਕੇ ਬਕੋਲੀਆ, ਸ਼੍ਰੀਮਤੀ ਸੁਨੀਤਾ ਬਕੋਲੀਆ, ਸੰਜੇ, ਅਨਿਲ, ਮੀਨੂ ਬਕੋਲੀਆ। ਅਤੇ ਜਿਹੜਾ ਅਗਲਾ ਸਾਨੂੰ ਖਤ ਆਇਆ ਉਹ ਆਇਆ ਜੀ ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ ਜੈਪਾਲ, ਮਮਤਾ ਜੈਪਾਲ, ਮੋਕਸ਼, ਦਿਸ਼ਾ, ਸੁਸ਼ਾਂਤ, ਵਿਕਰਮ ਜੈਪਾਲ। ਇਹਨਾਂ ਲਿਖਿਆ ਜੀ ਅਰਾਇਣ ਰਾਜਸਥਾਨ ਤੋਂ। ਸੋ ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਹਰਭਜਨ ਮਾਨ, ਮਨਪ੍ਰੀਤ ਅਖਤਰ ਅਤੇ ਅਮਰ ਨੂਰੀ ਨੇ। ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ।

ਸੋ ਇਹ ਬੜਾ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਹਰਭਜਨ ਮਾਨ, ਮਨਪ੍ਰੀਤ ਅਤੇ ਅਮਨ ਨੂਰੀ ਦੀ ਆਵਾਜ਼ਾਂ ਦੇ ਵਿੱਚ। ਸੋ ਮੈਂ ਗੱਲ ਕਰ ਰਿਹਾ ਸੀ ਖੁਸ਼ੀ ਦੀ। ਖੁਸ਼ੀ ਸਾਨੂੰ ਕਿਤੇ ਬਾਜ਼ਾਰਾਂ ਦੁਕਾਨਾਂ ਵਿੱਚ ਮੁੱਲ ਨਹੀਂ ਮਿਲਦੀ, ਇਹ ਸਾਨੂੰ ਆਪਣੇ ਅੰਦਰੋਂ ਤਰਾਸ਼ਣੀ ਪੈਂਦੀ ਹੈ। ਜਿਵੇਂ ਹਰੇਕ ਵਿਅਕਤੀ ਦਾ ਕਿਸੇ ਵੀ ਚੀਜ਼ ਨੂੰ ਦੇਖਣ ਦਾ ਆਪਣਾ ਇੱਕ ਨਜ਼ਰੀਆ ਹੈ, ਉਸੇ ਤਰ੍ਹਾਂ ਕਿਸ ਗੱਲ ਤੋਂ ਤੁਹਾਨੂੰ ਹਾਸਾ ਠੱਠਾ ਮਿਲ ਜਾਣਾ ਹੈ ਇਹ ਤੁਹਾਡੇ 'ਤੇ ਮੁਨਸਰ ਕਰਦਾ ਹੈ। ਕੁਝ ਵਿਅਕਤੀ ਸਭ ਕੁਝ ਵਧੀਆ ਹੋਣ ਦੇ ਬਾਵਜੂਦ ਵੀ ਹਰ ਵਕਤ ਪਰੇਸ਼ਾਨ ਰਹਿੰਦੇ ਨੇ, ਅਤੇ ਕੁਝ ਲੋਕ ਕਿਸੇ ਛੋਟੀ ਜਿਹੀ ਗੱਲ ਤੋਂ ਵੀ ਹਿਊਮਰ ਤਲਾਸ਼ ਲੈਂਦੇ ਨੇ। ਮਸਲਨ ਕੁਝ ਲੋਕ ਬਾਰਿਸ਼ ਤੋਂ ਬੇਹਾਲ ਹੋ ਜਾਣਗੇ ਅਤੇ ਹਮੇਸ਼ਾ ਕੁਦਰਤ ਨੂੰ ਬੁਰਾ ਭਲਾ ਕਹੀ ਜਾਣਗੇ, ਅਤੇ ਕੁਝ ਲੋਕ ਉਸ ਬਾਰਿਸ਼ ਵਿੱਚ ਜਾ ਕੇ ਪਾਣੀ ਦੀਆਂ ਬੂੰਦਾਂ ਦਾ ਆਨੰਦ ਲੈਣਗੇ। ਸੋ ਹਰੇਕ ਵਿਅਕਤੀ ਦੀ ਹਰੇਕ ਚੀਜ਼ ਨੂੰ ਤੁਹਾਡੀ ਤੁਸੀਂ ਕਿਵੇਂ ਦੇਖਦੇ ਹੋ ਇਹ ਤੁਹਾਡੀ ਸੋਚ ਉੱਤੇ ਨਿਰਭਰ ਕਰਦੀ ਹੈ। ਸੋ ਵੱਧਦੇ ਹਾਂ ਤੁਹਾਡੀਆਂ ਅਗਲੀਆਂ ਚਿੱਠੀਆਂ ਵੱਲ। ਅਗਲੀ ਜਿਹੜੀ ਸਾਨੂੰ ਚਿੱਠੀ ਆਈ ਹੈ ਉਹ ਆਈ ਹੈ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ। ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਕੈਵੀ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ। ਅਗਲਾ ਸਾਨੂੰ ਖਤ ਆਇਆ ਹੈ ਜੀ ਅਪਰਾ ਸਿਟੀ ਤੋਂ। ਰੂਪ ਲਾਲ ਨਾਹਰ, ਸ਼ੇਖਰ ਨਾਹਰ, ਅਮਨ ਨਾਹਰ, ਅੰਬਾ ਪ੍ਰਧਾਨ, ਰਾਜਾ ਪਲਵਾਨ, ਪਰਮਿੰਦਰ ਪਲਵਾਨ। ਖਤ ਸਾਨੂੰ ਮਿਲਿਆ ਹੈ ਜੀ ਮੰਡੀ ਗੋਲੂਵਾਲਾ।

ਸੋ ਇਹ ਪਿਆਰਾ ਜਿਹਾ ਗੀਤ ਤੁਸੀਂ ਸੁਣਿਆ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਆਪਣੇ ਦੋਸਤ ਅਤੇ ਹੋਸਟ ਕ੍ਰਾਂਤਿਕੇ ਸ਼ਰਮਾ ਦੇ ਨਾਲ, ਅਤੇ ਮੈਂ ਆਸ ਕਰਦਾ ਹਾਂ ਤੁਹਾਨੂੰ ਇਹ ਅੱਜ ਦਾ ਪ੍ਰੋਗਰਾਮ ਜੋ ਹੈ ਉਹ ਪਸੰਦ ਆ ਰਿਹਾ ਹੋਵੇਗਾ। ਸੋ ਅਸੀਂ ਖੁਸ਼ ਰਹਿਣ ਲਈ ਕਈ ਤਰ੍ਹਾਂ ਦੇ ਉਪਾਅ ਵੀ ਕਰ ਸਕਦੇ ਹਾਂ, ਜਿਵੇਂ ਵਧੀਆ ਸੰਗੀਤ ਸੁਣ ਸਕਦੇ ਹਾਂ, ਆਪਣੀ ਫੁਲਵਾੜੀ ਨੂੰ ਸੋਹਣੇ ਸੋਹਣੇ ਫੁੱਲਾਂ ਅਤੇ ਬੂਟਿਆਂ ਨਾਲ ਸਜਾ ਸਕਦੇ ਹਾਂ। ਇਸੇ ਤਰ੍ਹਾਂ ਚੰਗਾ ਸਾਹਿਤ ਵੀ ਅਸੀਂ ਪੜ੍ਹ ਸਕਦੇ ਹਾਂ। ਖੁਸ਼ ਰਹਿਣ ਲਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਆਪਣੇ ਆਲੇ ਦੁਆਲੇ ਤੋਂ ਹੀ ਚੀਜ਼ਾਂ ਤਲਾਸ਼ਣ ਦੀ ਲੋੜ ਹੈ। ਕੁਝ ਲੋਕ ਹਮੇਸ਼ਾ ਸਿਸਟਮ ਨੂੰ ਬੁਰਾ ਭਲਾ ਕਹੀ ਜਾਣਗੇ ਅਤੇ ਪ੍ਰਸ਼ਾਸਨ 'ਤੇ ਦੋਸ਼ ਲਾਉਂਦੇ ਰਹਿਣਗੇ, ਪਰ ਅਸੀਂ ਸਮਾਜ ਲਈ ਕੀ ਕਰ ਰਹੇ ਹਾਂ ਇਸ ਬਾਰੇ ਨਹੀਂ ਸੋਚਦੇ। ਸੋ ਸਾਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ। ਸੋ ਇਸ ਦੇ ਨਾਲ ਹੀ ਤੁਹਾਡੀਆਂ ਅਗਲੀਆਂ ਚਿੱਠੀਆਂ ਵੱਲ ਵੱਧਦੇ ਹਾਂ। ਅਗਲੀ ਜਿਹੜੀ ਸਾਨੂੰ ਚਿੱਠੀ ਆਈ ਹੈ ਉਹ ਆਈ ਹੈ ਜੀ ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ ਜੀ ਦੀ। ਅਗਲਾ ਸਾਨੂੰ ਆਇਆ ਹੈ ਪਿੰਡ ਖਾਨੇ ਦੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮੁਮਤਾਜ। ਬਠਿੰਡਾ ਰੋਡ ਡੱਬਵਾਲੀ ਤੋਂ ਰਜਿੰਦਰ ਨਾਰੰਗ, ਰਾਜੂ ਨਾਰੰਗ, ਮੋਹਿਤ ਨਾਰੰਗ। ਇਸੇ ਤਰ੍ਹਾਂ ਸਾਨੂੰ ਸੁਰੇਸ਼ ਨਾਰੰਗ, ਆਸ਼ਾ ਨਾਰੰਗ ਸਹਾਰਨਪੁਰ ਤੋਂ ਇਹਨਾਂ ਨੇ ਕਿਸੇ ਵੀ ਗਾਣੇ ਦੀ ਫਰਮਾਇਸ਼ ਭੇਜੀ ਹੈ। ਅਤੇ ਸ਼ੇਰਗੜ੍ਹ ਪਿੰਡ ਤੋਂ ਸ਼ਿਵਰਾਜ ਸਿੰਘ ਮਾਨ, ਸੁਖਦੇਵ ਮਾਨ ਅਤੇ ਸੇਵਾ ਸਿੰਘ ਮਾਨ। ਸੋ ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਗੀਤ। ਆਓ ਸੁਣਦੇ ਹਾਂ ਇਹ ਗੀਤ।

ਗੱਲ ਕੀਤੀ ਸੀ ਵੀ ਆਪਾਂ ਨੂੰ ਖੁਸ਼ੀ ਜਿਹੜੀ ਹੈ ਅਗਰ ਸਾਡੀ ਸਿਹਤ ਠੀਕ ਹੈ ਤਾਂ ਉਹਦੇ ਨਾਲ ਹੀ ਮਿਲੇਗੀ। ਸੋ ਆਓ ਸੁਣਦੇ ਹਾਂ ਅਜਿਹਾ ਹੀ ਇੱਕ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਗੁਰਦਾਸ ਮਾਨ ਨੇ।

ਸੋ ਇਹ ਬੜਾ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ। ਸੋ ਖੁਸ਼ ਰਹਿਣ ਲਈ ਸਵੇਰੇ ਜਲਦੀ ਉੱਠੋ, ਪਾਣੀ ਪੀਓ, ਕਸਰਤ ਜਾਂ ਸੈਰ ਕਰੋ, ਸਵੇਰ ਦੀ ਠੰਡੀ ਹਵਾ ਦਾ ਆਨੰਦ ਮਾਣੋ, ਸਵੇਰ ਦੀ ਹਰਿਆਲੀ ਨੂੰ ਦੇਖੋ, ਪੰਛੀਆਂ ਦੀ ਚਹਿਚਹਾਟ ਨੂੰ ਸੁਣੋ, ਕੁਦਰਤ ਦੇ ਸੋਹਣੇ ਨਜ਼ਾਰਿਆਂ ਨੂੰ ਦਾ ਆਨੰਦ ਮਾਣੋ, ਉੱਪਰ ਨੀਲੇ ਅਸਮਾਨ ਨੂੰ ਦੇਖੋ, ਨਦੀ ਦੇ ਵਗਦੇ ਪਾਣੀਆਂ ਨੂੰ ਦੇਖੋ, ਨਿਰਮਲ ਝਰਨਿਆਂ ਦਾ ਆਨੰਦ ਮਾਣੋ, ਫੁੱਲਾਂ ਦੇ ਰੰਗਾਂ ਨੂੰ ਦੇਖੋ, ਫੁੱਲਾਂ ਉੱਪਰ ਮੰਡਰਾਂ ਦੇ ਭੰਵਰਿਆਂ ਅਤੇ ਤਿੱਤਲੀਆਂ ਨੂੰ ਦੇਖੋ, ਮਿੱਟੀ ਦੀ ਖੁਸ਼ਬੂ ਦਾ ਆਨੰਦ ਮਾਣੋ, ਚਲਦੀਆਂ ਹਵਾਵਾਂ ਦੀ ਸਰਸਰਾਹਟ ਮਹਿਸੂਸ ਕਰੋ, ਟਾਹਣੀਆਂ ਦੀ ਖੜਖੜ ਅਤੇ ਪੱਤਿਆਂ ਦੇ ਸੰਗੀਤ ਦਾ ਆਨੰਦ ਮਾਣੋ। ਖੁਸ਼ੀ ਸਾਡੀ ਕੁਦਰਤ ਦੇ ਵਿੱਚ ਹੀ ਹੈ। ਸੋ ਵੱਧਦੇ ਹਾਂ ਤੁਹਾਡੀ ਅਗਲੀ ਚਿੱਠੀ ਵੱਲ। ਅਗਲੀ ਸਾਨੂੰ ਜਿਹੜੀ ਚਿੱਠੀ ਆਈ ਹੈ ਉਹ ਆਈ ਹੈ ਜ਼ਿਲ੍ਹਾ ਮੁਕਤਸਰ, ਪਿੰਡ ਮੋਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਲਾ, ਦਰਸ਼ਨ ਬਰਾੜ, ਮਲਕੀਤ ਘੁੜਿਆਣਾ, ਮਲੂਰ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ। ਅਗਲਾ ਸਾਨੂੰ ਖਤਾ ਹੈ ਜੀ ਸਾਧੂ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਚੌਹਾਨ। ਅਗਲਾ ਸਾਨੂੰ ਖਤਾ ਹੈ ਜੀ ਆਦਰਨੀਏ ਮਹੋਦਯ, ਮਹੋਦਯਾ ਜੀ ਆਪਕੋ ਹਮਾਰਾ ਸਾਦਰ ਨਮਸਕਾਰ, ਕਿਰਪਿਆ ਹਮਾਰੇ ਨਾਮ ਸੇ ਇਹ ਗੀਤ ਸੁਣਾਉਣੇ ਕੀ ਕੋਸ਼ਿਸ਼ ਕਰੇ। ਇਹ ਹੈ ਜੀ ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਿਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜੋਤੀ ਠਾਕੁਰ ਅਤੇ ਔਰ ਬਾਬੂ ਰਿਆਂਸ਼ ਠਾਕੁਰ। ਅਗਲਾ ਸਾਨੂੰ ਖਤਾ ਹੈ ਜੀ ਪਿੰਡ ਆਜਮ ਵਾਲਾ, ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੁੱਕ, ਨਿਸ਼ਾਨ ਸਿੰਘ ਬੁੱਕ, ਸੀਰਤ ਕੌਰ, ਕੀਰਤ ਕੌਰ, ਦਾਦੀ ਜਸਵੰਤ, ਰਾਜ ਮਿਸਤਰੀ, ਪਿੰਡ ਮਾਹੂਵਾਣਾ ਬੋਦਲਾਂ ਤੋਂ ਥਾਣਾ ਨੇੜੇ ਅਰਨੀ ਵਾਲਾ, ਸੁਰਿੰਦਰ ਕੌਰ ਬੁੱਕ, ਬਲਵਿੰਦਰ ਕੌਰ, ਸਾਰਾ ਸਿੰਘ, ਅਮਰ ਲਾਲ, ਸ਼ੇਰ ਸਿੰਘ, ਚੱਕੇ ਕੰਧ, ਸਾਹਨੇਵਾਲ। ਅਗਲਾ ਸਾਨੂੰ ਜਿਹੜਾ ਖਾਤਾ ਹੈ ਜੀ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਵਿੰਦਰ ਵਰਿੰਦਰ ਅਤੇ ਸਿਮਰਨ। ਇਹਨਾਂ ਲਿਖਿਆ ਜੀ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਚੋ ਕੈਂਚੀਆਂ ਤੋਂ। ਤੋ ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਜੀ ਸ਼ਾਜ਼ੀਆਂ ਮਨਜ਼ੂਰ ਨੂੰ ਇਸ ਪਿਆਰੇ ਜਿਹੇ ਗੀਤ ਦੇ ਵਿੱਚ। ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ।

ਸੋ ਇਹ ਬੜਾ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਸਾਜ਼ੀਆ ਮਨਜ਼ੂਰ ਦੀ ਆਵਾਜ਼ ਦੇ ਵਿੱਚ। ਖੁਸ਼ੀ ਕੇਵਲ ਕੁਦਰਤ ਦੇ ਨਜ਼ਾਰਿਆਂ ਵਿੱਚ ਹੀ ਨਹੀਂ ਬਲਕਿ ਇਨਸਾਨ ਵਿੱਚ ਵੀ ਹੈ। ਕਿਸੇ ਇਨਸਾਨ ਨਾਲ ਮਿੱਠਾ ਬੋਲ ਲਓ ਜਾਂ ਉਸਦਾ ਦੁੱਖ ਦਰਦ ਸੁਣ ਲਓ, ਇੰਨਾ ਹੀ ਬਹੁਤ ਹੈ ਜੋ ਤੁਹਾਨੂੰ ਤੁਹਾਡੇ ਅੰਦਰ ਖੁਸ਼ੀ ਅਤੇ ਸੰਤੁਸ਼ਟੀ ਦਾ ਅਹਿਸਾਸ ਭਰਦਾ ਹੈ। ਕਿਸੇ ਲੋੜਵੰਦ ਦੀ ਸਹਾਇਤਾ ਕਰਕੇ ਵੀ ਤੁਹਾਨੂੰ ਆਪਣੇ ਅੰਦਰ ਇੱਕ ਸੰਤੁਸ਼ਟੀ ਅਤੇ ਕੰਟੈਂਟਮੈਂਟ ਮਹਿਸੂਸ ਹੋਵੇਗੀ। ਕਿਸੇ ਭੁੱਖੇ ਨੂੰ ਖਾਣਾ ਖਵਾ ਦਿਓ, ਕਿਸੇ ਜੀਵ ਪੰਛੀ ਨੂੰ ਲਈ ਖਾਣੇ ਦਾ ਪ੍ਰਬੰਧ ਕਰ ਦਿਓ, ਇਹ ਵੀ ਤੁਹਾਨੂੰ ਖੁਸ਼ੀ ਦਾ ਅਹਿਸਾਸ ਕਰਵਾਉਂਦਾ ਹੈ। ਸੋ ਵੱਧਦੇ ਹਾਂ ਤੁਹਾਡੀ ਅਗਲੀ ਚਿੱਠੀ ਵੱਲ। ਅਗਲੀ ਸਾਨੂੰ ਜਿਹੜੀ ਚਿੱਠੀ ਆਈ ਹੈ ਉਹ ਆਈ ਹੈ ਤਾਜ ਮੁਹੰਮਦ ਅੰਸਾਰੀ ਗੁਲਾਬ ਸਾਹਿਬ ਰਾਹੀਂ। ਮਹਿਰਾਜ ਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਚੋਰ, ਮੁਕੇਸ਼ ਜਾਗੂ, ਜਗਸੀਰ ਸਿੰਘ ਧੰਜੂ, ਪਿੰਡ ਰਾਜਪੁਰਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਤੋਂ। ਅਗਲਾ ਸਾਨੂੰ ਖਤ ਆਇਆ ਹੈ ਜੀ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ, ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਦਾ। ਮਹਿਜ਼ ਗੇਟ ਨਾਭਾ ਤੋਂ ਸੋਮਦੱਤ ਕੈਰਮ, ਜੋਤੀ ਰਾਣੀ ਅਤੇ ਗੁਰਮੰਦਰ ਦਾ। ਤੋ ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਅਗਲਾ ਇਹ ਪਿਆਰਾ ਜਿਹਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਸਰਦੂਲ ਸਿਕੰਦਰ ਨੇ। ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ।

ਕਿ ਮੇਰਾ ਸਰਦਿਆਂ ਹਰ ਰੋਜ਼ ਸਵੇਰੇ ਇੱਕ ਨਵੀਂ ਉਮੀਦ ਨਾਲ ਉੱਠੋ, ਸੋਚੋ ਕਿ ਅੱਜ ਅਜਿਹਾ ਕੀ ਕੰਮ ਕੀਤਾ ਜਾਵੇ ਜਿਸ ਨਾਲ ਮਨ ਆਨੰਦ ਨਾਲ ਭਰ ਸਕੇ। ਨੈਗੇਟਿਵ ਸੋਚ ਅਤੇ ਨੈਗੇਟਿਵ ਲੋਕਾਂ ਤੋਂ ਆਪਣੇ ਆਪ ਨੂੰ ਦੂਰ ਕਰ ਦਿਓ। ਹਮੇਸ਼ਾ ਖੁਸ਼ ਮਿਜ਼ਾਜ ਲੋਕਾਂ ਦਾ ਸੰਗ ਕਰੋ। ਕੁਝ ਲਤੀਫੇ ਹਮੇਸ਼ਾ ਯਾਦ ਰੱਖੋ ਅਤੇ ਮਹਿਫਿਲ 'ਚ ਹਮੇਸ਼ਾ ਪੇਸ਼ ਕਰੋ, ਪਰ ਸਹੀ ਮੌਕਾ ਦੇਖ ਕੇ ਅਤੇ ਲੋਕਾਂ ਦੇ ਕਹਿਣ 'ਤੇ। ਹਮੇਸ਼ਾ ਹਰੇਕ ਇਨਸਾਨ ਨੂੰ ਖਿੜੇ ਮੱਥੇ ਮਿਲੋ ਅਤੇ ਉਸ ਦੀ ਖੈਰੀਅਤ ਪੁੱਛਦੇ ਰਹੋ। ਕਦੀ ਵੀ ਕਿਸੇ ਨੂੰ ਕੌੜੀ ਗੱਲ ਨਾ ਕਰੋ ਜਿਸ ਨਾਲ ਕੋਈ ਦੁਖੀ ਹੋ ਸਕੇ। ਸੋ ਵਧਦੇ ਹਾਂ ਤੁਹਾਡੀਆਂ ਅਗਲੀਆਂ ਚਿੱਠੀਆਂ ਵੱਲ। ਅਗਲੀ ਜਿਹੜੀ ਸਾਨੂੰ ਚਿੱਠੀ ਆਈ ਹੈ ਉਹ ਆਈ ਹੈ ਗਾਂਵ ਕੈਰੋ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਪੋਤਰਾ ਗੁਰਸ਼ਬਦ। ਅਗਲਾ ਸਾਨੂੰ ਖਤ ਆਇਆ ਹੈ ਜੀ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਟਾਲੀਵਾਲਾ ਜੱਟਾਂ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਵਾਹਾ ਤੋਂ ਮਨਜੀਤ ਨੇਜਾ ਅਤੇ ਪ੍ਰਵਿੰਦ ਨੇਜਾ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ। ਅਗਲਾ ਸਾਨੂੰ ਖਤ ਆਇਆ ਹੈ ਜੀ ਆਸ਼ਾ ਰੇਡੀਓ ਸ਼੍ਰੋਤਾ ਸੰਘ, ਮੇਹਰ ਨਗਰ, ਉਮਰ ਖੇੜ, ਮਹਾਰਾਸ਼ਟਰ ਤੋਂ ਅਭਿਜੀਤ ਗਵਾਂਡਕਰ ਰਾਹੀ, ਸ਼੍ਰੀਮਤੀ ਸਰਿਤਾ ਗਵਾਂਡਕਰ, ਪ੍ਰਿੰਸ ਏਕਾਂਸ਼ ਗਵਾਂਡਕਰ, ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਂਡਕਰ, ਪਰਨੀਤਾ ਗਵਾਂਡਕਰ, ਅਰਜੁਨ ਗਵਾਂਡਕਰ, ਟੁਕ ਟੁਕ, ਆਕਾਰ ਹਾਈਟਸ ਬਹਾਦੁਰਾ, ਨਾਗਪੁਰ ਤੋਂ ਵਿਸ਼ਾਲੀ ਸ਼ੈਲੇਸ਼ ਗਵਾਂਡਕਰ, ਸੁਮਿਤ ਗਵਾਂਡਕਰ ਅਤੇ ਕੁਮਾਰੀ ਧਵਣੀ ਗਵਾਂਡਕਰ ਪਰੀ। ਸੋ ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਮੁਸਰਤ ਨਜ਼ੀਰ ਦੀ ਆਵਾਜ਼ ਵਿੱਚ ਇਹ ਪਿਆਰਾ ਜਿਹਾ ਗੀਤ ਸੁਣਦੇ ਹਾਂ। ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ।

ਸੋ ਇਹ ਬੜਾ ਖੂਬਸੂਰਤ ਗੀਤ ਸੁਣਿਆ ਮੁਸਰਤ ਨਜ਼ੀਰ ਦੀ ਆਵਾਜ਼ ਦੇ ਵਿੱਚ। ਸੋ ਅੰਤ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਕਿ ਅਗਰ ਤੁਸੀਂ ਹੱਸਦੇ ਹੋ ਤਾਂ ਸਾਰੇ ਆਲੇ ਦੁਆਲੇ ਦੇ ਵਿਅਕਤੀ ਤੁਹਾਡੇ ਨਾਲ ਹੱਸਣਗੇ, ਅਤੇ ਜੇਕਰ ਤੁਸੀਂ ਦੁਖੀ ਹੋਵੋਗੇ ਤਾਂ ਤੁਸੀਂ ਇਕੱਲੇ ਹੀ ਹੋਵੋਗੇ, ਕੋਈ ਵੀ ਤੁਹਾਡੇ ਨਾਲ ਰੋਣ ਨੂੰ ਤਿਆਰ ਨਹੀਂ ਹੋਵੇਗਾ। ਖੁਸ਼ੀ ਇੱਕ ਅੰਦਰ ਦਾ ਅਹਿਸਾਸ ਹੈ ਜੋ ਬਾਹਰੀ ਵਾਤਾਵਰਨ ਤੋਂ ਅੰਦਰ ਵੱਲ ਨੂੰ ਸਿਰਜਦਾ ਹੈ। ਖੁਸ਼ੀ ਕਿਸੇ ਦਾ ਮਜ਼ਾਕ ਉਡਾ ਕੇ ਜਾਂ ਕਿਸੇ ਨੂੰ ਨੀਵਾਂ ਦਿਖਾ ਕੇ ਹਾਸਿਲ ਨਹੀਂ ਕੀਤੀ ਜਾ ਸਕਦੀ। ਕੇਵਲ ਹਾਸੇ ਵੰਡ ਕੇ ਹੀ ਖੁਸ਼ੀ ਦਾ ਅਹਿਸਾਸ ਕਰਵਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਆਪਣੇ ਦੋਸਤ ਕ੍ਰਾਂਤੀ ਕੇ ਸ਼ਰਮਾ ਨੂੰ ਇਜਾਜ਼ਤ ਦਿਓ, ਪਰ ਪਹਿਲਾਂ ਮੈਂ ਤੁਹਾਡੀਆਂ ਕੁਝ ਜਿਹੜੀਆਂ ਬਚੀਆਂ ਹੋਈਆਂ ਚਿੱਠੀਆਂ ਨੇ ਉਹ ਵੀ ਪੜ੍ਹ ਲਵਾਂ ਅਤੇ ਇੱਕ ਅੱਧਾ ਜਿਹੜਾ ਗੀਤ ਹੈ ਉਹ ਵੀ ਤੁਹਾਨੂੰ ਸੁਣਾ ਦੇਵਾਂ। ਸੋ ਸਾਨੂੰ ਜਿਹੜਾ ਅਗਲਾ ਖਤ ਆਇਆ ਹੈ ਜੀ, ਉਹ ਪਿੰਡ ਸਮਾਲਸਰ ਲਛਮਣ ਸਿੰਘ ਘਾਰੂ ਜੀ ਦਾ, ਦਰਸ਼ਨ ਸਿੰਘ, ਮਾਘੀ ਸਿੰਘ, ਦੇਵ ਸਿੰਘ ਛੱਤਰ ਮੈਂਬਰ, ਅਤੇ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਾਵੇ ਟਿੰਗਰਾ, ਅਤੇ ਆਖਰੀ ਖਤ ਸਾਨੂੰ ਆਇਆ ਮਸੀਤਾ ਡੱਬਵਾਲੀ ਤੋਂ, ਦਰਸ਼ਨ ਲੋਟ, ਸਰਗੁਣ, ਇੰਦਰਜੋਤ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ, ਗਾਮ ਖੈਰਕਾ, ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀ ਲੋਟ। ਸੋ ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਤੁਹਾਨੂੰ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਾਉਂਦੇ ਹਾਂ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ। ਆਓ ਸੁਣਦੇ ਹਾਂ ਗੀਤ।

ਸੋ ਇਸ ਪਿਆਰੇ ਜਿਹੇ ਗੀਤ ਦੇ ਨਾਲ ਹੀ ਆਪਣੇ ਦੋਸਤ ਕ੍ਰਾਂਤੀਕੇ ਸ਼ਰਮਾ ਨੂੰ ਇਜਾਜ਼ਤ ਦਿਓ ਪ੍ਰੋਗਰਾਮ ਖਤਮ ਕਰਨ ਦੀ। ਇਸ ਗਾਣੇ ਤੋਂ ਤੁਰੰਤ ਬਾਅਦ ਤੁਸੀਂ ਤੁਹਾਨੂੰ ਅਸੀਂ ਲੈ ਚੱਲਾਂਗੇ ਸਾਡੇ ਓਰਿਜਨਲ ਚੈਨਲ 'ਤੇ, ਤੁਸੀਂ ਸੁਣੋਗੇ ਓਰਿਜਨਲ ਚੈਨਲ ਤੋਂ ਸਾਡੇ ਅਗਲੇ ਪ੍ਰੋਗਰਾਮ।

0: आईपीएल क्रिकेट का रोमांच इस वेले सिखर ते है। टेबल ते नजर मारी है ते पता लगता है कि रॉयल चैलेंजर्स बेंगलुरु पहले नंबर ते है, गुजरात टाइटन्स दूजे नंबर ते, सनराइजर्स हैदराबाद तीजे नंबर ते, जो कि प्ले ऑफ लई क्वालीफाई कर चुके ने। इस वेले लड़ाई चौथे नंबर ते आउण दी है। राजस्थान रॉयल्स, पंजाब किंग्स इलेवन ते कोलकाता नाइट राइडर्स, ये तीन टीमां ने जिहड़ियां इस थां लई अपनी दावेदारी पेश करन लई जी तोड़ कोशिश कर रही ने। अज पंजाब दा मुकाबला लखनऊ सुपर जायंट्स नाल चल रहा है। इन्हां संभावनावां बारे आओ राष्ट्रीय पद्धर दे कोच आशुतोष होरां नाल गल करदे हां ते उन्हां तों जानदे हां। आशुतोष जी, की कहंदे हो तुसीं आईपीएल दी इस स्थिति बारे?
1: देखो, इसलिए राजस्थान रॉयल जिहड़ी है चौथे नंबर ते है, ते बीइंग ए पंजाबी ते जिस तरह दा प्रदर्शन पंजाब दी टीम ने कीता है शुरुआती दिनां दे विच, ਉਹਨੂੰ ਦੇਖ ਕੇ ਸਾਡਾ ਦਿਲ ਤਾਂ ਪੂਰਾ ਕਰਦਾ ਸੀ ਕਿ ਪੰਜਾਬ ਖੇਲੇ, ਕਿਉਂਕਿ ਪਹਿਲੇ ਇਹਨਾਂ ਨੇ ਬਹੁਤ ਅੱਛੀ ਗੇਮ ਖੇਲੀ ਹੈ ਅਤੇ ਹੁਣ ਲਗਾਤਾਰ ਉਹਨਾਂ ਦੇ ਹਾਰਨ ਕਰਕੇ ਪੁਜ਼ੀਸ਼ਨ ਇਸ ਤਰੀਕੇ ਦੀ ਬਣ ਗਈ ਹੈ ਕਿ ਰਾਜਸਥਾਨ ਪਹਿਲੇ 14 ਨੰਬਰ ਲੈ ਕੇ ਚੌਥੇ ਨੰਬਰ 'ਤੇ ਹੈ। ਹੁਣ ਸਟੈਟਿਕਸ ਕੁਛ ਇਸ ਤਰੀਕੇ ਦੇ ਬਣ ਗਏ ਆ, ਜੇ ਤਾਂ ਰਾਜਸਥਾਨ ਆਪਣਾ ਅਗਲਾ ਮੈਚ ਜਿੱਤਦਾ ਫਿਰ ਤਾਂ ਉਹ ਕਲੀਅਰ ਹੀ ਚੌਥੇ ਨੰਬਰ 'ਤੇ ਪਹੁੰਚ ਜਾਏਗਾ
2: ਜੀ।
1: ਅਤੇ ਪੰਜਾਬ ਦੀ ਟੀਮ ਅਗਰ ਮੈਚ ਜਿੱਤਦੀ ਹੈ ਅਤੇ ਉੱਧਰ ਰਾਜਸਥਾਨ ਹਾਰਦੀ ਹੈ ਫਿਰ ਰਨ ਰੇਟ ਦੇ ਉੱਤੇ, ਫਿਰ ਇੱਕ ਕੋਲਕਾਤਾ ਵੀ ਜਿਹੜੀ ਹੈ ਉਹ ਵੀ 13 ਨੰਬਰ ਦੇ ਨਾਲ ਤਕਰੀਬਨ ਰੇਸ 'ਚ ਬਣੀ ਹੋਈ ਹੈ। ਸਟੈਟਿਕ ਇਸ ਤਰੀਕੇ ਦੇ ਬਣ ਗਏ ਆ, ਅਗਰ ਤਾਂ ਰਾਜਸਥਾਨ ਕਿਤੇ ਆਪਣਾ ਮੈਚ ਜਿੱਤ ਜਾਂਦਾ ਹੈ ਤਾਂ ਫਿਰ ਤਾਂ ਉਹ ਵੈਸੇ ਥਰੂ ਹੋ ਜਾਏਗਾ ਚਾਹੇ ਪੰਜਾਬ ਜਿੱਤ ਵੀ ਜਾਵੇ। ਸੋ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਇਸ ਵੇਲੇ
0: ਜੀ। ਆਪਾਂ ਹੁਣ ਇਹ ਤਾਂ ਬਹੁਤ ਜ਼ਰੂਰੀ ਹੈ ਕਿ ਪੰਜਾਬ ਆਪਣਾ ਅਗਲਾ ਮੁਕਾਬਲਾ ਅੱਜ ਜਿਹੜਾ ਲਖਨਊ ਨਾਲ ਹੋਣਾ ਉਹ ਜਿੱਤੇ। ਅੱਜ ਦੇ ਮੁਕਾਬਲੇ ਦੀਆਂ ਤੁਹਾਨੂੰ ਸੰਭਾਵਨਾਵਾਂ ਕਿੱਦਾਂ ਦੀਆਂ ਲੱਗਦੀਆਂ?
1: ਦੇਖੋ, ਸੰਭਾਵਨਾ ਦੇ ਵਿੱਚ ਹਮੇਸ਼ਾ ਹੀ ਜਿਹੜੀ ਪੰਜਾਬ ਦੀ ਟੀਮ ਹੈ ਬਹੁਤ ਵਧੀਆ, ਪਰ ਵਰਿੰਦਰ ਜੀ ਤੁਸੀਂ ਸਮਝਦੇ ਹੋ ਇਹ ਕ੍ਰਿਕਟ ਜਿਹੜੀ ਗੇਮ ਹੈ ਇੰਨੀ ਅਨਸਰਟਨਟੀ ਦੀ ਗੇਮ ਹੈ ਕਿ ਇਹਦੇ ਵਿੱਚ ਕੁਛ ਵੀ ਨਹੀਂ ਕਿਹਾ ਜਾ ਸਕਦਾ। ਸਿਰਫ ਹੁਣ ਤਾਂ ਇਹ ਲੱਗਦਾ ਹੈ ਕਿ ਇਹ ਬੈਟਸਮੈਨ ਦੀ ਗੇਮ ਹੈ। ਅਗਰ ਇਹਨਾਂ ਦੇ ਓਪਨਿੰਗ ਬੱਲੇਬਾਜ਼ ਸ਼ੁਰੂ ਦੇ ਵਿੱਚ ਇੱਕ ਤਰੀਕੇ ਨਾਲ ਪ੍ਰਭਸਿਮਰਨ ਇਹ ਸ਼ੁਰੂ ਦੇ ਵਿੱਚ ਅਗਰ ਅੱਛਾ ਸਟਾਰਟ ਇੱਕ ਵਾਰੀ ਦੇ ਦੇਣਗੇ ਤਾਂ ਇਹਨਾਂ ਦੇ ਜਿੱਤਣ ਦੀ ਸੰਭਾਵਨਾ ਘੱਟੋ ਘੱਟ ਲਖਨਊ ਦੇ ਅਗੇਂਸਟ ਜਿਹੜੀ ਕਿ ਪੂਲ ਦੇ ਵੀ ਸਾਰਿਆਂ ਨਾਲੋਂ ਲਾਸਟ ਪਾਇਦਾਨ 'ਤੇ ਹੈ, ਇਹਨਾਂ ਦੇ ਚਾਂਸਿਸ ਬਹੁਤ ਹੈ।
0: ਆਸ਼ੂਤੋਸ਼ ਜੀ, ਗੇਂਦਬਾਜ਼ੀ ਚਿੰਤਾ ਦਾ ਵਿਸ਼ਾ ਰਹੀ ਹੈ ਜਿਹੜੇ ਮੁਕਾਬਲੇ ਪੰਜਾਬ ਹਾਰੀ ਹੈ, ਅਤੇ ਮਾਰਕੋ ਯੈਨਸਨ ਪਿਛਲੇ ਕੁਛ ਮੁਕਾਬਲੇ ਨਹੀਂ ਖੇਡੇ, ਉਮੀਦ ਹੈ ਅੱਜ ਉਹਨਾਂ ਨੂੰ ਖਿਡਾਇਆ ਜਾਏਗਾ। ਉਹਨਾਂ ਪੰਜਾਬ ਦੀ ਗੇਂਦਬਾਜ਼ੀ ਦੀ ਪ੍ਰਦਰਸ਼ਨ ਦੀ ਕਿੱਦਾਂ ਦੀ ਸੰਭਾਵਨਾ ਹੈ ਜੀ?
1: ਦੇਖੋ, ਮੈਂ ਸਮਝਦਾ ਵਰਿੰਦਰ ਜੀ ਗੇਂਦਬਾਜ਼ੀ ਨਾਲੋਂ ਇਹਨਾਂ ਦਾ ਫੀਲਡਿੰਗ ਜ਼ਿਆਦਾ ਇਸ਼ੂ ਰਿਹਾ
2: ਜੀ,
1: ਅਤੇ ਹੁਣ ਕਹਿ ਨਹੀਂ ਸਕਦੇ। ਇੱਕ ਸ਼ਸ਼ਾਂਕ ਸਿੰਘ ਦੇਖੋ ਜਿਹੜਾ ਟੀਮ ਦਾ ਵਾਈਸ ਕਪਤਾਨ ਵੀ ਰਿਹਾ ਅਤੇ ਇਸ ਵੇਲੇ ਬਹੁਤ ਹੀ ਉੱਭਰਦਾ ਸਿਤਾਰਾ ਹੈ ਉਹ ਹਿੰਦੁਸਤਾਨ ਦੇ ਵਿੱਚ। ਦੇਖੋ, ਉਹਦੇ ਫੀਲਡਿੰਗ ਸਟੈਂਡਰਡ ਵੀ ਇਹਦੇ ਵਿੱਚ ਠੀਕ ਨਹੀਂ ਰਹੇ ਕੁਛ। ਮੈਂ ਸਮਝਦਾ ਕਿ ਇਹਨਾਂ ਦੀ ਘੱਟੋ ਘੱਟ ਫੀਲਡਿੰਗ ਦੇ ਵਿੱਚ ਪ੍ਰੈਕਟਿਸ ਦੀ ਥੋੜ੍ਹੀ ਘਾਟ ਰਹਿ ਲਈ ਕਹਿ ਲਓ ਜਾਂ ਇਹਨਾਂ ਦਾ ਬੈਡ ਲੱਕ ਹੈ। ਬਾਕੀ ਅੱਜ ਦੇ ਮੈਚ ਇਹਦੇ ਵਿੱਚ ਦੇਖੋ ਵੱਡੀ ਟੀਮ ਉਹੀ ਹੁੰਦੀ ਹੈ ਜਿਹੜੀ ਕਿੰਨੀ ਜਲਦੀ ਇਸ ਡੈਪਥ 'ਚ ਉੜ ਕੇ ਵਾਪਸੀ ਕਰਦੀ ਹੈ ਅਤੇ ਪੰਜਾਬ ਇਹੋ ਜਿਹਾ ਦਮਖਮ ਰੱਖਦੀ ਹੈ। ਇਹਨਾਂ ਦਾ ਕਪਤਾਨ ਫੁੱਲ ਫਾਰਮ 'ਚ ਚੱਲ ਰਿਹਾ, ਥੋੜ੍ਹਾ ਜਿਹਾ ਬੋਲਰਸ ਨੂੰ ਡੈਥ ਓਵਰ 'ਚ ਘੱਟੋ ਘੱਟ ਨਾ ਇਹਨਾਂ ਨੂੰ ਬਹੁਤ ਸੰਭਲ ਕੇ ਗੇਂਦਬਾਜ਼ੀ ਕਰਨੀ ਪਏਗੀ। ਅਰਸ਼ਦੀਪ ਤੁਹਾਨੂੰ ਪਤਾ ਕਿੰਨਾ ਵੱਡਾ ਬੋਲਰ ਹੈ, ਲੇਕਿਨ ਦੇਖੋ ਐਡੇ ਵੱਡੇ ਉਹ ਬੋਲਰ ਵੀ 4-4 ਓਵਰਾਂ 'ਚ 50-50 ਰਨ ਖਾ ਰਹੇ ਹੈ ਅਤੇ ਫਿਰ ਕਿਤੇ ਨਾ ਕਿਤੇ ਟੀਮ ਜਿਹੜੀ ਹੈ ਉਹ ਪ੍ਰੋਬਲਮ 'ਚ ਆਏਗੀ। ਇਹਨਾਂ ਨੂੰ ਬਸ ਥੋੜ੍ਹਾ ਜਿਹਾ ਡੈਥ ਓਵਰ ਦੇ ਵਿੱਚ ਵਧੀਆ ਬੋਲਿੰਗ ਕਰਨੀ ਪਏਗੀ। ਬਾਕੀ ਦੇਖੋ, ਅੱਜ ਫੇਵਰੇਟ ਜਿਹੜੀ ਹੈਗੀ ਉਹ ਪੰਜਾਬ ਜ਼ਰੂਰ ਹੈਗੀ ਹੈ
0: ਜੀ। ਔਰ ਆਸ਼ੂਤੋਸ਼ ਜੀ, ਕੱਲ੍ਹ ਜਿਹੜਾ ਮੁਕਾਬਲਾ ਹੈ ਉਹ ਰਾਜਸਥਾਨ ਅਤੇ ਮੁੰਬਈ ਦੇ ਵਿੱਚ ਹੈ ਔਰ ਇਹ ਮੁੰਬਈ 'ਚ ਹੀ ਮੁਕਾਬਲਾ ਹੈ। ਮੁੰਬਈ ਨੇ ਆਪਣੇ ਘਰ ਵਿੱਚ ਹੀ ਰਾਜਸਥਾਨ ਦੇ ਨਾਲ ਇਹ ਮੁਕਾਬਲਾ ਖੇਡਣਾ, ਇਹਦੇ 'ਚ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਜੀ ਇਸ ਬੱਲੇਬਾਜ਼ਾਂ ਨੂੰ ਮਦਦ ਦੇਣ ਵਾਲੀ ਵਿਕਟ 'ਤੇ?
1: ਦੇਖੋ, ਇਸ ਵੇਲੇ ਜੋ ਟੈਲੀ ਕਹਿੰਦੀ ਹੈ ਨਾ ਉਹਦੇ ਅਕੋਰਡਿੰਗਲੀ ਆਪਾਂ ਲੈ ਕੇ ਚੱਲ ਸਕਦੇ ਹਾਂ ਕਿ ਥੋੜ੍ਹਾ ਜਿਹਾ ਐਜ ਰਾਜਸਥਾਨ ਨੂੰ ਹੈ। ਹਾਲਾਂਕਿ ਸਾਡਾ ਦਿਲ ਤਾਂ ਇਹੀ ਚਾਹੇਗਾ ਕਿ ਮੁੰਬਈ ਜਿੱਤੀ ਜਿੱਤੇ ਇਸ ਮੁਕਾਬਲੇ ਨੂੰ, ਪਰ ਜੋ ਸਟੈਟਿਕਸ ਕਹਿ ਰਹੇ ਆ ਇਸ ਵੇਲੇ ਰਾਜਸਥਾਨ ਦੇ ਓਪਨਰ ਸੂਰਿਆਵੰਸ਼ੀ ਨੇ ਧਮਾਲ ਪਾਈ ਹੋਈ ਹੈ ਸਾਰੇ ਟੂਰਨਾਮੈਂਟ ਦੇ ਵਿੱਚ। ਮੁੰਬਈ ਦੇਖੋ ਇੰਨੇ ਸਤਾਰਿਆਂ ਨਾਲ ਭਰੀ ਹੋਈ ਟੀਮ ਹੈ ਲੇਕਿਨ ਲੈ ਨਹੀਂ ਪਕੜ ਪਾਈ, ਉਹ ਵੀ 9-10 ਟੀਮਾਂ 'ਚੋਂ 9ਵੇਂ ਨੰਬਰ 'ਤੇ ਇਸ ਵੇਲੇ ਚੱਲ ਰਹੀ ਹੈ। ਸੋ ਦੇਖੋ, ਕ੍ਰਿਕਟ 'ਚ ਕੁਛ ਵੀ ਸੰਭਵ ਹੈ। ਬਾਕੀ ਜੇ ਸਾਰੇ ਪੰਜਾਬੀਆਂ ਦੀਆਂ ਸਾਰੇ ਕ੍ਰਿਕਟਰਸ ਜਿੰਨੇ ਇੱਥੇ ਦੇ ਹੈ ਅਸੀਂ ਇਹ ਦੁਆ ਕਰ ਰਹੇ ਹਾਂ ਕਿ ਪੰਜਾਬ ਦੀ ਟੀਮ ਜਿਹੜੀ ਹੈ ਕੁਆਲੀਫਾਈ ਕਰੇ।
0: ਭਾਰਤ ਦੇ ਖੇਡ ਦੇ ਇਤਿਹਾਸ ਵਿੱਚ ਕਈ ਕਿੱਸੇ ਇਦਾਂ ਦੇ ਨੇ ਜਿਹੜੇ ਸਾਨੂੰ ਜਜ਼ਬਾਤੀ ਕਰ ਜਾਂਦੇ ਨੇ। ਪਹਿਲਵਾਨ ਖਾਸਾਬਾਦ

0: ਦਾਦਾ ਸਾਹਿਬ ਜਾਦਵ ਹੋਰਾਂ ਦਾ ਕਿੱਸਾ ਇਦਾਂ ਦਾ ਹੀ ਹੈ। ਜਾਦਵ ਭਾਰਤ ਦੇ ਪਹਿਲੇ ਅਥਲੀਟ ਸਨ ਜਿਨ੍ਹਾਂ ਨੇ ਆਜ਼ਾਦ ਭਾਰਤ ਲਈ ਓਲੰਪਿਕ ਵਿੱਚ ਵਿਅਕਤੀਗਤ ਤਮਗਾ ਜਿੱਤਿਆ ਸੀ। ਜਾਦਵ ਮਹਾਰਾਸ਼ਟਰ ਦੇ ਗਰੀਬ ਪਰਿਵਾਰ ਤੋਂ ਸਨ। ਓਲੰਪਿਕ ਵਿੱਚ ਜਾਣ ਲਈ ਉਹਨਾਂ ਕੋਲ ਪੈਸੇ ਨਹੀਂ ਸਨ। ਕੋਲਹਾਪੁਰ ਦੇ ਲੋਕਾਂ ਅਤੇ ਉਹਨਾਂ ਦੇ ਕਾਲਜ ਦੇ ਪ੍ਰਿੰਸੀਪਲ ਨੇ ਆਪਣਾ ਘਰ ਗਿਰਵੀ ਰੱਖ ਕੇ ਪੈਸੇ ਇਕੱਠੇ ਕੀਤੇ ਸੀ ਅਤੇ ਉਹਨਾਂ ਨੂੰ ਓਲੰਪਿਕ ਖੇਡਾਂ ਲਈ ਭੇਜਿਆ ਸੀ। ਉਹਨਾਂ ਨੇ 57 ਕਿਲੋਗ੍ਰਾਮ ਭਾਰ ਵਰਗ ਦੀ ਫ੍ਰੀ ਸਟਾਈਲ ਕੁਸ਼ਤੀ ਮੁਕਾਬਲਿਆਂ ਵਿੱਚ ਕੈਨੇਡਾ, ਮੈਕਸੀਕੋ ਅਤੇ ਜਰਮਨ ਦੇ ਚੋਟੀ ਦੇ ਪਹਿਲਵਾਨਾਂ ਨੂੰ ਹਰਾਇਆ। ਲਗਾਤਾਰ ਮੁਕਾਬਲਿਆਂ ਕਾਰਨ ਉਹ ਬਹੁਤ ਜ਼ਿਆਦਾ ਥੱਕ ਗਏ ਪਰ ਫਿਰ ਵੀ ਲੜਦੇ ਰਹੇ। ਸੈਮੀਫਾਈਨਲ ਵਿੱਚ ਜਾਪਾਨ ਦੇ ਪਹਿਲਵਾਨ ਤੋਂ ਹਾਰ ਗਏ ਸਨ ਪਰ ਉਹਨਾਂ ਨੇ ਸ਼ਾਨਦਾਰ ਵਾਪਸੀ ਕਰਦਿਆਂ ਬ੍ਰੌਂਜ਼ ਮੈਡਲ ਆਪਣੇ ਨਾਮ ਕੀਤਾ ਸੀ। ਇਹ ਆਜ਼ਾਦ ਭਾਰਤ ਦਾ ਪਹਿਲਾ ਵਿਅਕਤੀਗਤ ਓਲੰਪਿਕ ਮੈਡਲ ਸੀ। ਜਦੋਂ ਉਹ ਭਾਰਤ ਵਾਪਸ ਆਏ ਸਨ ਤੇ ਉਹਨਾਂ ਦੇ ਪਿੰਡ ਕਰਾੜ ਵਿੱਚ 151 ਬੈਲ ਗੱਡੀਆਂ ਦਾ ਕਾਫਲਾ ਕੱਢਿਆ ਗਿਆ ਸੀ। ਪੂਰੇ ਪਿੰਡ ਨੇ ਢੋਲ ਢਮੱਕਿਆਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਸੀ। ਖਸਾਬਾ ਦਾਦਾ ਸਾਹਿਬ ਜਾਦਵ ਹੋਰਾਂ ਦੀ ਇਹ ਕਾਮਯਾਬੀ ਦੀ ਕਹਾਣੀ ਸਾਨੂੰ ਸਾਰਿਆਂ ਨੂੰ ਜਜ਼ਬਾਤੀ ਕਰ ਜਾਂਦੀ ਹੈ। ਖੇਡ ਸੰਸਾਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਖੇਡ ਸੰਸਾਰ ਪ੍ਰੋਗਰਾਮ 'ਚ ਹੁਣ ਤੁਹਾਨੂੰ ਬੈਡਮਿੰਟਨ ਦੇ ਕੋਰਟ ਵਿੱਚ ਲੈ ਚੱਲਦੇ ਹਾਂ। ਅੱਜ ਕੱਲ੍ਹ ਮਲੇਸ਼ੀਆ ਮਾਸਟਰਸ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਚੱਲ ਰਹੀ ਹੈ ਜਿਸ ਵਿੱਚ ਭਾਰਤੀ ਸ਼ਟਲਰਸ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਮਿਲੀ ਜੁਲੀ ਰਹੀ ਹੈ। ਮਹਿਲਾ ਸਿੰਗਲਸ ਵਿੱਚ ਭਾਰਤ ਦੀ ਅਸ਼ਮਿਤਾ ਚਾਲੀਹਾ ਨੇ ਬਿਹਤਰੀਨ ਖੇਡ ਦਾ ਮੁਜ਼ਾਹਰਾ ਕਰਦਿਆਂ ਕੁਆਟਰ ਫਾਈਨਲ ਤੱਕ ਆਪਣੀ ਜਗ੍ਹਾ ਬਣਾ ਲਈ ਸੀ ਪਰ ਉਸ ਤੋਂ ਬਾਅਦ ਉਹ ਡੈਨਮਾਰਕ ਦੀ ਖਿਡਾਰਨ ਤੋਂ ਇੱਕ ਸਖ਼ਤ ਮੁਕਾਬਲੇ ਵਿੱਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਪੁਰਸ਼ਾਂ ਦੇ ਡਬਲਜ਼ ਮੁਕਾਬਲਿਆਂ ਵਿੱਚ MR ਅਰਜੁਨ ਅਤੇ ਹਰੀਹਰਨ ਅਮਸਾ ਕਾਰੂਨਨ ਨੇ ਪਹਿਲੇ ਗੇੜ ਵਿੱਚ ਵਿਸ਼ਵ ਦੀ 20ਵੇਂ ਨੰਬਰ ਦੀ ਫਰਾਂਸੀਸੀ ਜੋੜੀ ਪੋਪੋਵ ਬ੍ਰਦਰਸ ਨੂੰ ਸਿੱਧੇ ਸੈੱਟਾਂ ਵਿੱਚ 21-19, 21-15 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਮਿਕਸਡ ਡਬਲਜ਼ ਮੁਕਾਬਲਿਆਂ ਵਿੱਚ ਸਾਤਵਿਕ ਰੈੱਡੀ ਕਾਨਾਪੁਰਮ ਅਤੇ ਰਾਧਿਕਾ ਸ਼ਰਮਾ ਨੇ ਸਕਾਟਲੈਂਡ ਦੀ ਵਿਸ਼ਵ ਨੰਬਰ 35 ਜੋੜੀ ਨੂੰ ਹਰਾ ਕੇ ਕੁਆਟਰ ਫਾਈਨਲ ਤੱਕ ਆਪਣੀ ਜਗ੍ਹਾ ਪੱਕੀ ਕੀਤੀ ਹੈ। ਪੁਰਸ਼ਾਂ ਦੇ ਸਿੰਗਲਜ਼ ਮੁਕਾਬਲਿਆਂ ਦੀ ਜੇ ਗੱਲ ਕਰੀਏ ਤੇ ਲਕਸ਼ ਸੇਨ, HS ਪ੍ਰਣਾਇ ਵਰਗੇ ਵੱਡੇ ਖਿਡਾਰੀ ਇਸ ਵਾਰ ਮਲੇਸ਼ੀਆ ਮਾਸਟਰਸ ਦੇ ਪਹਿਲੇ ਹੀ ਦੌਰ ਚੋਂ ਹਾਰ ਕੇ ਬਾਹਰ ਹੋ ਗਏ ਨੇ। ਭਾਰਤੀ ਹਾਕੀ ਫੈਡਰੇਸ਼ਨ ਨੇ ਅੰਡਰ 18 ਏਸ਼ੀਆ ਕੱਪ ਲਈ ਭਾਰਤੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮਹਿਲਾਵਾਂ ਦੇ ਯੂਰੋਪੀਅਨ ਟੂਰ ਦੇ ਲਈ ਮਹਿਲਾ ਭਾਰਤੀ ਹਾਕੀ ਟੀਮ ਦਾ ਐਲਾਨ ਕੀਤਾ ਗਿਆ। ਇਹਨਾਂ ਟੀਮਾਂ ਦੀ ਚੋਣ ਅਤੇ ਇਹਨਾਂ ਟੀਮਾਂ ਦੀਆਂ ਸੰਭਾਵਨਾਵਾਂ ਬਾਰੇ ਆਓ ਗੱਲਬਾਤ ਕਰਦੇ ਹਾਂ ਸਾਬਕਾ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਰਿਪੂ ਦਮਨ ਹੋਰਾਂ ਦੇ ਨਾਲ।
1: ਦੇਖੋ, ਟੀਮ ਜਿਹੜੀ ਹੈਗੀ ਆ ਉਹ ਫਿਲਹਾਲ ਜਿਹੜੀ ਵਰਲਡ ਕੱਪ ਦੀ ਤਿਆਰੀ ਕਰ ਰਹੀ ਆ ਔਰ ਵਰਲਡ ਕੱਪ ਦੀ ਤਿਆਰੀ ਤੋਂ ਪਹਿਲਾਂ ਇਹ ਜਿਹੜਾ ਟੂਰ ਹੈ ਆਸਟ੍ਰੇਲੀਆ ਦਾ ਟੂਰ ਹੋ ਰਿਹਾ ਔਰ ਇੱਥੇ 4 ਮੈਚਿਸ ਦੀ ਸੀਰੀਜ਼ ਹੋਣੀ ਆ, ਉਹਦੇ ਵਾਸਤੇ ਇਹ ਟੀਮ ਜਿਹੜੀ ਆ ਇਹ ਉਹਨਾਂ ਨੇ ਫਿਲਹਾਲ ਬਣਾਈ ਆ। ਵਰਲਡ ਕੱਪ ਦੀ ਟੀਮ ਜਿਹੜੀ ਆ ਇਸ ਟੂਰ ਤੋਂ ਬਾਅਦ 'ਚ ਆ ਕੇ ਫਿਰ ਬਣੂਗੀ। ਫਿਲਹਾਲ ਉਹ ਇੱਕ ਤਰ੍ਹਾਂ ਦਾ ਟੈਸਟਿੰਗ ਟੂਰ ਆ ਜਿਹਦੇ ਵਿੱਚ ਖਿਡਾਰੀਆਂ ਨੂੰ ਟੈਸਟ ਕੀਤਾ ਜਾਏਗਾ ਔਰ ਨਾਲ ਹੀ ਉਹਨਾਂ ਦੀ ਪ੍ਰਤਿਭਾ ਦੇਖੀ ਜਾਊਗੀ। ਅਗਰ ਉਹਦੇ ਵਿੱਚ ਕੋਈ ਖਿਡਾਰੀ ਜਿਹੜਾ ਆ ਉਹ ਉਸ ਪੱਧਰ ਦੀ ਪਰਫਾਰਮੈਂਸ ਨਹੀਂ ਦੇ ਸਕਦਾ ਤੇ ਫਿਰ ਉਹਨੂੰ ਸ਼ਾਇਦ ਚੇਂਜ ਵੀ ਕੀਤਾ ਜਾ ਸਕਦਾ। ਤੋ ਇਸ ਵਾਸਤੇ ਇਹ ਟੂਰ ਜਿਹੜਾ ਆ ਮੈਂ ਸਮਝਦਾ ਆਸਟ੍ਰੇਲੀਆ ਜਾਂ ਯੂਰਪ ਦੀਆਂ ਟੀਮਾਂ ਨਾਲ ਖੇਡਣਾ ਬਣਦਾ ਆ ਇੰਡੀਆ ਦਾ ਤਾਂ ਕਿ ਇਹ ਵਰਲਡ ਕੱਪ ਦੇ ਵਿੱਚ ਜਿਹੜੀਆਂ ਅੱਛੀ ਕਾਰਜਗੁਜ਼ਾਰੀ ਕਰ ਸਕੇ।
0: ਰਿਪੂ ਦਮਨ ਜੀ, ਗੋਲਕੀਪਰ ਦੇ ਤੌਰ ਤੇ ਸਵਿਤਾ ਤੇ ਬਿੱਛੂ ਦੇਵੀ ਖਾਰੀਬਾਮ ਹੋਰਾਂ ਨੂੰ ਚੁਣਿਆ ਗਿਆ ਜੀ, ਇਹਨਾਂ ਦੀ ਪਰਫਾਰਮੈਂਸ ਇਦਾਂ ਦੀ ਸੀ ਕਿ ਟੀਮ 'ਚ ਇਹਨਾਂ ਨੂੰ ਜਗ੍ਹਾ ਮਿਲੀ ਹੈ ਜੀ?
1: ਪਰਫਾਰਮੈਂਸ ਅੱਛੀ ਹੈ ਜੀ, ਇਹ ਕਾਫੀ ਚਿਰ ਤੋਂ ਜਿਹੜੀਆਂ ਦੋਨੇ ਗੋਲਕੀਪਰ ਨੇ ਕਾਫੀ ਮਚੋਰ ਨੇ ਔਰ ਅੱਛੀ ਹਾਕੀ ਦਾ ਇਹ ਪਹਿਲਾਂ ਤੋਂ ਹੀ ਮੁਜ਼ਾਹਰਾ ਕਰ ਰਹੀਆਂ ਨੇ ਔਰ ਮੈਂ ਸਮਝਦਾ ਕਿ ਕੋਚਿਸ ਜਿਹੜੇ ਲੱਗੇ ਨੇ ਨਾਲ ਉਹਨਾਂ ਨੇ ਇਹਨਾਂ ਦੀ ਪਰਫਾਰਮੈਂਸ ਨੂੰ ਦੇਖਦੇ ਹੋਏ ਇਹਨਾਂ ਨੂੰ ਇਸ ਵੇਲੇ ਟੀਮ 'ਚ ਰੱਖਿਆ ਹੈ। ਜਿਵੇਂ ਤੁਹਾਨੂੰ ਪਹਿਲੀ ਗੱਲ ਕੀਤੀ ਕਿ ਇਸ ਟੈਸਟ ਸੀਰੀਜ਼ ਤੋਂ ਬਾਅਦ ਵਿੱਚ ਜਿਹੜਾ ਕਿ ਆਸਟ੍ਰੇਲੀਆ ਦੀ ਟੀਮ ਦੇ ਨਾਲ 4 ਮਤਲਬ ਕਿ ਮੈਚਸ ਹੋਣੇ ਨੇ ਇਹਨਾਂ ਦੇ, ਉਸ ਤੋਂ ਬਾਅਦ ਜਿਹੜਾ ਹੈਗਾ ਉਹ ਪੂਰਾ ਵੇਰਵਾ ਬਣੂਗਾ ਕਿ ਇਹਦੇ 'ਚ ਕੋਈ ਚੇਂਜ ਨਹੀਂ ਹੁੰਦੀ। ਪਰ ਫਿਲਹਾਲ ਇਹ ਦੋਨੋਂ ਗੋਲਕੀਪਰ ਜਿਹੜੇ ਨੇ ਬਹੁਤ ਵਧੀਆ ਨੇ ਔਰ ਮੈਨੂੰ ਲੱਗਦਾ ਕਿ ਹਿੰਦੁਸਤਾਨ ਦੀ ਟੀਮ ਨੂੰ ਸ਼ਿਰਕਤ ਕਰਨਗੇ ਵਰਲਡ ਕੱਪ 'ਚ ਵੀ।
0: ਔਰ ਰਿਪੂ ਜੀ, ਸੁਸ਼ੀਲਾ ਚਾਨੂ, ਜੋਤੀ, ਸੁਮਨ ਦੇਵੀ ਥੋਡਮ, ਜੋਤੀ ਸਿੰਘ, ਇਸ਼ਿਕਾ ਚੌਧਰੀ, ਜੋਤੀ ਛੱਤਰੀ, ਇਹ ਸਾਰੇ ਡਿਫੈਂਡਰ ਨੇ ਜੀ, ਤੁਹਾਨੂੰ ਲੱਗਦਾ ਹੈ ਕਿ ਇਹ ਯੂਰਪ ਨਾਲ ਟੱਕਰ ਲੈਣ ਲਈ ਇਹ ਡਿਫੈਂਡਰ ਸਾਡੇ ਕਾਫੀ ਸਮਰੱਥ ਨੇ ਜੀ?
1: ਪਿੱਛੇ ਜਿਹੜੇ ਆਪਣੇ ਕਈ ਮੈਚਸ ਹੋਏ ਨੇ ਨਾ, ਤੁਸੀਂ ਉਹ ਦੇਖਿਆ ਹੋਣਾ ਕਿ ਇੰਡੀਅਨ ਟੀਮ ਜਿਹੜੀ ਹੈ ਉਹਦੀ ਜਿਹੜੀ ਪਰਫਾਰਮੈਂਸ ਆ ਉਹ ਅੱਗੇ ਨਾਲੋਂ ਹੁਣ ਯੂਰਪੀਅਨ ਟੀਮਾਂ ਦੇ ਅਗੇਂਸਟ ਕਾਫੀ ਅੱਛੀ ਹੋ ਰਹੀ ਹੈ। ਜਿਹਨਾਂ ਖਿਡਾਰੀਆਂ ਦੇ ਤੁਸੀਂ ਨਾਂ ਲਿੱਤੇ ਨੇ ਉਹ ਕਾਫੀ ਚਿਰ ਤੋਂ ਲਗਾਤਾਰ ਇੱਕ ਜਿਹੜਾ ਇੰਟਰਨੈਸ਼ਨਲ ਐਕਸਪੋਜ਼ਰ ਆ ਔਰ ਐਕਸਪੀਰੀਅੰਸ ਆ ਉਹ ਲੈ ਬਿੱਠੇ ਨੇ ਔਰ ਮੈਨੂੰ ਉਮੀਦ ਆ ਕਿ ਜਿਹੜੀ ਟੀਮ ਬਣਾਈ ਗਈ ਆ ਬੜੀ ਬੈਲੈਂਸ ਸਾਈਡ ਬਣਾਈ ਗਈ ਆ ਔਰ ਇਹ ਯੂਰਪੀਅਨ ਟੀਮਾਂ ਦੇ ਅਗੇਂਸਟ ਵੀ ਇੱਕ ਚੰਗੀ ਕਾਰਗੁਜ਼ਾਰੀ ਕਰਨ ਵਾਸਤੇ ਤਿਆਰ ਕੀਤੀ ਗਈ ਆ ਔਰ ਜਿਵੇਂ ਇਹ ਲਗਾਤਾਰ ਹੁਣ ਜਿਵੇਂ ਆਸਟ੍ਰੇਲੀਆ ਦਾ ਟੂਰ ਲੱਗ ਰਿਹਾ ਉਸ ਤੋਂ ਬਾਅਦ ਵਿੱਚ ਹੋ ਸਕਦਾ ਯੂਰਪੀਅਨ ਟੂਰ 'ਤੇ ਵੀ ਜਾਣ ਤੋ ਉਹ ਸਾਰੀ ਤਿਆਰੀ

0: ਜਿਹੜੀ ਆ ਇਹਨਾਂ ਨੂੰ ਉਸ ਕੰਮ ਲਈ ਤਿਆਰ ਕਰੂਗੀ ਜਿਹਦੀ ਤੁਸੀਂ ਗੱਲ ਕੀਤੀ ਆ ਕਿ ਯੂਰਪੀਅਨ ਟੀਮਾਂ ਦੇ ਅਗੇਂਸਟ ਕਿੱਦਾਂ ਦੇ ਖੇਡਣਗੇ, ਕਿਉਂਕਿ ਯੂਰਪੀਅਨ ਟੀਮਾਂ ਦੇ ਨਾਲ ਖੇਡਣ ਲਈ ਸਾਨੂੰ ਵੀ ਯੂਰਪੀਅਨ ਟੀਮਾਂ ਨਾਲ ਹੀ ਟ੍ਰੇਨਿੰਗ ਕਰਨੀ ਪੈਂਦੀ ਆ, ਮੈਚ ਖੇਡਣੇ ਪੈਂਦੇ ਆ।
1: ਸਲੀਮਾ ਟੇਟੇ ਜਿਹੜੇ ਕਿ ਮਿਡਫੀਲਡਰ ਨੇ ਉਹਨਾਂ ਨੂੰ ਕਪਤਾਨ ਬਣਾਇਆ ਗਿਆ ਹੈ, ਅਤੇ ਜਿਹੜੇ ਨਵਨੀਤ ਕੌਰ ਨੇ ਉਹਨਾਂ ਨੂੰ ਉਪ ਕਪਤਾਨ ਬਣਾਇਆ ਗਿਆ ਜੋ ਕਿ ਫਾਰਵਰਡ ਦੇ ਤੌਰ ਤੇ ਖੇਡਦੇ ਨੇ, ਇਹਨਾਂ ਦੋਵਾਂ ਦੀ ਭੂਮਿਕਾ ਇਸ ਟੀਮ ਵਿੱਚ ਤੁਸੀਂ ਕਿੱਦਾਂ ਵੇਖਦੇ ਹੋ?
0: ਦੇਖੋ ਜਿਹੜੀ ਨਵਨੀਤ ਕੌਰ ਹੈ ਔਰ ਜਿਹੜੀ ਜਿਹਨਾਂ ਦੀ ਤੁਸੀਂ ਗੱਲ ਕੀਤੀ ਕੈਪਟਨ ਜਿਹੜੀ ਲੜਕੀ ਹੈ, ਜੇ ਉਹਨਾਂ ਦੀ ਪਿਛਲੀ ਪਰਫਾਰਮੈਂਸ ਦੇਖਿਆ ਜਾਵੇ ਤਾਂ ਉਹਨਾਂ ਨੇ ਕਾਫੀ ਅੱਛੀ ਕਾਰਗੁਜ਼ਾਰੀ ਜਿਹੜੀ ਆ ਉਹ ਦਿਖਾਈ ਹੈ। ਪਿੱਛੇ ਵੀ ਜਿਹੜੇ ਮੈਚਸ ਹੋਏ ਨੇ, ਜਿਹੜੀ ਲੀਕ ਵੀ ਹੋਈ ਸੀ, ਉਹਨਾਂ ਵਿੱਚ ਵੀ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਬਹੁਤ ਬਿਹਤਰੀਨ ਹੋਈ ਆ। ਸੋ ਮੈਂ ਸਮਝਦਾ ਕਿ ਜਿਹੜਾ ਇਹ ਟੈਸਟ ਸੀਰੀਜ਼ ਹੈ ਉਹਦੇ ਵਿੱਚ ਇਹਨਾਂ ਲੜਕੀਆਂ ਦੀ ਜਿਹੜੇ ਡਿਫੈਂਡਰਸ ਨੇ ਟੋਟਲ ਟੀਮ ਜਿਹੜੀ ਆ ਇੱਕ ਬਹੁਤ ਅੱਛੀ ਜਿਹੜੀ ਪਰਫਾਰਮੈਂਸ ਦੇ ਕੇ ਆਊਗੀ, ਜਿਹੜੀ ਕਿ ਵਰਲਡ ਕੱਪ ਵਾਸਤੇ ਫਿਰ ਇਹਨਾਂ ਨੂੰ ਬਹੁਤ ਸਹਾਇਕ ਹੋਏਗੀ।
1: ਔਰ ਰਿਪੂ ਜੀ, ਹੁਣ ਆਪਾਂ ਭਾਰਤੀ ਅੰਡਰ 18 ਇੰਡੀਅਨ ਟੀਮ ਦੀ ਗੱਲ ਕਰਦੇ ਹਾਂ ਜਿਹੜੀ ਕਿ ਏਸ਼ੀਆ ਕੱਪ ਦੇ ਲਈ ਚੁਣੀ ਗਈ ਹੈ, ਇਸ ਟੀਮ ਨੂੰ ਤੁਸੀਂ ਕਿੱਦਾਂ ਵੇਖਦੇ ਹੋ?
0: ਦੇਖੋ ਜਿਹੜੀ ਇਹ ਏਸ਼ੀਅਨ ਏਸ਼ੀਆ ਕੱਪ ਵਾਸਤੇ ਟੀਮ ਚੁਣੀ ਗਈ ਅੰਡਰ 18, ਇਹ ਟੀਮ ਜਿਹੜੀ ਆ ਇਹ ਬਹੁਤ ਵਧੀਆ ਉਹਨਾਂ ਨੇ ਯੰਗਸਟਰ ਬਣਾਏ ਆ, ਜਿਹਨਾਂ ਦੇ ਕੋਚ ਜਿਹੜੇ ਸਰਦਾਰਾ ਸਿੰਘ ਨੇ, ਔਰ ਇਹ ਕਾਫੀ ਤਕਰੀਬਨ 2-3 ਸਾਲਾਂ ਤੋਂ ਇੱਕ ਪਹਿਲੋ ਪ੍ਰੀ ਵਰਕਆਊਟ ਹੋ ਰਿਹਾ ਸੀਗਾ ਕਿ ਸਬ ਜੂਨੀਅਰ ਤੋਂ ਲੈ ਕੇ ਖਿਡਾਰੀ ਜਿਹੜੇ ਨੇ ਉਹ ਯੂਨੀਅਰ ਤੱਕ ਲਿਜਾਏ ਜਾਣ। ਸੋ ਇਸ ਕਰਕੇ ਇਹ ਜਿਹੜਾ ਇੱਕ ਬਹੁਤ ਅੱਛਾ ਸਟੈਪ ਚੱਕਿਆ ਇੰਡੀਅਨ ਹਾਕੀ ਨੇ। ਬੇਸਿਕਲੀ ਜਿਹੜੀ ਅੰਡਰ 18 ਅੰਡਰ 19 ਆ, ਵਰਲਡ ਕੱਪ ਜਿਹੜਾ ਯੂਨੀਅਰ ਹੁੰਦਾ ਉਹ 21 ਚ ਹੁੰਦਾ, ਇਹ ਜਿਹੜੀ ਟੀਮ ਬਣਾਈ ਗਈ ਆ ਇਹ ਇੱਕ ਤਰ੍ਹਾਂ ਨਾਲ ਆਉਣ ਵਾਲੇ ਯੂਨੀਅਰ ਵਰਲਡ ਕੱਪ ਦੀ ਵੀ ਤਿਆਰੀ ਵਿੱਚ ਬਹੁਤ ਵੱਡੀ ਸਹਾਇਕ ਹੋਏਗੀ। ਸੋ ਮੈਂ ਮੰਨਦਾ ਕਿ ਇਹ ਜਿਹੜੀ ਟੀਮ ਹੈ ਇਹ ਇੱਕ ਬਹੁਤ ਅੱਛੀ ਸਾਈਟ ਬਣਾਈ ਆ, ਜਿਹੜੀ ਕਿ ਹਿੰਦੁਸਤਾਨ ਦੀ ਟੀਮ ਨੂੰ, ਵੱਡੀ ਟੀਮ ਨੂੰ ਵੀ ਅਤੇ ਯੂਨੀਅਰ ਟੀਮ ਨੂੰ ਵੀ ਸਟਰੈਂਥਨਿੰਗ ਲਾਈਨ ਦਊ।
1: ਔਰ ਰਿਪੂ ਦਮਨ ਜੀ, ਜਲੰਧਰ ਦੇ ਆਕਾਸ਼ਦੀਪ ਨੂੰ ਫਾਰਵਰਡਸ ਦੇ ਵਿੱਚ ਥਾਂ ਦਿੱਤੀ ਗਈ ਹੈ ਜੀ, ਇਸ ਲੜਕੇ ਤੋਂ ਕਿੱਦਾਂ ਦੀਆਂ ਸੰਭਾਵਨਾਵਾਂ?
0: ਆਕਾਸ਼ਦੀਪ ਜਿਹੜਾ ਆ ਜੀ ਉਹ ਡਿਸਟ੍ਰਿਕਟ ਕਪੂਰਥਲੇ ਨੂੰ ਬਿਲੋਂਗ ਕਰਦਾ, ਆਰ ਸੀ ਐਫ ਦਾ ਬੇਟਾ ਬੱਚਾ ਉਹ ਸਾਡੇ ਕੋਲ ਖੇਡਦਾ ਰਿਹਾ, ਉਹ ਫਿਰ ਹੁਣ ਸੁਰਜੀਤ ਹੋਕੀ ਅਕੈਡਮੀ ਦੇ ਵਿੱਚ ਇਸ ਵੇਲੇ ਉਹ ਹੈਗਾ। ਔਰ ਮੈਂ ਸਮਝਦਾ ਕਿ ਫਾਰਵਰਡ ਲਾਈਨ ਦੇ ਵਿੱਚ ਜਿਹੜੀ ਹੈ ਉਸਦੀ ਕਾਰਗੁਜ਼ਾਰੀ ਬਹੁਤ ਬਿਹਤਰ ਦੇਖਣ ਨੂੰ ਮਿਲੀ ਆ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜੀ ਟੈਸਟ ਸੀਰੀਜ਼ ਹੋਈ ਸੀਗੀ ਅੰਡਰ 18 ਦੇ ਵਿੱਚ ਆਸਟ੍ਰੇਲੀਅਨ ਹਾਕੀ ਟੀਮ ਦੇ ਨਾਲ, ਉਹਦੇ ਵਿੱਚ ਆਕਾਸ਼ਦੀਪ ਦੀ ਭੂਮਿਕਾ ਬਹੁਤ ਅੱਛੀ ਰਹੀ ਹੈ ਕਿ ਉਸਨੇ ਸਾਰੇ ਟੂਰਨਾਮੈਂਟ ਦੇ ਵਿੱਚ ਜਿਹੜੇ ਨੇ 2 ਗੋਲ ਕੀਤੇ ਨੇ 4 ਮੈਚਾਂ ਦੇ ਵਿੱਚ। ਔਰ ਉਹਦੀ ਜਿਹੜੀ ਹਾਕੀ ਹੈ ਐਜ਼ ਏ ਫਾਰਵਰਡ ਲਾਈਨ ਦੇ ਵਿੱਚ ਉਹ ਬੜੀ ਅਗਰੈਸਿਵ, ਬੜੀ ਅਟੈਕਿੰਗ ਅਤੇ ਬਹੁਤ ਹੀ ਵਧੀਆ ਹਾਕੀ ਦਾ ਉਹਨੇ ਮੁਜ਼ਾਹਰਾ ਕੀਤਾ। ਔਰ ਉਸ ਦੇ ਨਾਲ ਨਾਲ ਇੱਕ ਪਲੇਅਰ ਆਪਣਾ ਵਰਿੰਦਰ ਵੀ ਆ ਔਰ ਇੱਕ ਅਰਸ਼ਦੀਪ ਵੀ ਆ
2: ਜੀ,
0: ਇਹ ਦੋਨੋਂ ਖਿਡਾਰੀ ਵੀ ਜਿਹੜੇ ਨੇ, ਇੱਕ ਜਿਹੜਾ ਅਰਸ਼ਦੀਪ ਹੈ ਇਹ ਰਾਊਂਡ ਗਲਾਸ ਨੂੰ ਬਿਲੋਂਗ ਕਰਦਾ, ਲੇਕਿਨ ਤੇਲ ਪਿੰਡ ਆ ਲੁਧਿਆਣੇ ਦੇ ਏਰੀਆ ਦੇ ਵਿੱਚ ਫਲੋਰ ਦੇ ਕੋਲ, ਉੱਥੋਂ ਦਾ ਉਹ ਵੀ ਬੇਟਾ ਜਿਹੜਾ ਬਹੁਤ ਰਾਈਜ਼ ਕੀਤਾ। ਅਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਜਿਹੜੇ ਪੰਜਾਬੀ 3-4 ਮੁੰਡੇ ਨੇ ਬਹੁਤ ਅੱਛੇ ਨੇ, ਪਰ ਅਲੋਂਗ ਵਿਦ ਇੱਕ ਜਿਹੜੇ ਕੇਤਨ ਕੁਸ਼ਵਾਹਾ, ਪੁੱਤਨ ਤਾਰੀ ਪੁੱਤਨ, ਇਹ ਜਿਹੜੇ ਖਿਡਾਰੀ ਨੇ ਇਹ ਵੀ ਇੱਕ ਬਹੁਤ ਵਧੀਆ ਹਾਕੀ ਖੇਡਦੇ ਨੇ, ਜਿਹਦੇ ਵਿੱਚ ਉੜੀਸਾ ਦੇ ਔਰ ਬਾਕੀ ਯੂਪੀ ਦੇ ਔਰ ਮੱਧ ਪ੍ਰਦੇਸ਼ ਦੇ, ਯਾਨੀ ਟੋਟਲ ਜਿਹੜੀ ਇੰਡੀਆ ਦੀ ਟੀਮ ਬਣੀ ਹੈ, ਮੈਂ ਸਮਝਦਾ ਇੱਕ ਬਹੁਤ ਅੱਛੀ ਸਾਈਟ ਬਣੀ ਹੈ। ਅਤੇ ਤੁਹਾਨੂੰ ਪਤਾ ਹੀ ਜਿਹੜਾ ਪਿੱਛੇ ਦੇ ਹੁਣੇ ਇੱਥੇ ਆਸਟ੍ਰੇਲੀਆ ਅਤੇ ਇੰਡੀਆ ਦੀ ਸੀਰੀਜ਼ ਹੋ ਗਈ ਸੀਗੀ, ਉਹਦੇ ਵਿੱਚ ਵੀ ਬਹੁਤ ਅੱਛਾ ਇਹ ਖੇਡੇ ਨੇ।
1: ਭਾਰਤੀ ਪੁਰਸ਼ ਸੇਪਕ ਟਾਕਰਾ ਟੀਮ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਖੇਡੇ ਗਏ ISTAF ਸੇਪਕ ਟਾਕਰਾ ਵਰਲਡ ਕੱਪ 2026 ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਟੂਰਨਾਮੈਂਟ ਦਾ ਆਯੋਜਨ 16 ਮਈ ਤੋਂ 23 ਮਈ ਤੱਕ ਕੁਆਲਾਲੰਪੁਰ ਦੇ ਟੀਟੀ ਵਾਂਗਸਾ ਸਟੇਡੀਅਮ ਵਿੱਚ ਕੀਤਾ ਗਿਆ ਸੀ। ਭਾਰਤੀ ਸੇਪਕ ਟਾਕਰਾ ਟੀਮ ਨੇ ਪੂਰੇ ਟੂਰਨਾਮੈਂਟ ਵਿੱਚ ਬੇਹੱਦ ਹਮਲਾਵਰ ਅਤੇ ਅਨੁਸ਼ਾਸਿਤ ਖੇਡ ਦਾ ਪ੍ਰਦਰਸ਼ਨ ਕੀਤਾ। ਕੁਆਡਰੈਂਟ ਫਾਰਮੈਟ ਦੇ ਰੋਮਾਂਚਕ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਮਿਆਂਮਾਰ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਇਸ ਵਕਾਰੀ ਮੁਕਾਬਲੇ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ ਸੀ। ਫਾਈਨਲ ਮੈਚ ਵਿੱਚ ਭਾਰਤ ਦਾ ਸਾਹਮਣਾ ਮੇਜ਼ਬਾਨ ਦੇਸ਼ ਮਲੇਸ਼ੀਆ ਦੇ ਨਾਲ ਹੋਇਆ। ਮਲੇਸ਼ੀਆ ਦੇ ਘਰੇਲੂ ਦਰਸ਼ਕਾਂ ਦੇ ਭਾਰੀ ਸਮਰਥਨ ਦੇ ਬਾਵਜੂਦ ਭਾਰਤੀ ਖਿਡਾਰੀਆਂ ਨੇ ਜ਼ੋਰਦਾਰ ਟੱਕਰ ਦਿੱਤੀ। ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ 4-0 ਦੀ ਬੜਤ ਬਣਾਈ। ਇੱਕ ਵੇਲੇ ਸਕੋਰ 15-15 ਦੀ ਬਰਾਬਰੀ 'ਤੇ ਆ ਗਿਆ ਸੀ, ਪਰ ਮਲੇਸ਼ੀਆ ਨੇ ਆਖਰੀ ਪਲਾਂ ਵਿੱਚ ਸੰਜਮ ਰੱਖਦਿਆਂ ਇਹ ਸੈੱਟ 17-15 ਦੇ ਨਾਲ ਜਿੱਤਿਆ। ਮਲੇਸ਼ੀਆ ਨੇ ਆਪਣੀ ਲੈਅ ਬਰਕਰਾਰ ਰੱਖੀ ਅਤੇ ਦੂਜਾ ਸੈੱਟ 15-10 ਨਾਲ ਜਿੱਤ ਕੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ, ਜਦਕਿ ਭਾਰਤ ਨੂੰ ਚਾਂਦੀ ਦੇ ਤਮਗੇ ਨਾਲ ਸੰਤੋਸ਼ ਕਰਨਾ ਪਿਆ। ਚਾਂਦੀ ਦਾ ਤਮਗਾ ਜਿੱਤਣ ਵਿੱਚ ਭਾਰਤ ਵੱਲੋਂ ਮਣੀਪੁਰ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਸਿਤਾਰਿਆਂ ਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਕਪਤਾਨ ਸੋਰੋ ਖਾਈਬਮ, ਯੂਨਮ ਆਕਾਸ਼, ਰਾਮ ਕੁਮਾਰ ਸ਼ਰਮਾ, ਬੌਬੀ ਕੁਮਾਰ, ਹੈਨਰੀ ਸਿੰਘ

0: ਆਸ਼ਿਸ਼ ਇਹ ਮੁੱਖ ਖਿਡਾਰੀ ਸਨ ਜਿਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਇਸ ਮੁਕਾਬਲੇ ਵਿੱਚ ਕੀਤਾ। ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿੱਚ ਖੇਡੀ ਗਈ ਇਨੋਗਰਲ ਸੈਂਟਰਲ ਐਂਡ ਸਾਊਥ ਏਸ਼ੀਆ ਰਗਬੀ 7 ਚੈਂਪੀਅਨਸ਼ਿਪ 2026 ਵਿੱਚ ਭਾਰਤੀ ਸੀਨੀਅਰ ਪੁਰਸ਼ ਰਗਬੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਮਗਾ ਜਿੱਤਿਆ। ਮਹਿਲਾਵਾਂ ਦੀ ਟੀਮ ਚੌਥੇ ਨੰਬਰ 'ਤੇ ਰਹੀ। ਭਾਰਤ ਦੀ ਟੀਮ ਦੇ ਨਵੇਂ ਨਿਯੁਕਤ ਮੁੱਖ ਕੋਚ ਪਾਲ ਅਲਬਾਲਾ ਡੇਜੋ ਦੀ ਅਗਵਾਈ ਹੇਠ ਭਾਰਤੀ ਪੁਰਸ਼ ਟੀਮ ਨੇ ਟੂਰਨਾਮੈਂਟ ਵਿੱਚ ਬਹੁਤ ਹਮਲਾਵਰ ਖੇਡ ਵਿਖਾਈ। ਭਾਰਤ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਲਗਾਤਾਰ 4 ਮੈਚ ਜਿੱਤ ਕੇ ਕੀਤੀ। ਟੀਮ ਨੇ ਮੇਜ਼ਬਾਨ ਉਜ਼ਬੇਕਿਸਤਾਨ ਨੂੰ 24-12, ਕਿਰਗਿਸਤਾਨ ਨੂੰ 31-0, ਮੰਗੋਲੀਆ ਨੂੰ 26-14 ਅਤੇ ਕੱਟੜ ਵਿਰੋਧੀ ਪਾਕਿਸਤਾਨ ਨੂੰ 20-14 ਦੇ ਵੱਡੇ ਫਰਕ ਦੇ ਨਾਲ ਹਰਾਇਆ। ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਸ਼੍ਰੀਲੰਕਾ ਦੇ ਨਾਲ ਸੀ। ਹਾਲਾਂਕਿ ਭਾਰਤੀ ਟੀਮ ਇਹ ਮੈਚ 10-31 ਨਾਲ ਹਾਰ ਗਈ, ਪਰ ਪੂਰੇ ਟੂਰਨਾਮੈਂਟ ਵਿੱਚ ਵਿਖਾਏ ਜਜ਼ਬੇ ਸਦਕਾ ਉਹਨਾਂ ਨੇ ਚਾਂਦੀ ਦਾ ਤਮਗਾ ਆਪਣੇ ਨਾਮ ਕਰਦਿਆਂ ਦੇਸ਼ ਦਾ ਨਾਂ ਰੌਸ਼ਨ ਕੀਤਾ। ਡੇਵਿਡ ਮੁੰਡਾ ਅਤੇ ਸੁਮਿਤ ਕੁਮਾਰ ਰਾਏ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਸਕੋਰ ਕਰਨ ਵਾਲੇ ਸਨ। ਭਾਰਤੀ ਸੀਨੀਅਰ ਮਹਿਲਾ ਰਗਬੀ ਟੀਮ ਇਸ ਮੁਕਾਬਲੇ 'ਚ ਭਾਵੇਂ ਚੌਥੇ ਨੰਬਰ 'ਤੇ ਰਹੀ, ਪਰ ਉਹਨਾਂ ਦੀ ਖੇਡ ਨੇ ਸਾਰਿਆਂ ਦਾ ਦਿਲ ਜਿੱਤਿਆ। ਭਾਰਤੀ ਮਹਿਲਾ ਟੀਮ ਨੇ ਟੂਰਨਾਮੈਂਟ ਦੀ ਚੈਂਪੀਅਨ ਸ਼੍ਰੀਲੰਕਾ ਨੂੰ 22-19 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ। ਇਸ ਮੈਚ ਵਿੱਚ ਭਾਰਤ ਦੀ ਸਟਾਰ ਖਿਡਾਰਨ ਮਹਿਕ ਨੇ ਆਖਰੀ ਮਿੰਟ ਵਿੱਚ ਟਰਾਈ ਕਰਕੇ ਇਤਿਹਾਸਿਕ ਜਿੱਤ ਦਿਵਾਈ ਸੀ। ਮਹਿਕ ਨੇ ਪੂਰੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ 9 ਟਰਾਈਜ਼ ਕੀਤੇ, ਜਿਸ ਸਦਕਾ ਉਹਨਾਂ ਨੂੰ ਅੰਤਰਰਾਸ਼ਟਰੀ ਮੰਚ 'ਤੇ ਵੁਮੈਨਜ਼ ਪਲੇਅਰ ਆਫ਼ ਦਾ ਟੂਰਨਾਮੈਂਟ ਚੁਣਿਆ ਗਿਆ। ਖੇਡ ਸੰਸਾਰ ਪ੍ਰੋਗਰਾਮ 'ਚ ਤੁਸੀਂ ਆਲੇ ਦੁਆਲੇ ਦੀਆਂ ਖੇਡ ਗਤੀਵਿਧੀਆਂ ਬਾਰੇ ਤਾਂ ਜਾਣ ਹੀ ਰਹੇ ਹੋ, ਨਾਲ ਨਾਲ ਅਸੀਂ ਦੱਸ ਰਹੇ ਹਾਂ ਕਿ ਇਹਨਾਂ ਖੇਡ ਪ੍ਰਾਪਤੀਆਂ ਲਈ ਖਿਡਾਰੀਆਂ ਨੂੰ ਕਿੱਦਾਂ ਦੇ ਤਿਆਗ ਕਰਨੇ ਪੈਂਦੇ ਨੇ। ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ, ਜਿਨ੍ਹਾਂ ਨੂੰ ਬਚਪਨ ਵਿੱਚ ਬਹੁਤ ਸਖ਼ਤ ਡਾਇਟ ਦਿੱਤੀ ਜਾਂਦੀ ਸੀ ਅਤੇ ਕਿਸੇ ਵੀ ਤਰ੍ਹਾਂ ਦਾ ਚੀਟ ਫੂਡ ਖਾਣਾ ਬਿਲਕੁਲ ਮਨਾ ਹੁੰਦਾ ਸੀ। ਉਹਨਾਂ ਦੇ ਪਿਤਾ ਦੱਸਦੇ ਨੇ ਕਿ ਜਦੋਂ ਸਾਇਨਾ ਛੋਟੀ ਉਮਰ ਵਿੱਚ ਕੋਈ ਟੂਰਨਾਮੈਂਟ ਜਿੱਤਦੀ ਸੀ ਤਾਂ ਉਸਦਾ ਸਭ ਤੋਂ ਵੱਡਾ ਇਨਾਮ ਆਈਸਕ੍ਰੀਮ ਖਾਣਾ ਹੁੰਦਾ ਸੀ, ਕਿਉਂਕਿ ਟੂਰਨਾਮੈਂਟ ਜਿੱਤਣ ਤੋਂ ਬਾਅਦ ਹੀ ਆਈਸਕ੍ਰੀਮ ਖਾਣੀ ਨਸੀਬ ਹੁੰਦੀ ਸੀ। ਸੋ ਖਿਡਾਰੀਆਂ ਨੂੰ ਖੇਡ ਦੇ ਅਭਿਆਸ ਦੇ ਨਾਲ ਨਾਲ ਖੁਰਾਕ ਦੇ ਨਾਲ ਜੁੜੇ ਕਈ ਤਰ੍ਹਾਂ ਦੇ ਤਿਆਗ ਕਰਨੇ ਪੈਂਦੇ ਨੇ। ਖੇਡ ਸੰਸਾਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸ਼ਤਰੰਜ ਖਿਡਾਰੀ ਆਰ ਪ੍ਰਗਿਆਨੰਦਾ ਇਸ ਹਫ਼ਤੇ ਰੋਮਾਨੀਆ ਵਿੱਚ ਚੱਲ ਰਹੇ ਸੁਪਰ ਚੈੱਸ ਕਲਾਸਿਕ 2026 ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਨੇ। ਇਹ ਟੂਰਨਾਮੈਂਟ ਗ੍ਰੈਂਡ ਚੈੱਸ ਟੂਰ ਦਾ ਹਿੱਸਾ ਹੈ। ਪ੍ਰਗਿਆਨੰਦ ਨੇ ਉਜ਼ਬੇਕਿਸਤਾਨ ਦੇ ਮਜ਼ਬੂਤ ਖਿਡਾਰੀ ਜਾਵੋਖੇਰ ਸਿੰਦਰੋਵ ਨੂੰ ਹਰਾ ਕੇ ਉਸ ਦੀ ਲਗਾਤਾਰ 53 ਮੈਚਾਂ ਦੀ ਅਜਿੱਤ ਮੁਹਿੰਮ ਨੂੰ ਖਤਮ ਕੀਤਾ। ਇਸ ਜਿੱਤ ਤੋਂ ਇਲਾਵਾ ਪ੍ਰਗਿਆਨੰਦ ਨੇ ਕਈ ਦਿੱਗਜ ਖਿਡਾਰੀਆਂ ਜਿਵੇਂ ਅਲੀ ਰੇਜ਼ਾ ਫਿਰੋਜ਼ਾ, ਜਾਰਡਨ ਵੈਨ ਫੋਰੈਸਟ, ਵੈਸਲੇ ਸੋ ਅਤੇ ਰੋਮਾਨੀਆ ਦੇ ਬੋਗਦਾਨ ਡੇਨੀਅਲ ਡੀਕ ਦੇ ਖਿਲਾਫ਼ ਆਪਣੇ ਮੈਚ ਡਰਾਅ ਖੇਡੇ। ਵੀਰਵਾਰ ਨੂੰ 7ਵੇਂ ਦੌਰ ਦੇ ਮੁਕਾਬਲੇ ਵਿੱਚ ਅਮਰੀਕਾ ਦੇ ਫੈਬਿਆਨੋ ਕਾਰੀਓਨਾ ਨੇ ਪ੍ਰਗਿਆਨੰਦਾ ਨੂੰ 33 ਚਾਲਾਂ ਦੇ ਵਿੱਚ ਹਰਾ ਦਿੱਤਾ। ਇਹ ਇਸ ਟੂਰਨਾਮੈਂਟ ਵਿੱਚ ਪ੍ਰਗਿਆਨੰਦਾ ਦੀ ਪਹਿਲੀ ਹਾਰ ਸੀ, ਜਿਸ ਨਾਲ ਬੁਖਾਰਸੇਟ ਵਿੱਚ ਉਹਨਾਂ ਦਾ ਲੰਮੇ ਸਮੇਂ ਤੋਂ ਚੱਲ ਰਿਹਾ ਅਜਿੱਤ ਰਿਕਾਰਡ ਟੁੱਟ ਗਿਆ। ਕਾਰੂਆਨਾ ਤੋਂ ਮਿਲੀ ਹਾਰ ਤੋਂ ਬਾਅਦ ਪ੍ਰਗਿਆਨੰਦਾ 3.5 ਅੰਕਾਂ ਨਾਲ ਤਾਲਿਕਾ ਵਿੱਚ 8ਵੇਂ ਸਥਾਨ 'ਤੇ ਨੇ, ਜਦਕਿ ਟੂਰਨਾਮੈਂਟ ਵਿੱਚ ਅਜੇ 2 ਹੋਰ ਦੌਰ ਖੇਡੇ ਜਾਣੇ ਬਾਕੀ ਨੇ। ਗੋਰਖਪੁਰ ਦੇ ਰਾਮਗੜ੍ਹ ਤਾਲ ਵਿਖੇ 17-21 ਮਈ 2026 ਤੱਕ ਆਯੋਜਿਤ ਹੋਈ 46ਵੀਂ ਜੂਨੀਅਰ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਅੰਡਰ 19 ਵਿੱਚ ਆਰਮੀ ਬੋਆਇਜ਼ ਸਪੋਰਟਸ ਕੰਪਨੀ ਨੇ ਲੜਕਿਆਂ ਦੇ ਵਰਗ ਵਿੱਚ ਅਤੇ ਮੱਧ ਪ੍ਰਦੇਸ਼ ਦੀ ਟੀਮ ਨੇ ਲੜਕੀਆਂ ਦੇ ਵਰਗ ਵਿੱਚ ਓਵਰਆਲ ਟਰਾਫੀ ਆਪਣੇ ਨਾਮ ਕੀਤੀ। ਮੇਜ਼ਬਾਨ ਉੱਤਰ ਪ੍ਰਦੇਸ਼ ਦੀਆਂ ਲੜਕੀਆਂ ਦੀ ਕੁਆਡਰਪਲ ਸਕਲ ਟੀਮ ਨੇ 36 ਸਾਲਾਂ ਦਾ ਸੋਕਾ ਖਤਮ ਕਰਕੇ ਸੋਨੇ ਦਾ ਤਮਗਾ ਜਿੱਤਿਆ। ਇਸ ਮੁਕਾਬਲੇ ਵਿੱਚ ਕੇਰਲ ਦੀ ਟੀਮ ਨੇ ਚਾਂਦੀ ਦਾ ਤਮਗਾ ਅਤੇ ਆਰਮੀ ਬੋਆਇਜ਼ ਸਪੋਰਟਸ ਕੰਪਨੀ ਨੇ ਕਾਂਸੇ ਦਾ ਤਮਗਾ ਜਿੱਤਿਆ। ਲੜਕੀਆਂ ਦੇ ਵਰਗ ਵਿੱਚ ਸਭ ਤੋਂ ਵੱਧ ਮੈਡਲ ਜਿੱਤ ਕੇ ਆਰਮੀ ਬੋਆਇਜ਼ ਸਪੋਰਟਸ ਕੰਪਨੀ ਕਿਰਕੀ ਨੇ ਚੈਂਪੀਅਨਸ਼ਿਪ ਟਰਾਫੀ ਜਿੱਤੀ। ਇਹਨਾਂ ਮੁਕਾਬਲਿਆਂ 'ਚ ਪੰਜਾਬ ਕੋਈ ਵੀ ਤਮਗਾ ਹਾਸਲ ਨਹੀਂ ਕਰ ਸਕਿਆ। ਇਹਦੇ ਕਾਰਨ ਜਾਣਨ ਲਈ ਆਓ ਗੱਲਬਾਤ ਕਰਦੇ ਹਾਂ ਪੰਜਾਬ ਰੋਇੰਗ ਫੈਡਰੇਸ਼ਨ ਦੇ ਜਨਰਲ ਸੈਕਟਰੀ ਜਸਬੀਰ ਸਿੰਘ ਗਿੱਲ ਹੋਰਾਂ ਦੇ ਨਾਲ।
1: ਪੰਜਾਬ ਪਹਿਲਾਂ ਨਾਲੋਂ ਇੰਟਰਨੈਸ਼ਨਲ ਲੈਵਲ 'ਤੇ ਕਾਫੀ ਮਜ਼ਬੂਤ ਸਥਿਤੀ 'ਚ ਹੈ, ਪਰ ਅਸੀਂ ਜਿਹੜੇ ਹੈਗੇ ਆ ਛੋਟੇ ਕੰਪੀਟੀਸ਼ਨਾਂ 'ਚ ਹੌਲੀ ਹੌਲੀ ਗਰਾਸ ਰੂਟ ਘਟਣ ਕਰਕੇ ਸਾਡੀ ਸਥਿਤੀ ਕਮਜ਼ੋਰ ਹੁੰਦੀ ਜਾ ਰਹੀ ਹੈ, ਕਿਉਂਕਿ ਸਾਡੇ ਕੋਲ ਬਹੁਤ ਸਾਰਾ ਇਕੁਪਮੈਂਟ ਦੀ ਘਾਟ ਹੈ। ਅਤੇ ਹੁਣੇ ਹੁਣੇ ਜਿਹੜੀ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਗੋਰਖਪੁਰ ਦੇ ਵਿੱਚ ਹੋਈ ਹੈ, ਉਹਦੇ ਵਿੱਚ ਸਾਡੇ ਸੈਮੀਫਾਈਨਲ ਦੇ ਵਿੱਚ ਤਕਰੀਬਨ 6 ਦੇ 6 ਈਵੈਂਟ ਚਲੇ ਗਏ ਸੀਗੇ। ਸੈਮੀਫਾਈਨਲ ਦੇ ਵਿੱਚੋਂ ਅਸੀਂ 3 ਈਵੈਂਟ ਲੂਜ਼ ਕਰ ਗਏ ਅਤੇ ਫਾਈਨਲ ਦੇ ਵਿੱਚੋਂ ਵੀ ਅਸੀਂ ਜਿਹੜੇ ਬਾਕੀ ਈਵੈਂਟ ਸੀ ਉਹਦੇ ਵਿੱਚ ਵੀ ਮੈਡਲ ਲੈਣ ਤੋਂ ਚੁੱਕ ਗਏ, ਮਤਲਬ 4th ਪੋਜੀਸ਼ਨ 'ਤੇ ਰਹਿ ਗਏ। ਤਾਂ ਮੈਂ ਕਹਾਂ ਕਿ ਕਿਤੇ ਨਾ ਕਿਤੇ

0: ਸਾਡੇ ਪੰਜਾਬ ਦੇ ਵਿੱਚ ਇੱਕ ਕਮੀ ਆ ਰਹੀ ਹੈ ਕਿ ਜਿਹੜੇ ਸਾਡੇ ਸੈਂਟਰ ਹੈ ਚੱਲ ਨਹੀਂ ਰਹੇ ਪ੍ਰੋਪਰ, ਕਿਉਂਕਿ ਉਹਨਾਂ ਕੋਲ ਇਕੁਪਮੈਂਟ ਦੀ ਘਾਟ ਹੈ। ਸਿਰਫ ਇੱਕ ਰੋਪੜ ਦਾ ਜਿਹੜਾ ਸੈਂਟਰ ਹੈ ਉਹ ਪ੍ਰੋਪਰ ਚੱਲ ਰਿਹਾ, ਜਾਂ ਇੱਕ ਮੋਗੇ ਦਾ ਸੈਂਟਰ ਉਹ ਪ੍ਰੋਪਰ ਚੱਲ ਰਿਹਾ, ਬਾਕੀ ਸੈਂਟਰ ਹੈ ਜਿਹੜੇ ਸਾਰੇ ਹਜੇ ਬਿਨਾਂ ਇਕੁਪਮੈਂਟ ਤੋਂ ਬਾਂਝੇ ਹੀ ਪਏ ਆ। ਇਸ ਕਰਕੇ ਥੋੜ੍ਹੇ ਜਿਹੇ ਰਿਜ਼ਲਟ ਐਤਕੀ ਸਾਨੂੰ ਥੋੜ੍ਹੇ ਜਿਹੇ ਘੱਟ ਆਏ। ਭਾਈ ਇੱਦੂ ਪਿਛਲਾ ਇੱਕ ਕੰਪੀਟੀਸ਼ਨ ਅਸੀਂ ਹੁਣੇ ਅਸਮਿਤਾ ਲੀਗ ਖੇਡਿਆ ਸੀਗਾ, ਜਿਹਦਾ ਸਿਰਫ ਲੜਕੀਆਂ ਦਾ ਕੰਪੀਟੀਸ਼ਨ ਹੁੰਦਾ, ਉਹਦੇ ਵਿੱਚ ਸਾਡੇ ਇੱਕ ਗੋਲਡ ਇੱਕ ਸਿਲਵਰ ਇੱਕ ਬ੍ਰੌਂਜ ਮੈਡਲ ਆਇਆ। ਲੜਕੀਆਂ ਨੇ ਸਾਡਾ ਕਾਫੀ ਵਧੀਆ ਪ੍ਰਦਰਸ਼ਨ ਕਰ ਰਹੀਆਂ। ਅਤੇ ਉਦੋਂ ਪਹਿਲਾਂ ਥੋੜ੍ਹੇ ਜਿਹੇ ਦਿਨ ਪਹਿਲਾਂ ਹੀ ਅਪ੍ਰੈਲ 7-8 ਤੋਂ ਇੱਕ ਨੈਸ਼ਨਲ ਚੈਂਪੀਅਨਸ਼ਿਪ ਇਨਡੋਰ ਦੀ ਸੀ, ਉਹਦੇ 'ਚ ਵੀ ਸਾਡਾ ਇੱਕ ਸਿਲਵਰ 2 ਬ੍ਰੌਂਜ ਮੈਡਲ ਆ ਗਏ ਸੀਗੇ। ਪਰ ਥੋੜ੍ਹਾ ਜਿਹਾ ਹਜੇ ਵੀ ਕਿਤੇ ਹੈਗਾ ਕਿ ਜਿੱਥੇ ਪੰਜਾਬ ਪਹਿਲਾਂ ਖੜਾ ਹੁੰਦਾ ਸੀਗਾ ਕਿ ਅਸੀਂ ਸਾਰੇ ਜਿੰਨੇ ਈਵੈਂਟ ਹੁੰਦੇ ਉਹਨਾਂ 'ਚ ਕੋਈ ਨਾ ਕੋਈ ਮੈਡਲ ਲੈ ਕੇ ਹੀ ਵਾਪਸ ਆਉਂਦੇ ਸੀ। ਇਸ ਵਾਰ ਸਾਨੂੰ ਥੋੜ੍ਹੀ ਜਿਹੀ ਮਯੂਸੀ ਹੋਈ ਕਿ ਸਾਡਾ ਨੈਸ਼ਨਲ ਦੇ ਵਿੱਚ ਜੂਨੀਅਰ ਨੈਸ਼ਨਲ 'ਚੋਂ ਮੈਡਲ ਨਹੀਂ ਆ ਸਕਿਆ। ਕਮੀ ਨੂੰ ਦੂਰ ਕੀਤਾ ਜਾਊਗਾ ਜਲਦੀ, ਅਸੀਂ ਸੈਕਟਰੀ ਸਪੋਰਟਸ ਦੇ ਨਾਲ ਮਿਲੇ ਸੀਗੇ ਆਉਣ ਤੋਂ ਬਾਅਦ, ਹੁਣ ਤਾਂ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਸਾਨੂੰ ਇਕੁਪਮੈਂਟ ਜਿਹੜਾ ਨਹੀਂ ਹੈਗਾ ਉਹਦੀ ਅਸੀਂ ਭਰਪਾਈ ਕਰਨ ਦੀ ਕੋਸ਼ਿਸ਼ ਕਰਾਂਗੇ।
1: ਜਸਬੀਰ ਜੀ, ਇੱਕ ਗੱਲ ਤਾਂ ਸਮਝ ਵਿੱਚ ਆਉਂਦੀ ਹੈ ਕਿ ਸੈਂਟਰਸ ਵਧੀਆ ਨਹੀਂ ਚੱਲ ਰਹੇ, ਇਕਿਉਪਮੈਂਟ ਠੀਕ ਨਹੀਂ ਹੈ, ਜਿਸ ਕਰਕੇ ਪੰਜਾਬ ਦੀ ਪਰਫਾਰਮੈਂਸ ਉੱਦਾਂ ਦੀ ਨਹੀਂ ਆਈ ਜਿੱਦਾਂ ਦੀ ਉਮੀਦ ਕੀਤੀ ਜਾਂਦੀ ਸੀ। ਇਹਦੇ 'ਚ ਤੁਸੀਂ ਇਹ ਵੀ ਮਹਿਸੂਸ ਕਰਦੇ ਹੋ ਜੀ ਕਿ ਕਿਤੇ ਬੱਚਿਆਂ ਦੇ ਟੈਲੈਂਟ ਵਿੱਚ ਜਾਂ ਉਹਨਾਂ ਦੀ ਮਿਹਨਤ ਵਿੱਚ ਵੀ ਥੋੜ੍ਹੀ ਕਮੀ ਹੈ ਜਿਸ ਕਰਕੇ ਅਸੀਂ ਖੁੰਝ ਗਏ ਹਾਂ?
0: ਨਹੀਂ ਜੀ, ਇਸ ਤਰ੍ਹਾਂ ਦਾ ਤਾਂ ਕੋਈ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਦੋਂ ਇੱਕ ਨੰਬਰ ਦਾ ਇਕੁਪਮੈਂਟ ਹੀ ਨਹੀਂ ਮਿਲ ਰਿਹਾ ਜਿਹੜਾ ਕਿ ਅਸੀਂ ਉੱਥੇ ਜਾ ਕੇ ਕੰਪੀਟੀਸ਼ਨ 'ਚ ਚਾਹੀਦਾ, ਤਾਂ ਬੱਚਿਆਂ ਦੇ ਟੈਲੈਂਟ ਦੇ ਉੱਤੇ ਅਸੀਂ ਸ਼ੱਕ ਨਹੀਂ ਕਰ ਸਕਦੇ, ਕਿਉਂਕਿ ਉਹ ਆਪਦੀ ਮਿਹਨਤ ਤਾਂ ਪੂਰੀ ਕਰ ਰਹੇ ਆ
2: ਜੀ। ਜੀ,
0: ਤਾਂ ਇਹ ਇੱਕ ਵੱਡਾ ਮੁੱਦਾ ਤਾਂ ਹੈਗਾ ਹੀ ਹੈਗਾ। ਬਾਕੀ ਇਹ ਕਿ ਸਾਡੇ ਜਿਵੇਂ ਲੜਕੀਆਂ ਦਾ ਕਾਫੀ ਅੱਛਾ ਚੱਲ ਰਿਹਾ, ਹੁਣ ਏਸ਼ੀਅਨ ਗੇਮ ਆਉਣੀ ਆ, ਉਹਦੇ ਵਾਸਤੇ ਸਾਡੀਆਂ 3 ਬੇਟੀਆਂ ਜਿਹੜੀਆਂ ਉਹ ਸਿਲੈਕਟ ਹੋ ਗਈਆਂ, ਦਲਜੋਤ ਕੌਰ, ਗੁਰਬਾਣੀ ਕੌਰ ਅਤੇ ਪੂਨਮ ਕੌਰ, ਇਹ ਏਸ਼ੀਅਨ ਗੇਮ ਵਾਸਤੇ ਸਿਲੈਕਟਡ ਹੋ ਚੁੱਕੀਆਂ ਆਲਰੇਡੀ। ਇਹਨਾਂ ਦਾ ਸਾਰਾ ਕੁਛ ਸਿਲੈਕਸ਼ਨ ਕੰਪਲੀਟ ਹੋ ਗਈ ਆ, ਲੜਕਿਆਂ ਦੀ ਹਜੇ ਸਿਲੈਕਸ਼ਨ ਬਾਕੀ ਆ। ਆਪਣੇ ਲੜਕੇ ਵੀ 7-8 ਏਸ਼ੀਅਨ ਗੇਮ ਨੂੰ ਜਾਣਗੇ। ਹਾਈ ਲੈਵਲ 'ਤੇ ਸਾਡਾ ਮਤਲਬ ਕਾਫੀ ਅੱਛਾ ਪਰਫੋਰਮੈਂਸ ਹੈ, ਕਿਉਂਕਿ ਉਹ ਬੱਚੇ ਸਾਡੇ ਜਾ ਕੇ ਪੰਜਾਬ ਤੋਂ ਬਾਹਰ ਵਾਲੇ ਸੈਂਟਰਾਂ 'ਚ ਟ੍ਰੇਨਿੰਗ ਕਰ ਰਹੇ ਆ, ਤਾਂ ਸਾਡੇ ਕੋਲ ਇੱਕੋ ਹੀ ਘਾਟ ਹੈ ਜਿਹੜੀ ਕਿ ਸਾਡੇ ਕੋਲ ਇਕੁਪਮੈਂਟ ਨਹੀਂ ਹੈਗਾ ਸੈਂਟਰਾਂ ਦੇ ਵਿੱਚ। ਕੋਚ ਵੀ ਅਪੁਆਇੰਟ ਕਰ ਦਿੱਤੇ ਗਏ ਆ, ਪਰ ਇਕੁਪਮੈਂਟ ਦੀ ਘਾਟ ਕਰਕੇ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਜੂਨੀਅਰ ਲੈਵਲ 'ਤੇ ਅਸੀਂ ਓਨੀ ਪਰਫੋਰਮੈਂਸ ਨਹੀਂ ਦੇ ਪਾ ਰਹੇ।
1: ਇਸ ਦੇ ਨਾਲ ਹੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਖਤਮ ਹੋਇਆ। ਆਲੇਖ, ਖੋਜ, ਵਾਚਨ ਤੇ ਸੰਪਾਦਨ ਬੀਰਿੰਦਰ ਸਿੰਘ, ਪੇਸ਼ਕਸ਼ ਪ੍ਰਤਿਸ਼ਠਾ ਜੈਨ। ਖੇਡ ਸੰਸਾਰ,
3: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ।
4: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼, DRM 800

8 kHz. FM band 100.8 MHz, 100.9 MHz ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਸਰਵਣ ਕਰਦੇ ਹਾਂ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਰਾਮ। ਸ਼ਾਸਤਰਕਾਰ ਐਸਾ ਕਹਿੰਦੇ ਹਨ ਕਿ ਸਜਾਤੀ ਮੇਲ ਹੁੰਦਾ ਹੈ, ਵਿਜਾਤੀ ਨਹੀਂ। ਜਿਵੇਂ ਪਾਣੀ ਵਿੱਚ ਪਾਣੀ ਮਿਲਦਾ ਹੈ, ਪਾਣੀ ਵਿੱਚ ਤੇਲ ਨਹੀਂ। ਜੇ ਮਿਲਾਉਣ ਦਾ ਯਤਨ ਕਰੋਗੇ ਤਾਂ ਪਾਣੀ ਪਾਣੀ ਨਹੀਂ ਰਹੇਗਾ, ਤੇਲ ਤੇਲ ਨਹੀਂ। ਖੁਸ਼ਬੂ ਵਿੱਚ ਖੁਸ਼ਬੂ ਮਿਲ ਸਕਦੀ ਹੈ, ਖੁਸ਼ਬੂ ਵਿੱਚ ਬਦਬੂ ਨਹੀਂ। ਪ੍ਰਕਾਸ਼ ਵਿੱਚ ਪ੍ਰਕਾਸ਼ ਤਾਂ ਮਿਲ ਸਕਦਾ ਹੈ, ਪਰ ਪ੍ਰਕਾਸ਼ ਵਿੱਚ ਹਨੇਰਾ ਕਦੇ ਨਹੀਂ ਮਿਲਦਾ। ਸੋਨੇ ਵਿੱਚ ਸੋਨਾ ਤਾਂ ਮਿਲ ਸਕਦਾ ਹੈ, ਤਾਂਬਾ ਨਹੀਂ। ਜੇ ਸੋਨੇ ਵਿੱਚ ਤਾਂਬਾ ਜਾਂ ਪਿੱਤਲ ਮਿਲਾ ਦਿੱਤਾ ਜਾਏ ਤਾਂ ਸਿਆਣੇ ਕਹਿੰਦੇ ਨੇ ਇਹ ਖੋਟਾ ਹੈ, ਇਸ ਵਿੱਚ ਖੋਟ ਰਲੀ ਹੈ। ਹਰੇਕ ਵਸਤੂ ਆਪਣੇ ਅਸਲੇ ਨਾਲ ਮਿਲਦੀ ਨਜ਼ਰ ਆਉਂਦੀ ਹੈ। ਮਨੁੱਖ ਦਾ ਅਸਲਾ ਪਰਮਾਤਮਾ ਹੈ। ਗੋਂਡ ਰਾਗ ਵਿੱਚ ਭਗਤ ਕਬੀਰ ਜੀ ਦੇ ਬਚਨ ਹਨ, ਕਹੋ ਕਬੀਰ ਇਹੋ ਰਾਮ ਕੀ ਅੰਸ਼। ਹਰੇਕ ਜੀਵ ਪ੍ਰਭੂ ਦੀ ਅੰਸ਼ ਹੈ ਅਤੇ ਆਪਣੇ ਅਸਲੇ ਨਾਲ ਮਿਲਣਾ ਜੀਵ ਆਤਮਾ ਦਾ ਉਦੇਸ਼ ਹੈ। ਗੁਰੂ ਬਚਨਾਂ ਨੂੰ ਕਮਾਉਂਦਿਆਂ ਸਿੱਖ ਜੀਵਨ ਜੁਗਤ ਸਮਝ ਗੁਰੂ ਕਿਰਪਾ ਦਾ ਪਾਤਰ ਬਣ ਪ੍ਰਭੂ ਵਿੱਚ ਐਸਾ ਲੀਨ ਹੋ ਜਾਂਦਾ ਹੈ ਜਿਵੇਂ ਪਾਣੀ ਵਿੱਚ ਪਾਣੀ ਮਿਲ ਅਭੇਦ ਹੋ ਜਾਂਦਾ ਹੈ। ਸੋਰਠ ਰਾਗ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਬਚਨ ਹਨ, ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਨੀ ਸੰਗ ਪਾਨੀ। ਧੰਨ ਗੁਰੂ ਅਰਜਨ ਦੇਵ ਜੀ ਰਹਿਮਤ ਕਰ ਰਹੇ ਹਨ ਕਿ ਜਿਵੇਂ ਸੂਰਜ ਅਤੇ ਸੂਰਜ ਦੀ ਕਿਰਨ ਨੂੰ ਵੱਖ ਨਹੀਂ ਸਮਝਿਆ ਜਾ ਸਕਦਾ, ਜਿਵੇਂ ਪਾਣੀ ਵਿੱਚ ਪਾਣੀ ਮਿਲ ਆਪਣੀ ਹੋਂਦ ਮਿਟਾ ਦਿੰਦਾ ਹੈ, ਜਿਵੇਂ ਜੋਤ ਰੂਪ ਪ੍ਰਕਾਸ਼ ਵਿੱਚ ਪ੍ਰਕਾਸ਼ ਮਿਲ ਕੇ ਆਪਣੀ ਮੰਜ਼ਿਲ ਸਰ ਕਰ ਲੈਂਦਾ ਹੈ, ਇਸੇ ਤਰ੍ਹਾਂ ਜਨਮਾਂ ਜਨਮਾਂ ਤੋਂ ਵਿਛੜੀ ਹੋਈ ਜੀਵ ਆਤਮਾ ਗੁਰੂ ਕਿਰਪਾ ਨਾਲ ਉਸ ਪ੍ਰਭੂ ਵਿੱਚ ਲੀਨ ਹੋ ਜਾਂਦੀ ਹੈ। ਸੁਖਮਣੀ ਸਾਹਿਬ ਵਿੱਚ ਪੰਚਮ ਪਾਤਸ਼ਾਹ ਜੀ ਦੇ ਬਚਨ ਵਿਚਾਰਨ ਯੋਗ ਹਨ, ਬਖਸ਼ਿਸ਼ ਕਰਦੇ ਹਨ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਭਾਵ ਰੱਬੀ ਪਿਆਰਾ ਭਗਤੀ ਅਰਾਧਨਾ ਸਦਕਾ ਪ੍ਰਭੂ ਪਾਤਸ਼ਾਹ ਵਿੱਚ ਐਸਾ ਲੀਨ ਹੋ ਜਾਂਦਾ ਹੈ ਜਿਵੇਂ ਪਾਣੀ ਵਿੱਚ ਪਾਣੀ ਆ ਰਲਦਾ ਹੈ, ਤਿਵੇਂ ਉਸ ਦੀ ਆਤਮਾ ਪ੍ਰਭੂ ਜੋਤ ਵਿੱਚ ਲੀਨ ਹੋ ਜਾਂਦੀ ਹੈ, ਉਸ ਦਾ ਜਨਮ ਮਰਨ ਦਾ ਫੇਰਾ ਮੁੱਕ ਜਾਂਦਾ ਹੈ। ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਰਚਨਾ ਵਿੱਚ ਫਰਮਾਉਂਦੇ ਹਨ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ। ਅਰਥਾਤ ਹਰ ਅਤੇ ਹਰ ਜਨ ਦੋਵੇਂ ਇੱਕ ਰੂਪ ਹਨ, ਉੱਥੇ ਕੋਈ ਦਵੈਤ ਦੁਬਦਾ ਨਹੀਂ ਹੈ। ਜਿਵੇਂ ਜਲ ਤੋਂ ਲਹਿਰ ਪੈਦਾ ਹੋ ਕੇ ਫਿਰ ਜਲ ਵਿੱਚ ਹੀ ਸਮਾ ਜਾਂਦੀ ਹੈ, ਇਸੇ ਤਰ੍ਹਾਂ ਪ੍ਰਭੂ ਵਿੱਚੋਂ ਜਨਮ ਲੈ ਜੀਵ ਆਤਮਾ ਫਿਰ ਗੁਰੂ ਕਿਰਪਾ ਸਦਕਾ ਪ੍ਰਭੂ ਵਿੱਚ ਹੀ ਸਮਾ ਜਾਂਦੀ ਹੈ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਰੱਬੀ ਸਿਫਤ ਕਰਨ ਵਾਲੇ ਗੁਰਮੁਖ ਜਨ ਨੂੰ ਹਰ ਥਾਂ ਪਰਮਾਤਮਾ ਹੀ ਰਮਿਆ ਹੋਇਆ ਦਿਖਾਈ ਦਿੰਦਾ ਹੈ। ਹਰੇਕ ਜੀਵ ਦੇ ਬੋਲਾਂ ਵਿੱਚੋਂ ਉਸ ਨੂੰ ਪ੍ਰਭੂ ਹੀ ਸੁਣਾਈ ਦਿੰਦਾ ਹੈ। ਉਸ ਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਹਰ ਪਾਸੇ ਉਸ ਅਕਾਲ ਪੁਰਖ ਦਾ ਹੀ ਜ਼ਿਕਰ ਹੋ ਰਿਹਾ ਹੈ। ਉਸ ਨੂੰ ਹਰ ਥਾਂ ਸਿਰਜਣਹਾਰ ਪ੍ਰਭੂ ਦਾ ਹੀ ਵਿਸਥਾਰ ਨਜ਼ਰ ਆਉਂਦਾ ਹੈ। ਉਹ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪਛਾਣਦਾ। ਭਗਤ ਕਬੀਰ ਜੀ ਦੇ ਮਿੱਠੇ ਬੋਲ ਹਨ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹੇ ਮਾਲਕ ਪ੍ਰਭੂ ਜੀ, ਤੇਰੇ ਸਿਮਰਨ ਦੀ ਬਖਸ਼ ਸਦਕਾ ਹੁਣ ਮੈਂ ਹਰ ਪਾਸੇ ਤੈਨੂੰ ਹੀ ਦੇਖਦਾ ਹਾਂ। ਮੇਰੇ ਅੰਦਰ ਮੈਂ ਮੇਰੀ ਦਾ ਖਿਆਲ ਮੁੱਕ ਗਿਆ ਹੈ, ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਵੀ ਮਿਟ ਗਿਆ ਹੈ। ਹੁਣ ਮੈਨੂੰ ਇਹ ਅਨੁਭਵ ਹੋ ਗਿਆ ਹੈ ਜਿਵੇਂ ਮਾਰੂ ਰਾਗ ਵਿੱਚ ਆਦਿ ਗੁਰੂ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ, ਸਰਬ ਜੋਤ ਤੇਰੀ ਪਸਰ ਰਹੀ, ਜਹਿ ਜਹਿ ਦੇਖਾਂ ਤੈ ਨਰ ਹਰੀ। ਹੇ ਅਕਾਲ ਪੁਰਖ, ਸਭ ਜੀਵਾਂ ਵਿੱਚ ਤੇਰੀ ਜੋਤ ਹੀ ਰੁਮਕ ਰਹੀ ਹੈ, ਤੇਰੀ ਰਹਿਮਤ ਨਾਲ

ਮੈਨੂੰ ਸਭ ਜੀਵਾਂ ਵਿੱਚ ਤੂੰ ਹੀ ਦਿਖਾਈ ਦਿੰਦਾ ਹੈ। ਰਾਗ ਮਾਲੀ ਗੌੜਾ ਵਿੱਚ ਭਗਤ ਨਾਮਦੇਵ ਜੀ ਦੇ ਬਚਨ ਹਨ, ਸਭੈ ਘਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ। ਸ਼ਬਦ ਦੇ ਅਖੀਰ ਵਿੱਚ ਬਚਨ ਕਰਦੇ ਹਨ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ, ਬਿਨਵੰਤ ਨਾਨਕ ਸਹੀ ਜਾਣ ਹੈ ਜਿਨੀ ਹਰ ਰਸ ਪੀਆ। ਗੁਰਮੁਖ ਜਨ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਸਾਰੇ ਰੰਗ ਮਾਣ ਰਿਹਾ ਹੈ। ਉਹ ਆਪ ਹੀ ਆਪੇ ਰਸੀਆ, ਆਪ ਰਸ, ਆਪੇ ਰਾਵਣਹਾਰ ਹੈ। ਉਹ ਆਪ

0: ਪੰਚਮ ਗੁਰੂ ਨਾਨਕ ਬੇਨਤੀ ਕਰਦੇ ਹਨ ਕਿ ਇਸ ਅਵਸਥਾ ਨੂੰ ਉਹੀ ਮਨੁੱਖ ਸਮਝਦਾ ਹੈ ਜਿਸ ਨੇ ਨਾਮ ਰਸ ਨੂੰ ਚੱਖਿਆ ਹੈ। ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ, ਆਤਮ ਰਸ ਜਿਹੇ ਜਾਣਿਆ ਹਰ ਰੰਗ ਸਹਿਜੇ ਮਾਣ, ਨਾਨਕ ਧੰਨ ਧੰਨ ਧੰਨ ਜਨ ਆਏ ਤੇ ਪ੍ਰਵਾਨ। ਉਹ ਮਨੁੱਖ ਭਾਗਾਂ ਵਾਲੇ ਹਨ, ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲ ਹੈ ਜੋ ਆਤਮਕ ਰਸ ਭਾਵ ਰੱਬੀ ਨਾਮ ਜਪਦਿਆਂ ਹੋਇਆਂ ਨਾਮ ਰਸ ਦਾ ਸਵਾਦ ਮਾਣਦੇ ਹਨ।
1: ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਗੁਰਮੀਤ ਸਿੰਘ। ਦਰਅਸਲ ਅਕਾਲ ਪੁਰਖ ਪ੍ਰਭੂ ਦੀ ਜੋਤ ਸਗਲ ਘਟਾ ਵਿੱਚ ਵਿਦਮਾਨ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਇਸੇ ਕਰਕੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ, ਸਭ ਜੋਤ ਤੇਰੀ ਜਗ ਜੀਵਨਾ, ਤੂੰ ਘਟ ਘਟ ਹਰ ਰੰਗ ਰੰਗਨਾ। ਸਭ ਧਿਆਵੈ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਨੇ।

ਸ਼ਾਮੀ 6:30 ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ ਕੰਮ ਦੀਆਂ ਗੱਲਾਂ। ਝੋਨੇ ਦੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ, ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਸੰਦੀਪ ਸਿੰਘ। ਪੰਜਾਬੀ ਨਾਟਕ ਦੇਸ਼ ਦੇ ਦੁਸ਼ਮਣ ਵੀ ਸੁਣਾਇਆ ਜਾਏਗਾ।

ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਔਰ ਹੁਣ ਵੇਲਾ ਹੋ ਰਿਹਾ ਹੈ ਸਮੂਹ ਗਾਨ ਦਾ। ਆਓ ਸੁਣਦੇ ਹਾਂ ਸਮੂਹ ਗਾਨ ਏਕਤਾ ਹਿੰਦੁਸਤਾਨ ਦੀ।

0: ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਨ ਏਕਤਾ ਹਿੰਦੁਸਤਾਨ ਦੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
3: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
4: डाउनलोड वेव्स OTT ऐप नाउ एंड वॉच फॉर फ्री।
5: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।
6: QR ਕੋਡ ਨੂੰ ਸਕੈਨ ਕਰੋ, 5000 ਦਾ ਕੈਸ਼ਬੈਕ ਪਾਓ। ਵਾਹ, ਫਾਇਦਾ ਹੀ ਫਾਇਦਾ।
7: UPI ਪਿੰਨ ਦਾਖਲ ਕਰੋ ਸਿਰਫ ਪੈਸੇ ਭੇਜਣ ਲਈ।
8: RBI ਕਹਿੰਦਾ ਹੈ,
9: ਜਾਣਕਾਰ ਬਣੋ, ਸੁਚੇਤ ਰਹੋ।
0: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਸੁਣਦੇ ਹਾਂ ਇੱਕ ਸਮੂਹ ਗਾਨ, ਇਹ ਆਕਾਸ਼ਵਾਣੀ ਹੈ, ਸੁਨ ਮਹਿਦਮਾ।

0: ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਨ, ਇਹ ਆਕਾਸ਼ਵਾਣੀ ਹੈ ਸੁਨ ਮਹਿਰਮਾ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੋਂ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।
1: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
2: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
1: ਤੇ ਬਿਜਲੀ ਦੇ ਬਿੱਲ ਦੇ
2: ਹੁਣ 0 ਰੁਪਏ ਕਿਵੇਂ ਦਵਾਂ?
1: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸ ਦੀ ਸ਼ੋਪਿੰਗ ਕਰਨ ਚੱਲੀਏ।
2: ਜ਼ਰੂਰ, ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ ਸੂਰਿਆ ਘਰ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਤਕਸੀਮ ਕੀਤੇ। ਪੰਜਾਬ 'ਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪਟਿਆਲਾ ਲੋਕੋਮੋਟਿਵ ਵਰਕਸ 'ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵਨਿਯੁਕਤ

0: ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ 11ਵੇਂ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ। ਚੀਫ਼ ਜਸਟਿਸ ਸੂਰਿਆਕਾਂਤ ਨੇ ਵਿਦਿਆਰਥੀਆਂ ਨੂੰ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ 'ਚ ਯੋਗਦਾਨ ਪਾਉਣ ਲਈ ਕੀਤਾ ਪ੍ਰੇਰਿਤ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਅਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ 'ਚ 27 ਮਈ ਤੱਕ ED ਰਿਮਾਂਡ 'ਤੇ ਭੇਜਿਆ ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ ਨੇ। ਰੋਜ਼ਗਾਰ ਮੇਲਾ ਦੇਸ਼ ਭਰ ਵਿਚ 47 ਥਾਵਾਂ ਤੇ ਆਯੋਜਿਤ ਕੀਤਾ ਗਿਆ। ਦੇਸ਼ ਭਰ ਤੋਂ ਚੁਣੇ ਗਏ ਨਵੇਂ ਭਰਤੀ ਹੋਏ ਉਮੀਦਵਾਰ ਰੇਲਵੇ, ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਅਤੇ ਉੱਚ ਸਿੱਖਿਆ ਵਿਭਾਗਾਂ ਸਮੇਤ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ 'ਚ ਸ਼ਾਮਲ ਹੋਣਗੇ। ਰੋਜ਼ਗਾਰ ਮੇਲੇ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਭਾਰਤ ਦੇ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ ਉਤਸੁਕ ਹੈ। ਉਨ੍ਹਾਂ ਆਖਿਆ,
1: आज हर भारतीय एक बड़े संकल्प के साथ आगे बढ़ रहा है। ये संकल्प 2047 तक विकसित भारत के निर्माण का संकल्प है। इस लक्ष्य की प्राप्ति के लिए आज देश अलग अलग सेक्टर्स में निवेश कर रहा है और इस निवेश से देश के युवाओं के लिए रोजगार के लाखों नए अवसर बन रहे हैं, जिसे आज भारत में सेमीकंडक्टर मैन्युफैक्चरिंग की पूरी सप्लाई चेन तैयार की जा रही है।
0: ਇਧਰ ਪੰਜਾਬ 'ਚ 19ਵਾਂ ਰੋਜ਼ਗਾਰ ਮੇਲਾ ਅੱਜ ਰੇਲ ਕੋਚ ਫੈਕਟਰੀ, RCF ਕਪੂਰਥਲਾ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ ਪਟਿਆਲਾ ਸਮੇਤ ਦੋ ਥਾਵਾਂ 'ਤੇ ਕਰਵਾਇਆ ਗਿਆ, ਜਿੱਥੇ 281 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। RCF ਕਪੂਰਥਲਾ ਵਿਖੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਿਹਾ,
2: रोजगार मेला देश भर में पावरफुल नेशनल इंस्टीट्यूशन बन गया है, जो इंश्योर करता है ट्रांसपेरेंसी, मेरिट बेस्ड और टाइम बाउंड रिक्रूटमेंट के लिए। आज देश भर में 51,000 अपॉइंटमेंट लेटर्स हैव बीन हैंडेड ओवर बाय द ऑनरेबल प्राइम मिनिस्टर एंड ये ईच अपॉइंटमेंट लेटर एक सिर्फ सरकारी या ऑफिशियल डॉक्यूमेंट नहीं है, एक तरफ से ये नेशन बिल्डिंग के लिए प्लेज भी है फॉर द शेयर्ड ड्रीम ऑफ अ डेवलप्ड इंडिया।
0: ਬਾਅਦ ਵਿੱਚ ਉਹਨਾਂ ਨੇ 93 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਨੌਜਵਾਨਾਂ ਨੇ ਸਰਕਾਰ ਦਾ ਧੰਨਵਾਦ ਕੀਤਾ।
3: ਮੇਰਾ ਨਾਮ ਅਜੇ ਕੁਮਾਰ ਹੈ, ਮੈਂ ਰਾਜਸਥਾਨ ਕੇ ਜ਼ਿਲ੍ਹਾ ਬੀਕਾਨੇਰ ਕਾ ਰਹਿਣੇ ਵਾਲਾ ਹੂੰ ਔਰ ਮੇਰਾ ਚੈਨ SBI ਜੂਨੀਅਰ ਐਸੋਸੀਏਟ ਕੇ ਪਦ ਪਰ ਹੈ। ਕੇਂਦਰ ਸਰਕਾਰ ਕਾ ਬਹੁਤ ਤਹਿ ਦਿਲ ਸੇ ਧੰਨਵਾਦ ਵਿਅਕਤ ਕਰਨਾ ਚਾਹੁੰਦਾ ਹੂੰ।
4: ਮੈਂ ਆਕਾਸ਼ ਵਰਮਾ ਜੋਧਪੁਰ ਰਾਜਸਥਾਨ ਸੇ ਹੂੰ, ਮੁਝੇ ਰੇਲਵੇ ਮੈਂ ਆਫਿਸ ਐਗਜੀਕਿਊਟਿਵ ਕੇ ਪਦ ਪਰ ਨਿਯੁਕਤੀ ਮਿਲੀ ਹੈ।
5: ਮੇਰਾ ਨਾਮ ਜੋਤੀ ਹੈ, ਮੈਂ ਹਨੂਮਾਨਗੜ੍ਹ ਰਾਜਸਥਾਨ ਕੀ ਰਹਿਣੇ ਵਾਲੀ ਹੂੰ। ਮੈਂ SBI ਜੂਨੀਅਰ ਐਸੋਸੀਏਟ ਪਦ ਪਰ ਚੈਨਿਤ ਕੀ ਗਈ ਹੂੰ। ਮੈਂ ਕੇਂਦਰੀ ਸਰਕਾਰ ਕੋ ਤਹਿ ਦਿਲ ਸੇ ਇਸਕੇ ਲਈ ਧੰਨਵਾਦ ਕਰਤੀ ਹੂੰ।
6: ਮਾਈ ਨੇਮ ਇਜ਼ ਤਜਿੰਦਰ ਸਿੰਘ ਕੰਡਾ ਐਂਡ ਆਈ ਐਮ ਫਰੋਮ ਬਠਿੰਡਾ ਪੰਜਾਬ ਐਂਡ ਆਈ ਐਮ ਸਿਲੈਕਟਿਡ ਫਾਰ ਜੂਨੀਅਰ ਐਸੋਸੀਏਟ ਇਨ ਸਟੇਟ ਬੈਂਕ ਆਫ ਇੰਡੀਆ। ਆਈ ਐਮ ਸੋ ਗ੍ਰੇਟਫੁਲ ਫਾਰ ਦ ਸੈਂਟਰਲ ਗਵਰਨਮੈਂਟ ਟੂ ਗਿਵ ਮੀ ਦ ਓਪਰਚੁਨਿਟੀ ਟੂ ਸਰਵ।
0: ਉਧਰ ਪਟਿਆਲਾ 'ਚ ਪਟਿਆਲਾ ਲੋਕੋਮੋਟਿਵ ਵਰਕਰਸ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਸੁਸ਼ੀਲ ਕੁਮਾਰ ਸ਼੍ਰੀਵਾਸਤਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵੱਖ ਵੱਖ ਵਿਭਾਗਾਂ 'ਚ ਨਵੇਂ ਭਰਤੀ ਕੀਤੇ 188 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ। ਉਹਨਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ,
7: PLW ਮੈਂ 188 ਅਭਿਆਰਥੀਓਂ ਕੋ ਨਿਯੁਕਤੀ ਪੱਤਰ ਦੀਏ ਗਏ ਹੈ। 188 ਨਿਯੁਕਤੀਓਂ ਮੇਂ ਸੇ ਕਰੀਬ 65 ਪੰਜਾਬ ਸੇ ਹੈ, 128 ਇੰਡੀਅਨ ਰੇਲਵੇ ਮੇਂ ਹੈ ਔਰ ਇੰਡੀਅਨ ਰੇਲਵੇ ਕੇ 128 ਮੇਂ ਸੇ ਕਰੀਬ 11 ਹੈ ਵੋ ਪੰਜਾਬ ਸੇ ਸੰਬੰਧਿਤ ਹੈ।
0: ਇਸ ਦੌਰਾਨ ਨਵ ਨਿਯੁਕਤ ਉਮੀਦਵਾਰਾਂ ਦਾ ਆਖਣਾ ਹੈ,
8: मेरा नाम विजय दुबे है, मैं उत्तर प्रदेश अयोध्या से बिलोंग करता हूँ और मैंने यह परीक्षा 2024 में इस परीक्षा का फॉर्म भरा था। मुझे प्रोडक्शन यूनिट में एज अ JEE मैकेनिकल जॉब मैंने पाई है। प्रधानमंत्री नरेंद्र मोदी का मैं तहे दिल से धन्यवाद करना चाहता हूँ।
9: मेरा नाम शालिनी चतुर्वेदी है, मैं उत्तर प्रदेश से बिलोंग करती हूँ। 2026 में मेरा सिलेक्शन एज ए डिपो मटेरियल सुपरिटेंडेंट के तौर पर हुआ है। प्रधानमंत्री श्री नरेंद्र मोदी जी की आभारी हूँ क्योंकि उन्होंने इस एग्जाम को काफ़ी अच्छे से कराया है, इसमें किसी प्रकार की धांधली नहीं हुई है और जो इस पद के हकदार थे उन्हें मतलब ये पद मिला है।
0: ਬਠਿੰਡਾ ਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਅੱਜ 11ਵੇਂ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ ਕੀਤਾ। ਇਸ ਮੌਕੇ ਚੀਫ਼ ਜਸਟਿਸ ਸੂਰਿਆਕਾਂਤ ਨੇ ਮੁੱਖ ਮਹਿਮਾਨ ਵਜੋਂ ਆਨਲਾਈਨ ਮਾਧਿਅਮ ਰਾਹੀਂ ਸਮਾਰੋਹ 'ਚ ਸ਼ਿਰਕਤ ਕੀਤੀ। ਇਸ ਮੌਕੇ ਦੇਸ਼ ਦੇ ਚੀਫ਼ ਜਸਟਿਸ ਨੇ ਯੂਨੀਵਰਸਿਟੀ ਦੇ ਕੇਂਦਰੀ ਲਾਇਬ੍ਰੇਰੀ ਭਵਨ ਦਾ ਆਨਲਾਈਨ ਉਦਘਾਟਨ ਕੀਤਾ। ਇਸ ਭਵਨ ਦਾ ਨਿਰਮਾਣ ਲਗਭਗ 14 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ। ਉਹਨਾਂ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਡਿਗਰੀ ਵੰਡ ਸਮਾਰੋਹ ਨੂੰ ਆਧੁਨਿਕ ਭਾਰਤ ਦੀਆਂ ਆਸਾਂ ਉਮੀਦਾਂ ਦਾ ਉਤਸਵ ਕਰਾਰ ਦਿੱਤਾ। ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਤਰੱਕੀ ਦੀ ਸ਼ਲਾਘਾ ਕਰਦਿਆਂ ਉਹਨਾਂ ਆਖਿਆ ਕਿ ਯੂਨੀਵਰਸਿਟੀ

0: आधुनिक उत्तमता विभिन्नता सहयोग ते विज्ञानक सोच नूं लगातार उत्साहित कर रही है। उन्हां कहा कि जिहड़ियां यूनिवर्सिटियां सिर्फ सिक्ख्या देण वालियां संस्थावां नहीं सगों देश दे भविख नूं मजबूत बनाउण च वी अहम भूमिका निभाउंदियां ने। यूनिवर्सिटी वल्लों 1073 पोस्ट ग्रैजुएट ते PhD डिग्रियां प्रदान कीतियां गईआं अते 44 होनहार विद्यार्थियों नूं सोने दे तमगिआं नाल सन्मानित कीता गया। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਕਰਵਾਏ ਗਏ ਸਾਲਾਨਾ ਪੁਰਸਕਾਰ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਾਹਿਤ ਦੇ ਵੱਖ ਵੱਖ ਖੇਤਰਾਂ ਦੇ ਉੱਘੇ ਲੇਖਕਾਂ, ਕਵੀਆਂ ਅਤੇ ਸਾਹਿਤਕ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਚੰਡੀਗੜ੍ਹ ਸਾਹਿਤ ਅਕਾਦਮੀ ਨੇ ਵੱਖ ਵੱਖ ਸ਼੍ਰੇਣੀਆਂ 'ਚ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ। ਵਰ੍ਹੇ 2023 ਅਤੇ 24 ਲਈ ਕੁੱਲ 8 ਸੀਨੀਅਰ ਸਾਹਿਤਕਾਰਾਂ ਨੂੰ ਹਿੰਦੀ, ਪੰਜਾਬੀ, ਸੰਸਕ੍ਰਿਤ ਅਤੇ ਅੰਗਰੇਜ਼ੀ 'ਚ ਅਵਾਰਡ ਆਫ ਰਿਕਗਨੀਸ਼ਨ ਨਾਲ ਨਵਾਜ਼ਿਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕਟਾਰੀਆ ਨੇ ਸਾਹਿਤ ਨੂੰ ਕੇਵਲ ਸਮਾਜ ਦਾ ਦਰਪਣ ਹੀ ਨਹੀਂ ਬਲਕਿ ਮਾਨਵਤਾ ਨੂੰ ਸਹੀ ਦਿਸ਼ਾ ਦਿਖਾਉਣ ਵਾਲਾ ਚਾਨਣ ਮਨਾਰਾ ਦੱਸਿਆ। ਸੂਬੇ ਭਰ ਵਿਚ ਅੱਤੇ ਦੀ ਗਰਮੀ ਕਾਰਨ ਵੱਧ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹੈ ਕਿ ਸਿਹਤ ਵਿਭਾਗ ਵੱਲੋਂ ਭਾਰੀ ਗਰਮੀ ਦੇ ਪ੍ਰਭਾਵਾਂ ਨੂੰ ਰੋਕਣ, ਘੱਟ ਕਰਨ ਤੇ ਸੁਚੱਜੇ ਪ੍ਰਬੰਧਨ ਲਈ ਸਹੂਲਤਾਂ ਪ੍ਰਦਾਨ ਕਰਨ ਤੇ ਇਸ ਸਬੰਧੀ ਕਰਮਚਾਰੀਆਂ ਨੂੰ ਤਿਆਰ ਕਰਨ ਲਈ ਸਰਗਰਮ ਕਦਮ ਚੁੱਕੇ ਗਏ ਨੇ। ਮੰਤਰੀ ਨੇ ਕਿਹਾ ਕਿ ਗਰਮੀ ਕਾਰਨ ਹੀਟ ਸਟ੍ਰੋਕ, ਲੂ ਲੱਗਣ ਦਾ ਜੋਖਮ ਕਾਫ਼ੀ ਵੱਧ ਜਾਂਦਾ ਹੈ ਅਤੇ ਦਿਲ ਅਤੇ ਸਾਹ ਸੰਬੰਧੀ ਦਿੱਕਤਾਂ ਵਿੱਚ ਵੀ ਵਾਧਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਮੰਤਰੀ ਨੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਸਿਵਲ ਸਰਜਨਾਂ ਨੂੰ ਜ਼ਿਲ੍ਹਾ ਹਸਪਤਾਲਾਂ, ਸਬ ਡਿਵੀਜ਼ਨਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ 'ਚ ਸਮਰਪਿਤ ਹੀਟ ਸਟ੍ਰੋਕ ਪ੍ਰਬੰਧਨ ਇਕਾਈਆਂ ਨੂੰ ਕਾਰਜਸ਼ੀਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਵਾਰਡ ਸਰਗਰਮ ਕੂਲਿੰਗ ਉਪਾਵਾਂ ਨਾਲ ਲੈਸ ਨੇ। ਸਿਹਤ ਮੰਤਰੀ ਨੇ ਲੋਕਾਂ, ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਵੀ ਚੌਕਸ ਰਹਿਣ ਅਤੇ ਵਿਭਾਗ ਦੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਕੀਤੇ ਗਏ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 27 ਮਈ ਤੱਕ ED ਰਿਮਾਂਡ 'ਤੇ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਜੇ ਸਹਿਗਲ ਨੂੰ ਫਰਜ਼ੀ ਸਹਿਮਤੀ ਪੱਤਰ ਜਮ੍ਹਾਂ ਕਰਵਾ ਕੇ ਧੋਖਾਧੜੀ ਨਾਲ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ ਪ੍ਰਾਪਤ ਕਰਨ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਇਹ ਜਾਂਚ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ FIR ਦਰਜ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਸੀ। ਵਿਭਾਗ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਮੁਲਜ਼ਮ ਨੇ 15 ਜ਼ਮੀਨ ਮਾਲਕਾਂ ਦੀ 30 ਏਕੜ ਤੋਂ ਵੱਧ ਜ਼ਮੀਨ ਦੇ ਸਬੰਧ ਵਿੱਚ ਫਰਜ਼ੀ ਸਹਿਮਤੀ ਪੱਤਰ ਤਿਆਰ ਕੀਤੇ ਸਨ। IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਪੰਜਾਬ ਕਿੰਗਸ ਨਾਲ ਹੋਵੇਗਾ। ਇਹ ਮੈਚ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਇਕਾਨਾ ਸਟੇਡੀਅਮ 'ਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ 'ਚ ਨਵਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਪੰਜਾਬ 'ਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪਟਿਆਲਾ ਲੋਕੋਮੋਟਿਵ ਵਰਕਸ 'ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ 11ਵੇਂ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ। ਚੀਫ ਜਸਟਿਸ ਸੂਰਿਆਕਾਂਤ ਨੇ ਵਿਦਿਆਰਥੀਆਂ ਨੂੰ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ 'ਚ ਯੋਗਦਾਨ ਪਾਉਣ ਲਈ ਕੀਤਾ ਪ੍ਰੇਰਿਤ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ 'ਚ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:30 ਵਜੇ ਨੇ। ਹੁਣ ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ

0: ਜਿਤਾ ਸਕੋ।
1: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
2: ਮੈਂ ਕਿਹਾ ਰੁੜੀਆ ਰਾਮ ਜੀ ਲੰਘ ਆਈਏ,
3: ਆਜੋ ਸੰਧੂ ਸਾਹਿਬ, ਆਜੋ ਬੱਚਿਆਂ ਵਾਲਿਓ, ਆਜੋ।
2: ਆ ਗਏ ਜੀ, ਆ ਗਏ। ਜੈ ਹਿੰਦ ਜੀ, ਰੁੜੀਆ ਰਾਮ ਜੀ, ਜੈ ਹਿੰਦ।
3: ਜੈ ਜੀ, ਜੈ ਜੀ। ਸੰਧੂ ਸਾਹਿਬ, ਬੱਚਿਆਂ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
2: ਬਹੁਤ ਵਧੀਆ ਜੀ, ਆਪਣਾ ਸੁਣਾਓ।
3: ਹਾਲ ਚਾਲ ਤਕੜਾ। ਦੇਖੋ, ਪਰਵਰਿਸ਼ ਜਿਹੜੀ, ਜਿੱਦਾਂ ਕਹਿੰਦੇ ਕਿ ਪਰਵਰਿਸ਼ ਦਾ ਬੜਾ ਮਹੱਤਵ ਹੈ,
2: ਬਹੁਤ ਜ਼ਿਆਦਾ।
3: ਬੰਦਾ ਜਨਮ ਕਿੱਥੇ ਲੈਂਦਾ ਹੈ, ਕਿਸ ਪਰਿਵਾਰ ਦੇ ਵਿੱਚ ਲੈਂਦਾ ਹੈ, ਉਹ ਤੋਂ ਜ਼ਿਆਦਾ ਮਾਹੌਲ ਕਿੱਦਾਂ ਦਾ ਉਹਨੂੰ ਮਿਲਦਾ ਹੈ, ਉਹਦੀ ਪਰਵਰਿਸ਼ ਜਿਹੜੀ ਕਿਹਨਾਂ ਦੇ ਹੱਥਾਂ ਦੇ ਵਿੱਚ ਹੁੰਦੀ ਹੈ, ਕਿਹੋ ਜਿਹੇ ਮਾਹੌਲ ਦੇ ਵਿੱਚ ਹੁੰਦੀ ਹੈ, ਇਹੀ ਖੇਤੀਬਾੜੀ ਦਾ ਵੀ ਦੇਖੋ ਇਹ ਹੈ ਵੀ ਬੀਜ ਆਪਾਂ ਜਿੰਨਾ ਮਰਜ਼ੀ ਸੁਧਰਿਆ, ਉੱਤਮ ਨਰੋਈ ਕਿਸਮ ਪਾ ਲਈਏ, ਪਰ ਉਹਦੀ ਪਰਵਰਿਸ਼ ਕਿਸ ਢੰਗ ਨਾਲ ਆਪਾਂ ਕਰਦੇ ਹਾਂ?
2: ਹਾਂ, ਜੇ ਜ਼ਮੀਨ ਹੀ ਮਾੜੀ ਹੈ।
3: ਹਾਂ,
2: ਇੰਨੀ ਪਹਿਲੀ ਗੱਲ ਉਹਨੇ
3: ਦੇਖੋ, ਇਹੀ ਸੰਧੂ ਸਾਹਿਬ ਹਰ ਪੱਖ ਤੇ ਗੱਲ ਢੁਕਦੀ ਹੈ ਕਿ ਤੁਸੀਂ ਕਿਸੇ ਵੀ ਚੀਜ਼ ਦੀ ਪਰਵਰਿਸ਼ ਕਿਸ ਮਾਹੌਲ ਦੇ ਵਿੱਚ ਕਰ ਰਹੇ ਹੋ, ਕਿੱਦਾਂ ਦਾ ਖਾਦ ਪਾਣੀ ਜਿਹੜਾ ਉਹਨੂੰ ਆਲਾ ਦੁਆਲਾ ਕਿੱਦਾਂ ਦਾ ਦੇ ਰਹੇ ਹੋ।
2: ਬਿਲਕੁਲ ਜੀ,
3: ਉਹਦਾ ਪ੍ਰਭਾਵ ਉੱਤੇ ਪੈਣਾ।
2: ਆ ਮੈਂ ਦੇਖੋ ਰੁੜੀਆ ਰਾਮ ਜੀ, ਇਹ ਸੁਣਿਆ ਦੇਖਿਆ ਵੀ ਆ ਬਈ, ਕਈ ਲੋਕ ਨਾ ਜਿੱਦਾਂ ਹੁਣ ਬੂਟਿਆਂ ਕੋਲ ਜਾ ਕੇ ਗੱਲਾਂ ਕਰਦੇ, ਜਾਂ ਆਪਣੇ ਕੋਈ ਕੋਈ ਫੁੱਲ ਲਾਇਆ, ਫਲਾਕਾ ਲਾਇਆ ਹੈਗਾ, ਉਹਦੇ ਕੋਲ ਜਾ ਕੇ ਗੱਲਬਾਤ ਕਰਦੇ ਹੈ,
3: ਕਰਦੇ
2: ਉਹਦਾ ਮਕਸਦ ਹੈ ਕਿ ਕਿਸ ਤਰੀਕੇ ਨਾਲ ਜੇ ਆਪਾਂ ਇਹ ਵੀ ਦੇਖਣ 'ਚ ਆਇਆ ਵੀ ਪਸ਼ੂ ਆਪਾਂ ਜਾਨਵਰਾਂ ਨਾਲ ਵੀ ਗੱਲਾਂ ਬਾਤਾਂ ਕਰੀ ਦੀਆਂ।
3: ਦੇਖੋ ਜੀ, ਆਪਣਾ ਖੇਤੀਬਾੜੀ ਦਾ ਕਿੱਤਾ ਹੈ ਇਹ, ਆਮ ਜਨ ਸਧਾਰਨ ਦੇ ਘਰਾਂ ਦੇ ਵਿੱਚ ਆਪਾਂ ਪਸ਼ੂਆਂ ਦੇ ਨਾਮ ਵੀ ਰੱਖੇ ਹੁੰਦੇ, ਅਸੀਂ ਉਹਨਾਂ ਨਾਲ ਗੱਲਾਂ ਬਾਤਾਂ। ਦੇਖੋ, ਗੱਲ ਹੈ ਵੀ ਸਾਡਾ ਉਹ ਮਤਲਬ ਸਮਝਦੇ ਆ ਕਹਿਣ ਦਾ, ਜਿਹੜਾ ਵੀ ਜਿੱਦਾਂ ਤੁਸੀਂ ਕਿਹਾ ਵੀ ਫੁੱਲ ਫਲਾਕਾ ਹੈ, ਫਸਲ ਬਾੜੀ ਹੈ, ਜੀਵ ਜੰਤ ਹੈ, ਜਿੰਨਾ ਵੀ, ਇਹ ਤੁਹਾਡੀ ਭਾਸ਼ਾ ਨੂੰ ਜ਼ਰੂਰ ਸਮਝਦਾ ਹੈ ਔਰ ਭਾਸ਼ਾ ਨੂੰ ਸਮਝ ਕੇ ਤੁਹਾਨੂੰ ਉੱਤਰ ਵੀ ਦਿੰਦਾ ਹੈ, ਪਰ ਫਰਕ ਸਿਰਫ ਇਹਨਾਂ ਕਿ ਤੁਹਾਡੇ ਵਾਲੀ ਬੋਲੀ ਨਹੀਂ ਬੋਲਦਾ,
2: ਨਹੀਂ ਬੋਲ ਸਕਦਾ ਜੀ, ਪਰ ਸਮਝ ਲੈਂਦਾ,
3: ਸਮਝ ਲੈ, ਸਮਝ ਲੈ।
2: ਯਾਨੀ ਕਿ ਜੇ ਆਪਾਂ ਦੇਖੀਏ ਨਾ ਕਿ ਹਰ ਤਰੀਕੇ ਨੂੰ ਮਾਹੌਲ ਦੇ ਮੁਤਾਬਕ ਢਾਲਿਆ ਜਾ ਸਕਦਾ ਹੈ, ਬਸ਼ਰਤੇ ਕਿ ਆਪਾਂ ਜਿੱਦਾਂ ਕਹਿੰਦੇ ਕਿ ਚੰਗਾ ਖਾਦ, ਚੰਗਾ ਬੀਜ, ਚੰਗਾ ਪਾਣੀ, ਚੰਗੀ ਪਰਵਰਿਸ਼ ਕਰਾਂਗੇ, ਅੱਗੇ ਚੱਲ ਕੇ ਫਿਰ ਉਹ ਵਧੀਆ ਫੁੱਲ ਫਲਾਕਾ ਹੋਊਗਾ।
3: ਬਿਲਕੁਲ ਬਿਲਕੁਲ। ਦੇਖੋ, ਇਹ ਜ਼ਿਕਰ ਮੈਂ ਤਾਂ ਕੀਤਾ ਹੈ ਕਿ ਅੱਜ ਆਪਾਂ ਦੇਖਦੇ ਹਾਂ ਕਿ ਬੱਚਿਆਂ ਦੇ ਵਿੱਚ ਉਹਨਾਂ ਦੇ ਬੋਲਚਾਲ ਨੂੰ ਲੈ ਕੇ ਜਾਂ ਵਰਤਾਵ ਨੂੰ ਲੈ ਕੇ ਬਹੁਤ ਸਾਰੀਆਂ ਜਿੱਦਾਂ ਕਹਿੰਦੇ ਕਮੀਆਂ ਪੇਸ਼ੀਆਂ ਸਾਨੂੰ ਨਜ਼ਰ ਆ ਰਹੀਆਂ ਨੇ, ਔਰ ਇਹ ਘਰ ਘਰ ਦੀ ਕਹਾਣੀ ਕਿ ਹਰ ਘਰ ਦੀ ਕਹਾਣੀ ਵਾਲਾ ਹਿਸਾਬ ਹੋਇਆ ਪਿਆ। ਇਹ ਕਿਤੇ ਨਾ ਕਿਤੇ ਸੰਧੂ ਸਾਹਿਬ ਗੱਲ ਉਹੀ ਹੈ ਕਿ ਕਿਤੇ ਨਾ ਕਿਤੇ ਸੰਸਕਾਰਾਂ ਦੀ ਕਮੀ ਹੈ। ਕਮੀ ਕਿਉਂ ਹੈ ਕਿ ਪਹਿਲੇ ਸਾਡੇ ਪਰਿਵਾਰਾਂ 'ਚ ਇਕੱਠ ਸੀ, ਜਿਹਨੂੰ ਸੰਯੁਕਤ ਪਰਿਵਾਰ ਪ੍ਰਣਾਲੀ ਕਹਿੰਦੇ ਸੀ, ਉਦੋਂ ਤਾਇਆ ਵੀ ਹੁੰਦਾ ਸੀ, ਚਾਚਾ ਵੀ ਹੁੰਦਾ ਸੀ ਘਰੇ, ਹੈ ਨਾ। ਸੋ ਇੱਕ ਤਰ੍ਹਾਂ ਨਾਲ ਜਿਹੜਾ ਕੁਣਬਾ ਹੁੰਦਾ ਸੀ ਉਹਦੇ 'ਚ ਬੱਚੇ ਦੀ ਪਰਵਰਿਸ਼ ਕੀਤੀ ਜਾਂਦੀ ਸੀ ਅਤੇ ਉਸ ਬੱਚੇ ਨੂੰ ਉਸੇ ਤਰ੍ਹਾਂ ਦਾ ਮਾਹੌਲ ਮਿਲਦਾ ਸੀ।
2: ਹਾਂ, ਨਾਲੇ ਡਰ ਵੀ ਹੁੰਦਾ ਸੀ,
3: ਡਰ ਵੀ ਹੁੰਦਾ ਸੀ।
2: ਸਭ ਤੋਂ ਵੱਡੀ ਗੱਲ ਇਹ ਹੁੰਦੀ ਸੀ ਕਿ ਬਜ਼ੁਰਗਾਂ ਦਾ ਜਿਹੜਾ ਡਰ ਮਨ 'ਚ ਭਾਅ ਹੁੰਦਾ ਸੀ ਕਿ ਮੈਂ ਗਲਤ ਕੰਮ ਕਰੂੰਗਾ ਅਤੇ ਇਹਦੇ ਨਤੀਜੇ ਮਾੜੇ ਹੋਣਗੇ।
3: ਬਿਲਕੁਲ। ਹੁਣ ਅੱਜ ਕੀ ਹੈ, ਕਿਉਂਕਿ ਜਿੱਦਾਂ ਦੀ ਕੈਰੀ ਪਰਿਵਾਰ ਪ੍ਰਣਾਲੀ ਆ ਗਈ ਕਿ ਬੱਚੇ ਦੀ ਪਰਵਰਿਸ਼ ਜਿਹੜੀ ਹੈ ਉਹ ਮਾਂ ਬਾਪ ਦੇ ਹੱਥਾਂ 'ਚ ਨਹੀਂ ਰਹੀ। ਹੁਣ ਤਾਂ ਬੱਚੇ ਦੀ ਪਰਵਰਿਸ਼ ਮੋਬਾਈਲ ਹੀ ਕਰਦਾ ਪਿਆ, ਹੋਰ ਤਾਂ ਹੋਰ, ਨਿਆਣੇ ਨੂੰ ਬਰਾਉਣ ਲਈ ਜਾਂ ਨਿਆਣੇ ਨੂੰ ਰੋਟੀ ਖਵਾਉਣ ਲਈ ਮਾਵਾਂ ਜਿਹੜੀਆਂ ਉਹ ਉਹਦੇ ਹੱਥਾਂ ਦੇ ਵਿੱਚ ਮੋਬਾਈਲ ਫੜਾ ਆਉਂਦੀਆਂ
2: ਨੇ। ਹਾਂ, ਸੌਖਾ ਤਰੀਕਾ ਹੋ ਗਿਆ,
3: ਸੌਖਾ ਤਰੀਕਾ ਹੋ ਗਿਆ। ਹੁਣ ਉਹ ਮੋਬਾਈਲ ਦੇ ਉੱਤੇ ਕੀ ਦੇਖਦਾ ਹੈ ਸੰਧੂ ਸਾਹਿਬ, ਪ੍ਰਭਾਵ ਉਹਦੇ ਦੇਖਣ ਦਾ ਉਹਦੇ ਪੈਣਾ, ਖਾਣ ਵਾਲੇ ਦਾ ਨਹੀਂ ਪੈਣਾ ਚੀਜ਼ ਦਾ। ਸੋ ਇਸ ਕਰਕੇ ਅੱਜ ਬੜਾ ਜਿੱਦਾਂ ਕਹਿੰਦੇ ਕਿ ਚਿੰਤਾ ਵਾਲੀ ਗੱਲ ਹੈ, ਬਾਅਦ ਦੇ ਵਿੱਚ ਬੱਚੇ ਸਾਡੀ ਗੱਲ ਨੂੰ ਨਹੀਂ ਸਮਝਦੇ, ਸਾਡਾ ਜਿਹੜਾ ਉਹਨਾਂ ਦੇ ਨਾਲ ਫਾਸਲਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ, ਉਹ ਕਿਤੇ ਮੇਲ ਹੀ ਨਹੀਂ ਬੈਠਦਾ। ਕੋ ਕਾਰਨ ਕਿਤੇ ਨਾ ਕਿਤੇ ਇਹ ਹੈ ਕਿ ਜੋ ਪਰਵਰਿਸ਼, ਜਿਸ ਤਰ੍ਹਾਂ ਦੀ ਪਰਵਰਿਸ਼, ਜਿੱਦਾਂ ਦਾ ਮਾਹੌਲ ਉਹਨਾਂ ਨੂੰ ਦੇਣਾ ਚਾਹੀਦਾ ਹੈ, ਜ਼ਿੰਮੇਵਾਰ ਅਸੀਂ ਹਾਂ, ਜਦਕਿ ਅਸੀਂ ਜ਼ਿੰਮੇਵਾਰ ਉਹਨਾਂ ਨੂੰ ਠਹਿਰਾਉਂਦੇ ਹਾਂ, ਪਰ ਜ਼ਿੰਮੇਵਾਰੀ ਕਿਤੇ ਨਾ ਕਿਤੇ ਸਾਡੀ ਹੈ, ਕਿਉਂਕਿ ਅਸੀਂ ਆਪਣੇ ਆਪ ਨਾਲ ਜਿੱਦਾਂ ਕਹਿੰਦੇ ਕਿ ਸਮਰਪਣ ਜਿੰਨਾ ਸਾਨੂੰ ਦੇਣਾ ਚਾਹੀਦਾ ਉਹਨਾਂ ਨੂੰ।
2: ਸਮਾਂ ਦਿਓ ਜੀ, ਬੱਚੇ ਨੂੰ ਸਮਾਂ ਦੇਣਾ ਬੜਾ ਮਹੱਤਵਪੂਰਨ ਹੈਗੀ ਹੈ, ਚੰਗਾ ਸਮਾਂ ਦੇ।
3: ਪੈਸਾ ਚਾਹੇ ਘੱਟ ਦਿਓ, ਹੁਣ ਕੀ ਹੈ ਕਿ ਅਸੀਂ ਜਿਹੜੀ ਦੇਣ ਵਾਲੀ ਚੀਜ਼ ਤਾਂ ਤੁਸੀਂ ਕਿਹਾ ਕਿ ਸਮਾਂ ਦੇਣਾ ਚਾਹੀਦਾ ਹੈ, ਪੈਸਾ ਦੇਣ ਨਾਲ ਤਾਂ ਉਹ ਵਿਗਾੜ 'ਚ ਹੀ ਆਊਗਾ। ਅਸੀਂ ਉਹ ਹੀ ਹੈ ਨਾ ਕਿ ਅਸੀਂ ਦੂਜੇ ਤਰੀਕੇ ਵਰਤ ਲਿਆ ਵੀ ਯਾਰ ਪੈਸਾ ਦੇ ਕੇ ਚਲੋ ਨਿਆਣੇ ਨੂੰ ਪਿੱਛੋਂ ਲਾਓ, ਗਲੋਂ ਲਾਉਣ ਵਾਲਾ ਕੰਮ ਕਰਦੇ, ਇਹ ਗਲ ਪੈਂਦੇ ਤਾਂ ਨੇ ਕਿਉਂਕਿ ਤੁਸੀਂ ਉਹਨਾਂ ਨੂੰ ਗਲੋਂ ਲਾਉਂਦੇ ਰਹੇ, ਫਿਰ ਉਹ ਤੁਹਾਡੇ ਗਲ ਪੈਂਦੇ ਆ ਤੇ ਫਿਰ ਬਾਅਦ ਦੇ ਵਿੱਚ ਆਪਾਂ ਪਛਤਾਉਂਦੇ ਹਾਂ। ਸੋ ਇਸ ਕਰਕੇ ਸਾਡੀ ਸਾਰਿਆਂ ਦੀ ਇੱਕ ਨੈਤਿਕ ਇਖਲਾਕੀ

ਔਰ ਪਰਿਵਾਰਕ ਤੌਰ ਦੇ ਉੱਤੇ ਇੱਕ ਸਮਾਜਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਜੇ ਆਉਣ ਵਾਲੀ ਨਸਲ ਨੂੰ ਚੰਗਾ ਰੂਪ ਰੰਗ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਪੈਣਾ, ਜ਼ਿੰਮੇਵਾਰੀ ਨੂੰ ਨਿਭਾਉਣਾ ਪੈਣਾ। ਦੋ ਕੁ ਬੋਲ ਗਾਉਣ ਦੇ

ਦਾ ਸਵਾਲ ਹੁੰਦਾ ਕਿ ਸਾਨੂੰ ਕੋਈ ਇਹੋ ਜਿਹੀ ਵਰਾਇਟੀ ਦੱਸੋ ਜਿਹੜੀ ਥੋੜ੍ਹਾ ਜਿਹਾ ਹੋਰ ਘੱਟ ਸਮਾਂ ਲਵੇ, ਕਿਉਂਕਿ ਜਿੰਨੀਆਂ ਵਰਾਇਟੀਆਂ ਤੁਹਾਨੂੰ ਮੈਂ ਉੱਪਰ ਦੱਸੀਆਂ ਨੇ ਇਹ ਹੈਗੀਆਂ ਨੇ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ। ਔਰ ਸਾਡੀ ਇੱਕ ਵਰਾਇਟੀ ਆ ਬਹੁਤ ਵਧੀਆ, PR 130 ਵਰਾਇਟੀ ਆ। ਇਹ ਵਰਾਇਟੀ ਜਿਹੜੀ ਆ ਇਹ ਉੱਪਰ ਦੱਸੀਆਂ ਵਰਾਇਟੀਆਂ ਨਾਲੋਂ ਹਫ਼ਤਾ ਕੁ ਪਹਿਲਾਂ ਜਿਹੜੀ ਤਿਆਰ ਹੋ ਜਾਂਦੀ ਆ। ਕਹਿਣ ਤੋਂ ਭਾਵ ਆ ਵੀ ਜਦੋਂ ਪਨੀਰੀ ਤੋਂ ਬਾਅਦ ਇਹ ਵਰਾਇਟੀ ਆਪਾਂ ਲਾਉਂਦੇ ਹਾਂ, ਇਹ ਕੋਈ ਲਗਭਗ 105 ਦਿਨਾਂ ਦੇ ਵਿੱਚ ਜਿਹੜੀ ਆ ਤਿਆਰ ਹੋ ਜਾਂਦੀ ਆ, ਜਿਹਦੇ ਨਾਲ ਸਾਡਾ ਜਿਹੜਾ ਖੇਤ ਆ ਉਹ 7-8 ਦਿਨ ਪਹਿਲਾਂ ਵਿਹਲਾ ਹੋ ਜਾਂਦਾ ਵਾ। ਔਰ ਆਪਾਂ ਜਿਹੜਾ ਵਾ ਜਦੋਂ ਪਰਾਲੀ ਦੀ ਸਾਂਭ ਸੰਭਾਲ ਵੀ ਜਿਹੜੀ ਆ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਇਹਦਾ ਵੀ ਜਿਹੜਾ ਝਾੜ ਆ 30 ਕੁਇੰਟਲ ਤੱਕ ਆ, ਔਰ ਇਹਦੀ ਵੀ ਜਿਹੜੀ ਆ ਸਾਬਤ ਚੌਲਾਂ ਦੀ ਮਾਤਰਾ ਬਹੁਤ ਵਧੀਆ ਵਾ, ਚੌਲ ਵੀ ਇਹਦੇ ਲੰਬੇ ਅਤੇ ਜਿਹੜੇ ਹੈਗੇ ਆ ਚਮਕਦਾਰ ਨੇ। ਉਸ ਤੋਂ ਬਾਅਦ ਅੱਗੇ ਵਰਾਇਟੀ ਹੈਗੀ ਆ ਜੀ PR 128 ਵਰਾਇਟੀ। ਇਹ ਜਿਹੜੀ ਕਿਸਮ ਆ ਇਹ PAU 201 ਦਾ ਸੋਧਿਆ ਹੋਇਆ ਰੂਪ ਆ। ਔਰ ਇਹ ਕਿਸਮ ਜਿਹੜੀ ਆ ਇਹਦਾ ਵੀ ਜਿਹੜਾ ਝਾੜ ਆ ਲਗਭਗ 30 ਕੁਇੰਟਲ ਦੇ ਹੈਗਾ ਵਾ। ਇਹ ਜਿਹੜੀ ਮਾਝੀ ਵਾਲੀ ਬੈਲਟ ਆ ਜਿਵੇਂ ਗੁਰਦਾਸਪੁਰ ਹੋ ਗਿਆ ਜਾਂ ਉੱਧਰ ਅੰਮ੍ਰਿਤਸਰ, ਉਹਦੇ ਵਿੱਚ ਕਾਫੀ ਵਰਾਇਟੀ PR 128 ਜਿਹੜੀ ਆ ਇਸ ਵਾਰ ਵੀ ਇਹਦਾ ਬੀਜ ਵਿਕ ਰਿਹਾ ਵਾ, ਕਾਫੀ ਕਿਸਾਨ ਵੀ ਜਿਹੜਾ ਉਹ ਲੈ ਰਹੇ ਨੇ। ਅਗਲੀ ਵਰਾਇਟੀ ਹੈਗੀ ਆ ਜੀ PR 127। ਇਹ ਵੀ ਕਿਸਮ ਕਾਫੀ ਕਿਸਾਨ ਵੀਰਾਂ ਵੱਲੋਂ ਜਿਹੜੀ ਆ ਪਸੰਦ ਕੀਤੀ ਜਾ ਰਹੀ ਆ। ਸੋ ਇਹ ਜਿਹੜੀ ਕਿਸਮ ਹੈ ਸਿਰਫ ਇਹਦੀ ਇੱਕ ਤੁਸੀਂ ਧਿਆਨ ਰੱਖਣਾ ਵੀ ਜਿੱਥੇ ਕਿਤੇ ਤੁਹਾਡੇ ਮਾੜੇ ਪਾਣੀ ਨੇ ਜਾਂ ਜਿਹੜੀਆਂ ਕਲਰਾਠੀਆਂ ਜ਼ਮੀਨਾਂ ਨੇ ਉੱਥੇ ਤੁਸੀਂ PR 127 ਜਿਹੜੀ ਕਿਸਮ ਆ ਉਹਦੀ ਕਾਸ਼ਤ ਨਹੀਂ ਕਰਨੀ। ਹੋਰ ਜਿਹੜੀਆਂ ਦੂਸਰੀਆਂ ਜ਼ਮੀਨਾਂ ਨੇ ਜਿਹੜੀਆਂ ਇਹਦੇ ਵਾਸਤੇ ਢੁਕਵੀਆਂ ਨੇ ਸਾਰੀਆਂ, ਇਸ ਤੋਂ ਇਲਾਵਾ ਉੱਥੇ ਤੁਸੀਂ ਇਹਦੀ ਕਾਸ਼ਤ ਜਿਹੜੀ ਆ ਉਹ ਕਰ ਸਕਦੇ ਹੋ। ਇਸ ਤੋਂ ਬਾਅਦ ਜਿਹੜੀ ਸਭ ਤੋਂ ਸਾਡੀ ਘੱਟ ਸਮੇਂ ਵਿੱਚ ਪੱਕਣ ਵਾਲੀ ਜਿਹੜੀ ਕਿਸਮ ਆ ਜੋ ਕਿ ਬਹੁਤ ਹੀ ਆਲ ਓਵਰ ਪੰਜਾਬ ਦੇ ਵਿੱਚ ਹੀ ਬਹੁਤ ਪ੍ਰਸਿੱਧ ਹੋ ਰਹੀ ਹੈ ਉਹ ਹੈ PR 126। ਇਹ ਜਿਹੜੀ ਕਿਸਮ ਆ ਇਹਦਾ ਇਹ ਫਾਇਦਾ ਵਾ ਜੀ, ਇੱਕ ਤਾਂ ਸਭ ਤੋਂ ਪਹਿਲਾਂ ਬਹੁਤ ਘੱਟ ਸਮੇਂ ਵਿੱਚ ਪੱਕਣ ਵਾਲੀ ਸਾਡੀ ਕਿਸਮ ਆ, ਇਹ ਲਵਾਈ ਤੋਂ ਉਪਰੰਤ ਕੋਈ 93 ਕੁ ਦਿਨ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਆ। ਔਰ ਇਹਦੇ 3 ਮੁੱਖ ਫਾਇਦੇ ਨੇ ਜੀ, ਇੱਕ ਤਾਂ ਘੱਟ ਸਮੇਂ 'ਚ ਪੱਕਦੀ ਆ, ਪਾਣੀ ਵੀ ਘੱਟ ਲੱਗਦਾ, ਔਰ ਸਭ ਤੋਂ ਵੱਡੀ ਗੱਲ ਕਿ ਇਹਦਾ ਜਿਹੜਾ ਪਰਾਲ ਵੀ ਆ ਉਹ ਵੀ ਬਹੁਤ ਘੱਟ ਆ, ਪਰਾਲੀ ਨੂੰ ਮੈਨੇਜ ਕਰਨਾ ਬਹੁਤ ਹੀ ਸੌਖਾ ਵਾ। ਅਤੇ ਇੱਕ ਸਿਰਫ ਇਹੋ ਜਿਹੀ ਕਿਸਮ ਆ ਜਿਹੜੀ PR 126 ਆ ਜਿਹੜੀ ਆਪਾਂ ਜੁਲਾਈ ਦੇ ਵਿੱਚ ਲਾਉਂਦੇ ਹਾਂ ਅਤੇ ਜਲਦੀ ਤਿਆਰ ਹੋ ਜਾਂਦੀ ਆ। ਔਰ ਇਹਨੇ ਸਿਰਫ ਇਹੋ ਜਿਹੀ ਕਿਸਮ ਆ ਜਿਹਨੇ ਮਤਲਬ ਪੰਜਾਬ ਦਾ ਪਾਣੀ ਵੀ ਬਚਾਇਆ ਅਤੇ ਜਿਹੜੀ ਬਿਜਲੀ ਆ ਉਹਦੀ ਵੀ ਖਪਤ ਬਹੁਤ ਘਟੀ ਆ। ਸੋ ਇਹ ਜਿਹੜੀ ਕਿਸਮ ਆ ਜ਼ਰੂਰ ਤੁਸੀਂ ਆਪਣੇ ਖੇਤਾਂ ਵਿੱਚ ਲਗਾ ਸਕਦੇ ਹੋ। ਸਿਰਫ PR 126 ਕਿਸਮ ਵਾਸਤੇ ਆਪਾਂ 2 ਕੁ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਵਾ, ਪਿਛਲੇ ਸਾਲ ਇਹਦੇ ਵਿੱਚ 2 ਕੁ ਮੁਸ਼ਕਲਾਂ ਆਈਆਂ ਸੀ, ਇੱਕ ਤਾਂ ਥੋੜ੍ਹੀ ਹਲਦੀ ਰੋਗ ਦੀ ਸਮੱਸਿਆ ਆਈ ਸੀ, ਔਰ ਦੂਸਰਾ ਕਈ ਕਿਸਾਨ ਵੀਰ ਜਿਹੜੇ ਮੱਕੀ ਦੇ ਵੱਢ ਜਿਹੜੇ ਕਰਦੇ ਆ ਕਿ ਬਿਜਾਈ ਲੇਟ ਕਰ ਲੈਂਦੇ ਆ, ਜਦੋਂ ਆਪਾਂ ਬਿਜਾਈ ਲੇਟ ਕਰਦੇ ਹਾਂ ਉਹਦੇ ਨਾਲ ਹਲਦੀ ਰੋਗ ਦੀ ਸਮੱਸਿਆ ਵੀ ਆਉਂਦੀ ਆ। ਸੋ ਪਿਛਲੇ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਸਿਫਾਰਿਸ਼ ਕੀਤੀ ਸੀ ਕਿ ਜਿਹੜੀ ਇਹਦੀ ਬਿਜਾਈ ਆ ਪਨੀਰੀ ਪੁੱਟ ਕੇ ਉਹ ਆਪਾਂ 15 ਜੁਲਾਈ ਤੱਕ ਲਗਾ ਦੇਣੀ ਆ ਖੇਤ ਦੇ ਵਿੱਚ, ਉਹ ਤੋਂ ਬਾਅਦ ਆਪਾਂ ਲੇਟ ਨਹੀਂ ਕਰਨੀ, ਕਿਉਂਕਿ ਜਦੋਂ ਆਪਾਂ 10-15 ਜੁਲਾਈ ਤੱਕ ਲਗਾ ਦਿੰਦੇ ਹਾਂ ਫਿਰ ਪੱਕਣ ਵਾਲੇ ਜਿਹੜਾ ਤਾਪਮਾਨ ਆ ਉਹ ਇਕਸਾਰ ਰਹਿੰਦਾ ਵਾ, ਦਾਣੇ ਵੀ ਬਰਾਬਰ ਪੱਕਦੇ ਆ ਅਤੇ ਮਿਲਿੰਗ ਦੇ ਵਿੱਚ ਵੀ ਜਿਹੜੀ ਅੱਗੇ ਕੋਈ ਪ੍ਰੋਬਲਮ ਨਹੀਂ ਆਉਂਦੀ, ਕਿਉਂਕਿ ਜੇ ਨਮੀ ਸਹੀ ਹੋਊਗੀ ਤਾਂ ਮੰਡੀ ਦੇ ਵਿੱਚ ਖਰੀਦ ਵੀ ਪ੍ਰੋਪਰ ਹੁੰਦੀ ਆ। ਅਤੇ ਅੱਗੇ ਜਿਹੜੇ ਸਟੇਕ ਹੋਲਡਰ ਨੇ ਮਿਲਰ ਵਾਲੇ ਜਿਨ੍ਹਾਂ ਨੇ ਅੱਗੇ ਇਹਨਾਂ ਤੋਂ ਚੌਲ ਬਣਾਉਣੇ ਨੇ ਉਹਨਾਂ ਵਾਸਤੇ ਵੀ ਜਿਹੜੀ ਰਿਕਵਰੀ ਆ ਉਹ ਵਧੀਆ ਹੁੰਦੀ ਆ। ਸੋ ਹਲਦੀ ਰੋਗ ਵਾਸਤੇ ਵੀ ਇਹੀ ਇਹਦੇ ਵਿੱਚ ਸਾਵਧਾਨੀ ਆ ਕਿ ਜਿਹੜੀ ਇਹਦੀ ਬਿਜਾਈ ਆ ਟਾਈਮ ਸਿਰ ਕੀਤੀ ਜਾਵੇ, ਕਿਉਂਕਿ ਪਿਛਲੇ ਸਾਲ ਸਰਵੇਖਣਾਂ ਵਿੱਚ ਵੀ ਪਾਇਆ ਗਿਆ ਸੀ ਕਿ ਜਿਹੜੀ ਵਰਾਇਟੀ ਲੇਟ ਲੱਗੀ ਸੀ ਉਹਦੇ ਵਿੱਚ ਇਹ ਸਮੱਸਿਆ ਜ਼ਿਆਦਾ ਆਈ ਸੀ। ਇਸ ਤੋਂ ਇਲਾਵਾ ਕੁਛ ਜਿਹੜੀਆਂ ਕਿਸਮਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਬੈਨ ਨੇ, ਜਿਵੇਂ Pusa 44 ਆ ਜਾਂ ਡੋਗਰ ਆ, ਉਹਦੀ ਕਾਸ਼ ਜਿਹੜੀ ਆ ਉਹ ਕਿਸਾਨ ਵੀਰ ਬਿਲਕੁਲ ਨਾ ਕਰਨ, ਕਿਉਂਕਿ ਦੇਖੋ ਜਦੋਂ ਆਪਾਂ ਇੱਕ ਤਾਂ ਇਹ ਬਹੁਤ ਇਹਦੇ 4-5 ਇਹਦੇ ਕਾਰਨ ਆ, ਇੱਕ ਤਾਂ ਕਿਸਮਾਂ ਜਿਹੜੀਆਂ ਨੇ ਪਾਣੀ ਬਹੁਤ ਲੈਂਦੀਆਂ ਨੇ, ਠੀਕ ਹੈ ਜੀ, 15-20% ਜਿਹੜਾ ਪਾਣੀ ਜ਼ਿਆਦਾ ਲੈਂਦੀਆਂ ਨੇ, ਔਰ ਇਹਨਾਂ ਨੂੰ ਝੁਲਸ ਰੋਗ ਵੀ ਜ਼ਿਆਦਾ ਲੱਗਦਾ, ਕੀੜੇ ਮਕੌੜੇ ਬਿਮਾਰੀਆਂ ਵੀ ਲੱਗਦੀਆਂ, ਸਪਰੇਆਂ ਦਾ ਖਰਚਾ ਵੀ ਸਾਡਾ ਜ਼ਿਆਦਾ ਹੁੰਦਾ। ਇਸ ਤੋਂ ਇਲਾਵਾ ਇਹਦੇ ਵਿੱਚ ਇੱਕ ਹੋਰ ਮੁਸ਼ਕਲ ਹੈ ਕਿ ਜਿਹੜੀਆਂ Pusa 44 ਵਰਾਇਟੀ ਆ ਇਹ ਟਾਈਮ ਬਹੁਤ ਲੰਬਾ ਲੈ ਜਾਂਦੀ ਆ, ਖੇਤ ਸਾਡਾ ਕਾਫੀ ਜੇ ਰਹਿੰਦਾ ਵਾ, ਔਰ ਪਰਾਲ ਬਹੁਤ ਜ਼ਿਆਦਾ ਸਭ ਤੋਂ ਵੱਡੀ ਜਿਹੜੀ ਸਮੱਸਿਆ ਮੁੱਖ ਕਿ ਨਾ ਪਰਾਲ ਜਿਹੜਾ ਵਾ ਇਹਨੂੰ ਮੈਨੇਜ ਕਰਨਾ ਬਹੁਤ ਔਖਾ ਵਾ। ਔਰ ਮੈਂ ਜਿੰਨੀਆਂ PR ਵਰਾਇਟੀਆਂ ਦੱਸੀਆਂ ਨਾ ਸਾਰਿਆਂ ਦਾ ਜਿਹੜਾ ਪਰਾਲ ਆ ਉਹਨੂੰ ਮੈਨੇਜ ਕਰਨਾ ਬਹੁਤ ਸੌਖਾ ਵਾ। ਸੋ ਅਸੀਂ ਜਿਹੜਾ ਵਾ ਸਰਵੇਖਣ ਵਗੈਰਾ ਵੀ ਜਿਹੜਾ ਯੂਨੀਵਰਸਿਟੀ ਵੱਲੋਂ ਸਾਨੂੰ ਆਉਂਦਾ ਰਹਿੰਦਾ ਵਾ ਉਹ ਆਪਾਂ ਕੀਤਾ ਸੀ PR 126 ਅਤੇ PR 131 ਦਾ ਕਿ ਉਹਦੇ ਵਿੱਚ ਕਿੰਨੀ ਖਾਦ ਪਾਈ ਆ, ਕੀ ਸਪਰੇਆਂ ਕੀਤੀਆਂ ਵਾ, ਅਤੇ ਉਹਦੇ ਆਧਾਰ 'ਤੇ ਆਪਾਂ ਦੇਖਿਆ ਸੀ ਕਿ Pusa 44 ਦੇ ਨਾਲੋਂ PR 131 ਦਾ ਜਿਹੜਾ ਖਰਚਾ ਵਾ ਉਹ 4,000 ਰੁਪਏ ਜਿਹੜਾ ਘੱਟ ਆ, ਇਸੇ ਤਰ੍ਹਾਂ PR 126 ਦਾ ਜਿਹੜਾ ਖਰਚਾ ਵਾ ਉਹ 5,000 ਰੁਪਏ ਘੱਟ ਆ। ਕਹਿਣ ਦਾ ਮਤਲਬ ਵੀ ਜੇ ਕਿਸਾਨ ਵੀਰੋ ਜੇ ਤੁਹਾਡਾ ਕੋਈ 1 ਕੁਇੰਟਲ ਝਾੜ ਵੱਧ ਵੀ ਆ ਜਾਂਦਾ ਪਰ ਦੂਜੇ ਬੰਨੇ ਆਪਾਂ ਜਿਹੜਾ ਖਰਚਾ ਵੇਖੀਏ ਉਹਦੇ ਵਿੱਚ ਸਾਨੂੰ ਜਿਹੜਾ ਵਾ ਕਾਫੀ ਜਿਹੜੀਆਂ PR 131 ਅਤੇ PR 126 ਵਰਾਇਟੀ ਆ ਉਹ ਸਾਨੂੰ ਬਹੁਤ ਹੀ ਮਤਲਬ ਲਾਭਦਾਇਕ ਆ। ਸੋ ਇਹਦੀ ਜਿਹੜੀ ਕਾਸ਼ਤ ਨਾ ਕਰਕੇ ਆਪਾਂ PR ਵਰਾਇਟੀਆਂ ਦੀ ਜਿਹੜੀ ਕਾਸ਼ਤ ਆ ਉਹ ਸਾਨੂੰ ਕਰਨੀ ਚਾਹੀਦੀ ਆ। ਇਸ ਤੋਂ ਇਲਾਵਾ ਅਗਲਾ ਜਿਹੜਾ ਹੈਗਾ ਕਿ ਹੁਣ ਵਰਾਇਟੀਆਂ ਮੈਂ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਨੇ ਅਤੇ ਇਸ ਤੋਂ ਬਾਅਦ ਅੱਗੇ ਕਿਸਾਨਾਂ ਨੂੰ ਹੁੰਦਾ ਕਿ ਹੁਣ ਇਹਦੀ ਲਵਾਈ ਦਾ ਸਮਾਂ ਜਿਹੜਾ ਉਹ ਕਿਹੜਾ ਢੁਕਵਾਂ ਲਵਾਈ ਦਾ, ਹੈ ਨਾ, ਪਨੀਰੀ ਆਪਾਂ ਜਿਹੜੀ ਆ ਉਹ ਆਪਾਂ ਕਦੋਂ ਤੱਕ ਜਿਹੜੀ ਇਹਦੀ ਤਿਆਰ ਕਰਨੀ ਆ। ਸੋ ਕਿਸਾਨ ਵੀਰੋ ਜਿਹੜੀਆਂ ਦੇ ਦਰਮਿਆਨੇ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ ਨੇ

ਉਹਨਾਂ ਦੀ ਆਪਾਂ ਪਨੀਰੀ 20 ਤੋਂ 25 ਮਈ ਤੱਕ ਲਗਾ ਦੇਣੀ ਆ। ਔਰ ਜਿਹੜੀਆਂ ਘੱਟ ਸਮੇਂ 'ਚ ਪੱਕਣ ਵਾਲੀ ਕਿਸਮ ਆ, ਜਿੱਦਾਂ PR 126 ਆ, ਉਹਦੀ ਜਿਹੜੀ ਪਨੀਰੀ ਆ ਉਹ ਆਪਾਂ 25 ਮਈ ਤੋਂ 20 ਜੂਨ ਤੱਕ ਜਿਹੜੀ ਆ ਆਪਣੇ ਖੇਤ ਵਿੱਚ ਲਗਾ ਸਕਦੇ ਹਾਂ। ਔਰ ਜਿਹੜੀ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਨੇ ਉਹਨਾਂ ਵਾਸਤੇ ਜਿਹੜੀ ਪਨੀਰੀ ਆ 30 ਤੋਂ 35 ਦਿਨ ਦੀ ਪਨੀਰੀ ਜਿਹੜੀ ਆ ਉਹ ਆਪਾਂ ਖੇਤ ਵਿੱਚ ਲਾਉਣੀ ਆ। ਔਰ PR 126 ਵਾਸਤੇ ਜਿਹੜੀ ਆ 25 ਤੋਂ 30 ਦਿਨ ਦੀ ਪਨੀਰੀ ਜਿਹੜੀ ਆ ਉਹ ਆਪਾਂ ਖੇਤ ਵਿੱਚ ਲਾਉਣੀ ਆ। ਇਹ ਤੁਸੀਂ ਜ਼ਰੂਰ ਧਿਆਨ ਰੱਖਣਾ ਵਾ। ਪਿਛਲੇ ਸਾਲ ਥੋੜ੍ਹੀ ਜਿਹੀ ਮੁਸ਼ਕਿਲ ਆਈ ਸੀ ਕਿ ਕਈ ਕਿਸਾਨ ਵੀਰਾਂ ਜਿਨ੍ਹਾਂ ਕੋਲ ਕਈ ਵਾਰੀ ਪਨੀਰੀ ਥੁੜ ਗਈ ਸੀ, ਜਾਂ ਫਿਰ ਉਹਨਾਂ ਨੇ ਕਈਆਂ ਕੋਲ ਪਨੀਰੀ ਲਈ, ਉਹ ਪਨੀਰੀ ਵੱਡੀ ਸੀ 40 ਜਾਂ 45 ਦਿਨ ਦੀ ਸੀ PR 126 ਦੀ। ਉਹ ਜਦੋਂ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਲਗਾਈ ਤਾਂ ਉਹਦੇ ਨਾਲ ਕਿਤੇ ਗੰਢਾਂ ਬਣ ਜਾਂਦੀਆਂ ਨੇ, ਉਹ ਦੂਸਰਾ ਜਿਹੜਾ

25 ਤੋਂ 30 ਦਿਨ ਦੀ ਪਨੀਰੀ ਜਿਹੜੀ ਆ ਉਹ ਆਪਾਂ ਖੇਤ ਵਿੱਚ ਲਾਉਣੀ ਆ। ਇਹ ਤੁਸੀਂ ਜ਼ਰੂਰ ਧਿਆਨ ਰੱਖਣਾ ਵਾ। ਪਿਛਲੇ ਸਾਲ ਥੋੜ੍ਹੀ ਜਿਹੀ ਮੁਸ਼ਕਿਲ ਆਈ ਸੀ ਕਿ ਕਈ ਕਿਸਾਨ ਵੀਰਾਂ ਜਿਨ੍ਹਾਂ ਕੋਲ ਕਈ ਵਾਰੀ ਪਨੀਰੀ ਥੁੜ ਗਈ ਸੀ ਜਾਂ ਫਿਰ ਉਹਨਾਂ ਨੇ ਕਈਆਂ ਕੋਲ ਪਨੀਰੀ ਲਈ, ਉਹ ਪਨੀਰੀ ਵੱਡੀ ਸੀ 40 ਜਾਂ 45 ਦਿਨ ਦੀ ਸੀ, ਪੀਰ 126 ਦੀ। ਉਹ ਜਦੋਂ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਲਗਾਈ ਤਾਂ ਉਹਦੇ ਨਾਲ ਕਿਤੇ ਗੰਢਾਂ ਬਣ ਜਾਂਦੀਆਂ ਨੇ, ਉਹ ਦੂਸਰਾ ਜਿਹੜਾ ਬੂਟਾ ਵਾ ਉਹ ਫਿਰ ਛਾਵਾਂ ਨਹੀਂ ਕਰਦਾ ਅਤੇ ਸਿੱਧਾ ਹੀ ਬੂਟਾ ਜਿਹੜਾ ਉੱਪਰ ਨੂੰ ਮਤਲਬ ਖੇਤ ਦੇ ਵਿੱਚ ਆ ਜਾਂਦਾ ਵਾ। ਸੋ ਇਹ ਜਿਹੜੀ ਪਨੀਰੀ ਹੈ ਤੁਸੀਂ 25 ਤੋਂ 30 ਦਿਨ ਦੀ ਹੀ ਲਾ ਕੇ ਜਿਹੜਾ ਇਹ ਤੋਂ ਜਿਹੜਾ ਵਧੀਆ ਝਾੜ ਆ ਜਿਹੜਾ ਉਹ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਕਿਸਾਨ ਵੀਰੋ ਜਿਹੜੀ ਝੋਨੇ ਦੀ ਲਵਾਈ ਆ ਉਹ ਅਸੀਂ ਇਹੀ ਕਹਿੰਦੇ ਹਾਂ ਕਿ ਜਿਹੜੀ 20 ਜੂਨ ਤੋਂ ਜਿਹੜਾ ਤੁਸੀਂ ਝੋਨਾ ਜਿਹੜਾ ਉਹ ਸ਼ੁਰੂ ਕਰਨਾ ਚਾਹੀਦਾ ਵਾ, ਕਿਉਂਕਿ ਜੇ ਆਪਾਂ ਬਹੁਤਾ ਗੇਤਾ ਝੋਨਾ ਵੀ ਲਾ ਲੈਂਦੇ ਹਾਂ ਉਹਦੇ ਨਾਲ ਕੀ ਹੁੰਦਾ ਵਾ, ਇੱਕ ਤਾਂ ਝੋਨਾ ਉਦੋਂ ਚੱਲਦਾ ਨਹੀਂ ਆ, ਔਰ ਦੂਸਰਾ ਫਿਰ ਜਦੋਂ ਪੱਕਣ ਵੇਲੇ ਤਾਪਮਾਨ ਜ਼ਿਆਦਾ ਹੁੰਦਾ ਵਾ ਉਹਦੇ ਨਾਲ ਜਿਹੜੀ ਦਾਣਿਆਂ ਦੀ ਕੁਆਲਿਟੀ ਆ ਉਹ ਵੀ ਸਾਡੀ ਕੋਲ ਬਹੁਤੀ ਵਧੀਆ ਨਹੀਂ ਬਣਦੀ। ਸੋ ਜਿਹੜਾ ਵਾ 20 ਜੂਨ ਤੋਂ ਜਿਹੜਾ ਵਾ ਤੁਸੀਂ ਝੋਨਾ ਵਗੈਰਾ ਲਾਉਣਾ ਜਿਹੜਾ ਵਾ ਉਹ ਸ਼ੁਰੂ ਕਰੋ। ਥੋੜ੍ਹਾ ਉਦੋਂ ਇੱਕ ਜਿਹੜਾ ਮੌਨਸੂਨ ਵਗੈਰਾ ਵੀ ਆ ਜਾਂਦੀ ਆ, ਲੇਬਰ ਵੀ ਅਵੇਲੇਬਲ ਹੁੰਦੀ ਆ, ਇਹ ਤੁਸੀਂ ਇਸ ਗੱਲ ਦਾ ਜਿਹੜਾ ਜ਼ਰੂਰ ਤੁਸੀਂ ਖਿਆਲ ਰੱਖਣਾ ਵਾ। ਇਸ ਤੋਂ ਇਲਾਵਾ ਕਿਸਾਨ ਵੀਰੋ ਜਿਹੜੀ ਇਸ ਵਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਨਵੀਂ ਸਿਫਾਰਿਸ਼ ਕੀਤੀ ਆ ਕਿ ਕਈ ਕਿਸਾਨਾਂ ਦਾ ਸਵਾਲ ਸੀ ਕਿ ਜਿਹੜੀ ਪਨੀਰੀ ਆ ਜਦੋਂ ਅਸੀਂ ਪੱਧਰੇ ਬੀਜਦੇ ਹਾਂ ਤਾਂ ਪਨੀਰੀ ਵੱਧ ਟਾਈਮ ਲੈਂਦੀ ਆ, ਕਹਿਣ ਤੋਂ ਭਾਵ ਵੀ ਸਾਡੀ ਪਨੀਰੀ ਮਤਲਬ 35-40 ਦਿਨਾਂ ਤੱਕ ਤਿਆਰ ਹੁੰਦੀ ਆ। ਸੋ ਇਸ ਵਾਰੀ ਯੂਨੀਵਰਸਿਟੀ ਨੇ ਨਵੀਂ ਸਿਫਾਰਿਸ਼ ਕੀਤੀ ਆ ਜਿਹੜੀ ਪਨੀਰੀ ਆ ਤੁਸੀਂ ਝੋਨੇ ਦੀ ਇਹ ਬੈੱਡਾਂ 'ਤੇ ਬੀਜ ਸਕਦੇ ਹੋ। ਸੋ ਬੈੱਡਾਂ 'ਤੇ ਬੀਜਣ ਵਾਸਤੇ ਇੱਕ ਤਾਂ ਫਾਇਦਾ ਕੀ ਹੈ ਕਿ ਜਿਹੜੀ ਸਾਡੀ ਪਨੀਰੀ ਆ ਪੱਧਰੀ ਪਨੀਰੀ ਦੇ ਨਾਲ ਉਹ 5 ਦਿਨ ਪਹਿਲਾਂ ਤਿਆਰ ਹੋ ਜਾਂਦੀ ਆ, ਔਰ ਇਹ ਪੁੱਟਣੀ ਵੀ ਸੌਖੀ ਆ ਕਿਉਂਕਿ ਜਿਹੜੀ ਆਪਾਂ ਪੱਧਰੇ ਪਨੀਰੀ ਲਾਉਣੀ ਉਹ ਕਰਰੀ ਹੋ ਜਾਂਦੀ ਆ ਤਾਂ ਲੇਬਰ ਵੀ ਪੁੱਟਣ ਲੱਗੀਆਂ ਉਹਦੀ ਬਹੁਤ ਮੁਸ਼ਕਲ ਆਉਂਦੀ ਆ। ਸੋ ਇਹ ਜਿਹੜੀ ਇਹ ਬੈੱਡਾਂ 'ਤੇ ਜਿਹੜੀ ਪਨੀਰੀ ਹੈ ਤੁਸੀਂ ਮਤਲਬ 3-4 ਇੰਚ ਜਿਹੜੇ ਉੱਚੇ ਬੈੱਡ ਹੈਗੇ ਨੇ ਉਹਨਾਂ 'ਤੇ ਪਨੀਰੀ ਜਿਹੜੀ ਹੈ ਤੁਸੀਂ ਜਿਹੜਾ ਬੀਜ ਉਹ ਤੁਸੀਂ ਲਗਾ ਕੇ ਪਨੀਰੀ ਤੁਹਾਡੀ ਬਹੁਤ ਵਧੀਆ ਤਿਆਰ ਹੋ ਸਕਦੀ ਆ। 5 ਕੁ ਦਿਨ ਪਹਿਲਾਂ ਜਿਹੜੀ ਪਨੀਰੀ ਆ ਉਹ ਤੁਹਾਡੀ ਤਿਆਰ ਹੋ ਜਾਣੀ ਆ। ਸੋ ਜ਼ਰੂਰ ਤੁਸੀਂ ਇਹਦਾ ਵੀ ਜਿਹੜਾ ਇਸ ਵਾਰੀ ਜਿਹੜਾ ਕੋਸ਼ਿਸ਼ ਕਰੋ ਕਿ ਜਿਹੜੀ ਆ ਬੈੱਡਾਂ 'ਤੇ ਆਪਾਂ ਜਿਹੜੀ ਨਵੀਂ ਟੈਕਨੋਲੋਜੀ ਇਹਨੂੰ ਜ਼ਰੂਰ ਆਪਣੇ ਖੇਤਾਂ ਦੇ ਵਿੱਚ ਜਿਹੜਾ ਪਰਖੀਏ। ਇਸ ਤੋਂ ਇਲਾਵਾ ਆਮ ਤੌਰ 'ਤੇ ਨਾ ਕਿਸਾਨਾਂ ਦਾ ਸਵਾਲ ਬਹੁਤ ਇਸ ਵਾਰੀ ਆ ਰਿਹਾ ਵਾ ਕਿ ਅਸੀਂ ਚੋਣ ਜਿੱਦਾਂ ਜਿਹੜੀ ਆ ਕਿਹੜੀ ਕਿਸਮ ਲਾਈਏ, ਉਹਦੇ ਬਾਰੇ ਕਿਸਾਨ ਬਹੁਤ ਕਨਫਿਊਜ਼ ਨੇ ਕਿਉਂਕਿ ਕਿਸਾਨ ਵੀਰੋ ਪਿਛਲੇ ਸਾਲ ਜਿਹੜਾ ਮੌਸਮ ਸੀ ਉਹ 1-1.5 ਮਹੀਨਾ ਬਾਰਿਸ਼ ਹੁੰਦੀ ਰਹੀ ਸੀ, ਉਹਦੇ ਕਰਕੇ ਸਾਰੀਆਂ ਵਰਾਇਟੀਆਂ ਦਾ ਝਾੜ ਜਿਹੜਾ ਸੀ ਉਹ ਘਟਿਆ। ਇਸ ਕਰਕੇ ਕੋਈ ਘਬਰਾਉਣ ਦੀ ਲੋੜ ਨਹੀਂ ਆ, ਆਪਾਂ ਸਿਰਫ ਮੌਸਮ ਦੇ ਪੈਮਾਨੇ ਨੂੰ ਮੁੱਖ ਰੱਖ ਕੇ ਹੀ ਜਿਹੜੀ ਆ ਕਿਸਮਾਂ ਦੀ ਚੋਣ ਨਹੀਂ ਕਰਨੀ। ਤੁਸੀਂ ਕਿਸਮਾਂ ਦੀ ਚੋਣ ਜਿਹੜੀ ਆ ਜਿਹੜੇ ਤੁਹਾਡੇ ਤਜਰਬੇ ਨੇ ਜਿਹਨੂੰ ਜਿਹੜੀ ਤੁਹਾਨੂੰ PR ਕਿਸਮਾਂ ਜਿਹੜੀਆਂ ਵਧੀਆ ਝਾੜ ਪਿਛਲੇ 3-4 ਸਾਲਾਂ ਤੋਂ ਦੇ ਰਹੀਆਂ ਨੇ ਉਹਨਾਂ ਨੂੰ ਜ਼ਰੂਰ ਤੁਸੀਂ ਆਪਣੇ ਜਿਹੜਾ ਖੇਤਾਂ ਦੇ ਵਿੱਚ ਲਗਾਓ। ਔਰ ਜਿਹੜਾ ਹਾਈਬ੍ਰਿਡ ਬੀਜ ਆ ਅਤੇ ਵਰਾਇਟੀ ਆ ਉਹਦੇ ਵਿੱਚ ਇਹ ਫਰਕ ਆ ਕਿ ਜਿਹੜਾ ਹਾਈਬ੍ਰਿਡ ਆ ਉਹ ਤੁਹਾਨੂੰ ਬੀਜ ਹਰ ਸਾਲ ਨਵਾਂ ਲੈਣਾ ਪੈਂਦਾ, ਔਰ ਦੂਸਰੀ ਗੱਲ ਉਹ ਮਹਿੰਗਾ ਵੀ ਆ ਔਰ ਉਹਦਾ ਬੀਜ ਵੀ ਆਪਾਂ ਅਗਲੇ ਸਾਲ ਨਹੀਂ ਵਰਤ ਸਕਦੇ। ਇਸੇ ਕਰਕੇ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਾ ਉਹ ਵਰਾਇਟੀਆਂ ਜਿਹੜੀਆਂ PR ਵਰਾਇਟੀਆਂ ਨੇ ਉਹਨਾਂ ਦੀ ਸਿਫਾਰਿਸ਼ ਕੀਤੀ ਜਾਂਦੀ ਆ, ਉਹਨਾਂ ਦਾ ਜਿਹੜਾ ਤੁਸੀਂ ਬੀਜ ਵੀ ਜਿਹੜਾ ਹੈਗਾ ਵਾ ਉਹ ਅਗਲੇ ਸਾਲ ਜਿਹੜਾ ਤੁਸੀਂ ਵਰਤ ਸਕਦੇ ਹੋ, ਔਰ ਉਹਦੇ ਨਾਲ ਸਾਡਾ ਖਰਚਾ ਵੀ ਘੱਟਦਾ ਵਾ ਅਤੇ ਕੁਆਲਿਟੀ ਵੀ ਵਧੀਆ ਹੁੰਦੀ ਆ। ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਯੂਨੀਵਰਸਿਟੀ ਜਿਹੜੇ ਬੀਜ ਨੇ ਇਹ ਸਾਰੀ ਜਿਹੜੀ ਟੈਸਟਿੰਗ ਜਿਹੜੀ ਆ ਪੰਜਾਬ ਦੇ ਪੌਣ ਪਾਣੀ ਦੇ ਵਿੱਚ ਹੁੰਦੀ ਆ, ਔਰ ਜਿਹੜੇ ਬਾਹਰੋਂ ਹਾਈਬ੍ਰਿਡ ਬੀਜ ਜਾਂ ਪ੍ਰਾਈਵੇਟ ਬੀਜ ਆਉਂਦੇ ਆ ਉਹ ਉਹਨਾਂ ਦੀ ਪਰਖ ਜਿਹੜੀ ਬਾਹਰ ਹੁੰਦੀ ਆ ਉਹਦੇ ਨਾਲ ਜਦੋਂ ਕਿਸਾਨ ਵੀਰ ਲਗਾਉਂਦੇ ਆ ਕਈ ਤਰ੍ਹਾਂ ਦੀਆਂ ਹੋਰ ਵੀ ਕਈ ਬਿਮਾਰੀਆਂ ਜਾਂ ਵਾਇਰਸ ਆਉਣ ਦਾ ਡਰ ਬਣਿਆ ਰਹਿੰਦਾ ਵਾ। ਸੋ ਕੋਸ਼ਿਸ਼ ਕੀਤੀ ਜਾਵੇ ਕਿ ਆਪਾਂ ਜਿਹੜੀਆਂ PR ਵਰਾਇਟੀਆਂ ਹੀ ਦੀ ਜਿਹੜੀ ਕਾਸ਼ਤ ਉਹ ਕੀਤੀ ਜਾਵੇ। ਸੋ ਇੱਥੇ ਮੈਂ ਇੱਕ ਹੋਰ ਦੱਸਣਾ ਚਾਹੂੰਗਾ ਕਿ ਕਈ ਵਾਰੀ ਕਿਸਾਨ ਵੀਰ ਕਰਦੇ ਆ ਕਿ ਜਦੋਂ ਨਵੀਂ ਵਰਾਇਟੀ ਆਉਂਦੀ ਆ ਤਾਂ ਉਹ ਕਹਿੰਦੇ ਸਾਨੂੰ ਉਹਦਾ ਵੱਧ ਬੀਜ ਦਿਓ, ਜਿੱਦਾਂ 5 ਕਿੱਲਿਆਂ ਦਾ 10 ਕਿੱਲਿਆਂ ਦਾ। ਸੋ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜਿਹੜਾ ਨਵੀਂ ਵਰਾਇਟੀ ਆ ਉਹਦਾ ਪਹਿਲਾਂ ਟ੍ਰਾਇਲ ਬੇਸ 'ਤੇ 1 ਕਿੱਲਾ ਜਾਂ 2 ਕਿੱਲੇ ਦਾ ਜਿਹੜਾ ਬੀਜ ਉਹ ਹੀ ਲਗਾਓ, ਬਾਕੀ ਜਿਹੜੀ ਤੁਹਾਨੂੰ ਪੁਰਾਣੀ ਵਰਾਇਟੀ ਜਿਹੜਾ ਝਾੜ ਦੇ ਰਹੀ ਆ ਉਹਨੂੰ ਵੀ ਰੱਖੋ, ਉਹਦੇ ਨਾਲ ਤੁਸੀਂ ਜਾਂ ਕੋਈ ਬਾਸਮਤੀ ਲਾ ਸਕਦੇ ਹੋ, ਮਤਲਬ ਇੱਕੋ ਹੀ ਵਰਾਇਟੀ 'ਤੇ ਜਿਹੜਾ ਆਪਾਂ ਨਿਰਭਰ ਨਾ ਰਹੀਏ, ਕਿਉਂਕਿ ਜਿਹੜੀ ਕਿਸਮੀ ਵਿਭਿੰਨਤਾ ਵਾ ਇਹੀ ਆ ਕਿ ਆਪਾਂ ਵੱਖ ਵੱਖ ਕਿਸਮਾਂ ਜਿਹੜੀਆਂ ਖੇਤਾਂ ਦੇ ਵਿੱਚ ਲਾਈਏ ਤਾਂ ਹੀ ਆਪਾਂ ਜਿਹੜੀ ਯੂਨੀਵਰਸਿਟੀ ਆ ਤੁਹਾਨੂੰ ਜਿਹੜੀ ਆ ਇਸ ਵਾਰੀ ਵੀ 133 ਵਰਾਇਟੀ ਦਿੱਤੀ ਆ ਵੀ ਕਿਸਾਨਾਂ ਕੋਲ ਇੱਕ ਆਪਸ਼ਨ ਹੋ ਜੇ ਵੀ ਹਾਂ ਵੀ ਇਹ ਵਰਾਇਟੀ ਮੈਂ ਲਾ ਸਕਦਾ ਵਾਂ, ਕੁਛ ਏਰੀਆ ਇਹਦਾ ਲਾ ਲਓ, ਕੁਛ ਪੁਰਾਣੀ ਜਿਹੜਾ ਜਿਹਨੇ ਝਾੜ ਚੰਗਾ ਦਿੱਤਾ ਵਾ 131 ਆ ਜਾਂ ਕੋਈ ਵੀ ਵਰਾਇਟੀ ਆ ਉਹ ਲਗਾ ਲਓ ਜਾਂ ਕੁਛ ਬਾਸਮਤੀ ਦਾ ਏਰੀਆ, ਮਤਲਬ ਵੰਡ ਕੇ ਜਿਹੜੀ ਆ ਉਹ ਇਹਦੀ ਜਿਹੜੀ ਕਾਸ਼ਤ ਉਹ ਕੀਤੀ ਜਾਵੇ। ਇਸ ਤੋਂ ਇਲਾਵਾ ਮੈਂ ਇੱਕ ਹੋਰ ਬੇਨਤੀ ਕਰੂੰਗਾ ਕਿ ਜਿਹੜਾ ਸੋਸ਼ਲ ਮੀਡੀਆ 'ਤੇ ਪ੍ਰਚਾਰ ਅੱਜ ਕੱਲ੍ਹ ਜਿਵੇਂ ਹੋ ਰਿਹਾ ਹੈ ਨਾ ਕੋਈ ਵਰਾਇਟੀਆਂ ਦਾ ਲੈ ਕੇ ਜਾਂ ਇਸ ਤਰ੍ਹਾਂ ਉਸ ਤਰ੍ਹਾਂ ਉਹ ਤੋਂ ਥੋੜ੍ਹਾ ਜਿਹਾ ਗੁਰੇਜ਼ ਕੀਤਾ ਜਾਵੇ ਅਤੇ ਬਿਲਕੁਲ ਜਿਹੜੀ ਸਟੀਕ ਜਾਣਕਾਰੀ ਆ ਜਿਹੜੀ ਜਿਵੇਂ ਤੁਹਾਨੂੰ ਕੋਈ ਯੂਟਿਊਬ ਚੈਨਲ ਜਿਹੜਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਜਿਹੜਾ ਪੇਜ ਆ ਜਾਂ ਕੋਈ ਹੋਰ ਸਾਡਾ KV ਕ੍ਰਿਸ਼ੀ ਵਿਗਿਆਨ ਕੇਂਦਰ ਦਾ ਵਾ ਉਹਦੇ ਤੋਂ ਜਿਹੜੀ ਜਾਣਕਾਰੀ ਲੈ ਕੇ ਤੁਸੀਂ ਜਿਹੜੀ ਆ ਸਹੀ ਜਿਹੜੀ ਆ ਕਿਸਮਾਂ ਨੇ ਉਹਨਾਂ ਦੀ ਚੋਣ ਕਰੋ ਅਤੇ ਉਹਨਾਂ ਨੂੰ ਆਪਣੇ ਖੇਤਾਂ ਵਿੱਚ ਲਗਾ ਕੇ ਜਿਹੜਾ ਵਾ ਵੱਧ ਤੋਂ ਵੱਧ ਜਿਹੜਾ ਝਾੜ ਆ ਤੁਸੀਂ ਪ੍ਰਾਪਤ ਕਰ ਸਕਦੇ ਹੋ।

0: ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਪੈ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ ਦੇਸ਼ ਪਰਾਇਆ
1: ਹੋਇਆ ਦੇਸ਼ ਪਰਾਇਆ ਹੋਇਆ ਦੇਸ਼ ਪਰਾਇਆ ਹੋਇਆ ਦੇਸ਼ ਪਰਾਇਆ
0: ਹਾਂਜੀ ਬੱਚਿਆਲੋ ਦੇਖੋ ਨਾਟਕ ਅੱਜ ਤੁਹਾਨੂੰ ਇੱਕ ਸੁਣਾਉਣਾ ਹੈ ਦੇਸ਼ ਦੇ ਦੁਸ਼ਮਣ ਇਹਨਾਂ ਤੋਂ ਬੜਾ ਜਾਗਰੂਕ ਰਹਿਣਾ ਬੜਾ ਜ਼ਰੂਰੀ ਹੈ ਦੁਸ਼ਮਣ ਜਿਹੜਾ ਕਹਿੰਦੇ ਆ ਬਾਹਰਲਾ ਇੰਨਾ ਖਤਰਨਾਕ ਨਹੀਂ ਹੁੰਦਾ ਜਿਹੜਾ
2: ਅੰਦਰਲਾ ਖਤਰਨਾਕ ਜ਼ਿਆਦਾ ਹੁੰਦਾ ਹੈ
0: ਜ਼ਿਆਦਾ ਹੁੰਦਾ ਹੈ ਸੋ ਦੇਸ਼ ਦੇ ਦੁਸ਼ਮਣ ਨਾਟਕ ਦਾ ਨਾਂ ਹੈ ਇਹ ਆਪਾਂ ਸਜਣਾ ਸਾਂਝਾ ਕਰਦੇ ਹਾਂ
3: ਸਾਵਧਾਨ ਸਾਵਧਾਨ ਮਹਾਮਹਿਮ ਪਰਮ ਭਟਾਕਾਰ ਚੱਕਰਵਰਤੀ ਮਹਾਰਾਜ ਅਧਿਰਾਜ ਮਾਨਯੋਗ ਇਤਿਹਾਸ ਪੁਰਸ਼ ਮੀਟਿੰਗ

0: ਮਹਾਮਾਤਯ ਯੁਗ ਦੇਵੀ, ਕਿਰਪਾ ਕਰਕੇ ਹਾਜ਼ਰ ਵਿਅਕਤੀਆਂ ਨੂੰ ਅੱਜ ਦੀ ਵਿਸ਼ੇਸ਼ ਮੀਟਿੰਗ ਦੇ ਉਦੇਸ਼ ਨੂੰ ਪੂਰੀ ਤਰ੍ਹਾਂ ਸਮਝਾਉਣ ਦੀ ਕਿਰਪਾਲਤਾ ਕਰੋ।
1: ਜੋ ਹੁਕਮ ਦੇਵ। ਮੌਜੂਦਾ ਕੌਂਸਲਰ ਸਾਹਿਬਾਨ ਤੇ ਜਾਗਰੂਕ ਨਾਗਰਿਕੋ, ਅੱਜ ਦੀ ਸਭਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਅਸੀਂ ਅੱਜ ਬਹੁਤ ਜ਼ਰੂਰੀ ਫੈਸਲਾ ਕਰਨ ਦੇ ਲਈ ਇਕੱਠੇ ਹੋਏ ਹਾਂ।
0: ਤੇ ਉਹ ਫੈਸਲਾ ਅਸੀਂ ਸਾਰਿਆਂ ਨੇ ਨਿਰਪੱਖ ਰਹਿ ਕੇ ਕਰਨਾ ਹੈ। ਤੁਸੀਂ ਲੋਕ ਸਭਾ ਭਵਨ ਦੇ ਵਿੱਚ ਵਿਚਾਲੇ ਰੱਖਿਆ ਹੋਇਆ ਆ ਹੀਰੇ ਜਵਾਹਰਾਤ ਨਾਲ ਜੜਿਆ ਹੋਇਆ ਸੋਨੇ ਦਾ ਮੁਕਟ ਵੇਖ ਰਹੇ ਹੋ ਨਾ? ਇਹ ਮੁਕਟ ਉਸ ਵਿਅਕਤੀ ਦੇ ਸਿਰ ਉੱਤੇ ਸਜਾਇਆ ਜਾਏਗਾ ਜੋ ਆਪਣੇ ਆਪ ਨੂੰ ਸਭ ਤੋਂ ਵੱਡਾ ਦੇਸ਼ ਧਰੋਹੀ ਸਾਬਿਤ ਕਰੇਗਾ।
1: ਜੀ ਹਾਂ, ਇਹ ਮੁਕਟ ਉਸ ਸ਼ਖਸ ਦੇ ਸਿਰ ਤੇ ਸਜਾਇਆ ਜਾਏਗਾ ਜੋ ਆਪਣੇ ਆਪ ਨੂੰ ਬਹੁਤ ਵੱਡਾ ਦੇਸ਼ ਧਰੋਹੀ ਸਾਬਿਤ ਕਰੇਗਾ ਤੇ ਮਹਾਰਾਜ ਇਤਿਹਾਸ ਪੁਰਸ਼ ਵੱਲੋਂ ਉਸ ਨੂੰ ਦੇਸ਼ ਧਰੋਹੀ ਰਤਨ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਜਾਏਗਾ।
0: ਹਾਂ, ਤੇ ਜਿਨ੍ਹਾਂ ਨੂੰ ਆਪਣੇ ਆਪਣੇ ਦੇਸ਼ ਧਰੋਹੀ ਹੋਣ ਤੇ ਬਹੁਤ ਮਾਣ ਹੈ ਉਹ ਅੱਗੇ ਆ ਜਾਣ, ਬਿਨਾਂ ਸੰਕੋਚ ਦਲੇਰੀ ਨਾਲ ਅੱਗੇ ਆਓ।
2: ਮਹਾਰਾਜ, ਜੇ ਆਗਿਆ ਹੋਵੇ ਤਾਂ ਇਸ ਮੁਕਟ ਨੂੰ ਮੈਂ ਪਹਿਨ ਲਵਾਂ।
0: ਤੂੰ ਤਾਂ ਤੂੰ ਆਪਣੇ ਆਪ ਨੂੰ ਦੇਸ਼ ਦਾ ਦੁਸ਼ਮਣ ਜਾਂ ਦੇਸ਼ ਦਾ ਸ਼ਤਰੂ ਸਮਝਦਾ ਹੈ, ਦੇਸ਼ ਧਰੋਹੀ ਹੈ ਨਾ? ਪਹਿਲਾਂ ਤੂੰ ਆਪਣੀ ਪਹਿਚਾਣ ਦੱਸ।
2: ਮੈਂ ਤਕਸ਼ ਨਰੇਸ਼ ਅੰਭੀਕ।
0: ਓ ਅੰਭੀਕ, ਆਪਣੇ ਦੇਸ਼ ਧਰੋਹੀ ਹੋਣ ਦਾ ਸਬੂਤ ਪੇਸ਼ ਕਰੋ।
2: ਜੋ ਹੁਕਮ ਦੇਵ। ਤੁਰਕੀ, ਸੀਰੀਆ, ਮਿਸਰ ਤੇ ਫਰਾਂਸ ਨੂੰ ਜਿੱਤ ਕੇ ਸਿਕੰਦਰ ਮਹਾਨ ਦਿਗਵਿਜੇ ਦੇ ਉਦੇਸ਼ ਨਾਲ ਭਾਰਤ ਵੱਲ ਨੂੰ ਤੁਰਿਆ। 327 ਈਸਾ ਤੋਂ ਪਹਿਲਾਂ ਦੀ ਗੱਲ ਹੈ। ਉਸ ਦੀ ਵਿਸ਼ਾਲ ਸੈਨਾ ਸਿੰਧੂ ਨਦੀ ਦੇ ਕਿਨਾਰੇ ਪੁੱਜ ਗਈ।

0: ਵੀਰੇ ਯੂਨਾਨੀ ਸੈਨਾ ਸਿੰਧੂ ਨਦੀ ਦੇ ਉਸ ਪਾਰ ਪਹੁੰਚ ਗਈ ਹੈ।
1: ਜਾਣਦਾ ਮੈਂ, ਚੰਗੀ ਤਰ੍ਹਾਂ ਜਾਣਦਾ। ਆਪਣੇ ਅਪਮਾਨ ਦਾ ਬਦਲਾ ਲੈਣ ਦਾ ਸੁਨਹਿਰੀ ਮੌਕਾ ਆ ਗਿਆ। ਤੇ ਹੁਣ ਮੈਂ ਉਸ ਪਖੰਡੀ ਬੰਦੇ ਦਾ ਕਮੰਡ ਚੂਰ ਚੂਰ ਕਰ ਦਿਆਂਗਾ।
0: ਇਹ ਆਪਸੀ ਰੰਜਿਸ਼ ਤੇ ਕਲੇਸ਼ ਦਾ ਸਮਾਂ ਨਹੀਂ ਹੈ ਵੀਰੇ। ਤੁਸੀਂ ਪੰਚਨਦ ਨਰੇਸ਼ ਤੇ ਦੂਤ ਨੂੰ ਨਿਰਾਸ਼ ਭੇਜ ਕੇ ਚੰਗਾ ਨਹੀਂ ਕੀਤਾ।
1: ਮੈਨੂੰ ਉਪਦੇਸ਼ ਦੇਣ ਦਾ ਯਤਨ ਨਾ ਕਰ। ਹੁਣ ਛੇਤੀ ਮੇਰਾ ਸੁਪਨਾ ਪੂਰਾ ਹੋ।

0: The mayor! Oh man! Panchen of the Pradesh, the Takshashilada, Shasak Balanga Shasak!
1: Paramveer Maharaj Puru to tin tin var vahar kevi. ਤੁਸੀਂ ਜਿੱਤ ਦਾ ਸੁਪਨਾ ਦੇਖ ਰਹੇ ਹੋ ਵੀਰੇ, ਅਚਰਜ ਹੈ, ਘੋਰ ਅਚਰਜ ਹੈ।
0: ਮੈਂ ਸਹਿਣ ਨਹੀਂ ਕਰ ਸਕਦਾ ਕਿ ਤੂੰ ਰਾਜ ਦੇ ਕੰਮਾਂ ਵਿੱਚ ਰੁਕਾਵਟ ਪਾਵੇ ਜਾਂ ਮੇਰੇ ਸਾਹਮਣੇ ਮੇਰੇ ਦੁਸ਼ਮਣ ਦੀ ਪ੍ਰਸ਼ੰਸਾ ਕਰੇ।
1: ਤੇ ਮੈਂ ਵੀ ਸਹਿਣ ਨਹੀਂ ਕਰ ਸਕਦੀ ਕਿ ਵਿਦੇਸ਼ੀਆਂ ਦੀ ਸੈਨਾ ਦਾ ਯੁੱਧ ਦਾ ਨਗਾੜਾ ਸੁਣ ਕੇ ਵੀ ਮੇਰਾ ਭਰਾ ਕਾਇਰਾਂ ਵਾਂਗ ਹੱਥ ਤੇ ਹੱਥ ਧਰ ਕੇ ਬੈਠਾ ਰਵੇ।
0: ਸਾਵਧਾਨ, ਰਾਜ ਮਰਿਆਦਾ ਦਾ ਧਿਆਨ ਰੱਖਿਆ ਜਾਵੇ।
1: ਤੇ ਤੁਸੀਂ ਵੀ ਖੱਤਰੀ ਧਰਮ ਦਾ ਧਿਆਨ ਰੱਖੋ ਵੀਰੇ।
0: ਤੇਰਾ ਭਰਾ ਇੰਨਾ ਮੂਰਖ ਨਹੀਂ ਹੈ ਕਿ ਸਿਕੰਦਰ ਦੀ ਸਿੰਧੂ ਵਰਗੀ ਇੰਨੀ ਵੱਡੀ ਦੌੜਦੀ ਆਉਂਦੀ ਸੈਨਾ ਨਾਲ ਟਕਰਾਉਣ ਦੀ ਮੂਰਖਤਾ ਕਰੇ। ਮੈਂ ਉਸ ਦੇ ਵੱਲ ਦੋਸਤੀ ਦਾ ਹੱਥ ਵਧਾਵਾਂਗਾ।
1: ਕਿਉਂ, ਦੋਸਤੀ ਨੂੰ ਹੱਥ ਖੜੀ ਪਾਉਣ ਲਈ?
0: ਸਿਕੰਦਰ ਵੀਰ ਹੈ, ਉਹ ਵੀਰਾਂ ਦਾ ਸਨਮਾਨ ਕਰਦਾ ਹੈ। ਮੈਂ ਉਸਦੇ ਕੋਲ ਆਪਣਾ ਦੂਤ ਭੇਜ ਦਿੱਤਾ ਹੈ।
1: ਕੀ ਦੂਤ ਭੇਜ ਦਿੱਤਾ ਹੈ ਤੁਸੀਂ?
0: ਹਾਂ, ਦੂਤ ਭੇਜ ਦਿੱਤਾ ਹੈ। ਮੈਂ ਤਕਸ਼ਿਲਾ ਦਾ ਬੂਹਾ ਸਿਕੰਦਰ ਦੇ ਲਈ ਖੋਲ ਦਿੱਤਾ ਹੈ।
1: ਤੁਸੀਂ ਤਕਸ਼ਿਲਾ ਦਾ ਬੂਹਾ ਨਹੀਂ, ਸਾਰੇ ਭਾਰਤ ਦਾ ਸਿੰਘ ਦੁਆਰ ਇੱਕ ਵਿਦੇਸ਼ੀ ਹਮਲਾਵਰ ਦੇ ਲਈ ਖੋਲ ਦਿੱਤਾ ਹੈ। ਜਾਣਦੀ ਹਾਂ ਮੈਂ, ਹੁਣ ਇਸ ਤਕਸ਼ਿਲਾ ਦੇ ਵਿੱਚ ਮੇਰੇ ਲਈ ਕੋਈ ਥਾਂ ਨਹੀਂ ਰਹੀ। ਜਾ ਰਹੀ ਹਾਂ ਮੈਂ।
0: ਜਾ ਰਹੀ ਹਾਂ? ਕਿੱਥੇ ਜਾਵੇਂਗੀ? ਜ਼ਰਾ ਮੈਂ ਵੀ ਤਾਂ ਸੁਣਾ।
1: ਦੇਸ਼ ਧਰੋਹੀ ਦੇ ਇਸ ਗੜ ਤੋਂ ਦੂਰ, ਉੱਥੇ ਜਿੱਥੇ ਲੋਕ ਮਾਤਰ ਭੂਮੀ ਦੀ ਸੁਤੰਤਰਤਾ ਦੇ ਲਈ ਲੜਨਾ ਜਾਣਦੇ ਹੋਣ।
0: ਮੇਰੀ ਭੈਣ ਨੇ ਸਹੀ ਕਿਹਾ ਦੇਵ, ਤਕਸ਼ਿਲਾ ਦੇਸ਼ ਧਰੋਹ ਦਾ ਗੜ ਬਣ ਗਿਆ। ਮੈਂ ਦੇਸ਼ ਦੀ ਸੁਤੰਤਰਤਾ ਦਾ ਸੌਦਾ ਕੀਤਾ, ਸਿਕੰਦਰ ਦਾ ਸਵਾਗਤ ਸਨਮਾਨ ਕੀਤਾ, ਜੇਲਮ ਪਾਰ ਕਰਨ ਤੇ ਪੰਚਨਦ ਪੂਰੂ ਨੂੰ ਹਰਾਉਣ ਦੇ ਵਿੱਚ ਉਹਦੀ ਮਦਦ ਕੀਤੀ।
2: ਅੰਭੀਕ ਦਾ ਇੱਕ ਇੱਕ ਲਫ਼ਜ਼ ਸਹੀ ਹੈ ਦੇਵ। ਇਹਨਾਂ ਨੇ ਸ਼ਤਰੂ ਦੇ ਲਈ ਦੇਸ਼ ਦੇ ਸਿੰਘ ਦੁਆਰ ਖੋਲ ਕੇ ਯਕੀਨਾਂ ਨੇ ਦੇਸ਼ ਧਰੋਹ ਤੇ ਇਤਿਹਾਸ ਨੂੰ ਚਮਕਾਇਆ ਹੈ।
0: ਧੰਨਵਾਦ ਮਹਾਮਾਤਿਆ। ਹੁਣ ਕੀ ਮੈਂ ਇਸ ਸੋਹਣੇ ਮੁਕਟ ਨੂੰ ਆਪਣੇ ਸਿਰ ਤੇ ਰੱਖ ਸਕਦਾ ਨਾ?
3: ਜ਼ਰੂਰ ਅੰਭੀਕ, ਤੂੰ ਅਸਲੀਅਤ ਵਿੱਚ ਮਹਾਨ ਦੇਸ਼ ਧਰੋਹੀ ਹੈ।
4: ਪਰ ਦੇਸ਼ ਧਰੋਹੀ ਰਤਨ ਦੀ ਉਪਾਧੀ ਦਾ ਅਧਿਕਾਰੀ ਨਹੀਂ ਹੈ ਮਹਾਰਾਜ।
3: ਹੈਂ, ਤੂੰ ਕੌਣ ਹੈ?
4: ਮੈਂ ਕਨੌਜ ਨਰੇਸ਼ ਜੈਚੰਦ ਰਾਠੌਰ।
3: ਕੀ ਤੂੰ ਵੀ ਆਪਣੇ ਆਪ ਨੂੰ ਦੇਸ਼ ਧਰੋਹੀ ਸਮਝਦਾ ਹੈ?
4: ਜੀ ਹਾਂ ਮਹਾਰਾਜ, ਤੇ ਮੈਂ ਇਹ ਸਾਬਿਤ ਕਰਨਾ ਚਾਹੁੰਦਾ ਹਾਂ ਕਿ ਅੰਬੀਕ ਦਾ ਦੇਸ਼ ਧਰੋਹ ਮੇਰੀ ਤੁਲਨਾ ਵਿੱਚ ਕੁਝ ਵੀ ਨਹੀਂ ਹੈ।
0: ਸਾਵਧਾਨ, ਮੈਂ ਤੈਨੂੰ ਦਵੰਦ ਯੁੱਧ ਦੇ ਲਈ ਲਲਕਾਰਦਾ। ਤੂੰ ਮੇਰਾ ਅਪਮਾਨ ਕੀਤਾ ਹੈ, ਮੇਰੇ ਉੱਤੇ ਝੂਠੇ ਭਾਸ਼ਣ ਦਾ ਇਲਜ਼ਾਮ ਲਗਾਇਆ ਹੈ।
4: ਅੰਬੀਕ, ਝੂਠੇ ਭਾਸ਼ਣ ਦਾ ਨਹੀਂ, ਝੂਠ ਦਾ ਇਲਜ਼ਾਮ ਹੈ, ਝੂਠ ਦਾ।
0: ਮਹਾਰਾਜ ਇਸ ਦੁਸ਼ਟ ਨੂੰ ਸਵਾ ਤਿਆਗਣ ਦਾ ਹੁਕਮ ਦਿਓ।
3: ਰੁਕੋ ਅੰਬੀਕ, ਸ਼ਾਂਤ ਹੋਵੋ। ਹਾਂ ਜੈਚੰਦ, ਤੂੰ ਕੁਝ ਕਹਿਣਾ ਹੈ ਤਾਂ ਕਹਿ।
4: ਜੀ, ਅੰਬੀਕ ਨੇ ਇੱਕ ਵਿਦੇਸ਼ੀ ਹਮਲਾਵਰ ਦੇ ਲਈ ਬੂਹੇ ਖੋਲ ਕੇ ਦੇਸ਼ ਨਾਲ ਵਿਸ਼ਵਾਸਘਾਤ ਕੀਤਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਮਹਾਰਾਜ। ਪਰ ਇਹਦਾ ਭਾਰਤ ਦੀ ਸੁਤੰਤਰਤਾ ਤੇ ਦੇਸ਼ ਧਰੋਹ ਦੇ ਉੱਤੇ ਕੋਈ ਅਸਰ ਨਹੀਂ ਪਿਆ।
3: ਕਿਵੇਂ ਨਹੀਂ ਪਿਆ? ਸਿਕੰਦਰ ਦੀ ਸੈਨਾ ਅੱਗੇ ਵਧਦੀ ਗਈ।
4: ਪਰ ਉਹਨੂੰ ਛੇਤੀ ਹੀ ਵਾਪਸ ਜਾਣਾ ਪਿਆ ਮਹਾਰਾਜ। ਅੰਬੀਕ ਦੇਸ਼ ਦੇ ਲਈ ਹਾਨੀਕਾਰਕ ਨਹੀਂ ਬਲਕਿ ਲਾਭਕਾਰੀ ਸਿੱਧ ਹੋਇਆ ਮਹਾਰਾਜ, ਲਾਭਕਾਰੀ।

0: ਨੇ ਕਲਕੱਤੇ ਤੇ ਹਮਲਾ ਕਰਕੇ ਅੰਗਰੇਜ਼ਾਂ ਨੂੰ ਭਜਾ ਦਿੱਤਾ। ਅੰਗਰੇਜ਼ਾਂ 'ਚ ਬਦਲੇ ਦੀ ਅੱਗ ਭੜਕ ਪਈ। ਮਦਰਾਸ ਤੋਂ ਕਲਾਈਵ ਤੇ ਵਾਟਸਨ ਭਾਰੀ ਫੌਜਾਂ ਨਾਲ ਅੱਗੇ ਵਧੇ ਤੇ ਕਲਕੱਤਾ ਤੇ ਗੰਗਾ ਕਿਨਾਰੇ ਦੀਆਂ ਸਾਰੀਆਂ ਕੋਠੀਆਂ 'ਤੇ ਕਬਜ਼ਾ ਕਰ ਲਿਆ। ਸਿਰਾਜੁਦੌਲਾ ਨੇ ਅੰਗਰੇਜ਼ਾਂ ਨਾਲ ਸੁਲਾਹ ਕਰ ਲਈ ਤੇ ਕਲਾਈਵ ਨੂੰ ਬੰਗਾਲ ਦਾ ਗਵਰਨਰ ਬਣਾ ਦਿੱਤਾ ਗਿਆ।
1: ਇਹ ਤਾਂ ਦੱਸੋ ਕਿ ਇਸ ਸੰਧੀ ਦਾ ਕਾਰਨ ਕੀ ਸੀ?
0: ਉਸ ਨੂੰ ਸਾਡੀ ਖਿਲਾਫਤ ਦਾ ਪਤਾ ਚੱਲ ਗਿਆ ਸੀ। ਅਸੀਂ ਚਾਹੁੰਦੇ ਸੀ ਕਿ ਉਹ ਜੰਗ ਕਰੇ ਤੇ ਬੁਰੀ ਤਰ੍ਹਾਂ ਹਾਰੇ। ਮੈਂ ਕਲਾਈਵ ਦੇ ਨਾਲ ਅੰਦਰੂਨੀ ਸਮਝੌਤੇ ਦੀ ਗੱਲਬਾਤ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਸੀ, ਪਰ ਸਿਰਾਜੁਦੌਲਾ ਨੂੰ ਇਸ ਦਾ ਸੁਰਾਗ ਮਿਲ ਗਿਆ। ਮੈਂ ਇਸ ਸੁਲਾਹ 'ਤੇ ਬਹੁਤ ਦੁਖੀ ਹੋਇਆ।
2: ਹੋਣਾ ਵੀ ਚਾਹੀਦਾ ਸੀ ਤੈਨੂੰ ਦੁਖੀ। ਤੇਰੀਆਂ ਆਸਾਂ 'ਤੇ ਮਿੱਟੀ ਜੋ ਪੈ ਗਈ ਸੀ।
0: ਪਰ ਮੈਂ ਹਿੰਮਤ ਨਹੀਂ ਹਾਰੀ। ਗੱਦਾਰ ਦੀ ਇਹੋ ਪਛਾਣ ਹੈ। ਮੈਂ ਆਪਣੇ ਖਾਸ ਮਿੱਤਰ ਅਮੀਰ ਚੰਦ ਨੂੰ ਕਲਾਈਵ ਦੇ ਕੋਲ ਭੇਜਿਆ। ਕਲਾਈਵ ਨੂੰ ਅਮੀਰ ਚੰਦ ਨੇ ਪਟਾ ਲਿਆ ਤੇ ਇੱਕ ਦਿਨ ਮੈਂ ਮੁਲਾਕਾਤ ਕੀਤੀ।
3: ਵੈਲ ਮਿਸਟਰ, ਸਾਨੂੰ ਅਮੀਰ ਚੰਦ ਨੇ ਸਾਰੀ ਗੱਲ ਦੱਸੇ। ਤੂੰ ਇੱਥੋਂ ਦਾ ਨਵਾਬ ਬਣਨਾ ਚਾਹੁੰਦੀ?
0: ਜੀ, ਸਰਕਾਰੀ ਤਖ਼ਤ 'ਤੇ ਮੇਰਾ ਹੱਕ ਹੈ। ਸਿਰਾਜੁਦੌਲਾ ਤਾਂ ਹਾਲੇ ਬੱਚਾ ਹੈ।
3: ਮੈਂ ਤੇਰੀ ਮਦਦ ਕਰਨ ਦਾ ਪ੍ਰੋਮਿਸ ਕਰਦੀ, ਪਰ ਬਦਲੇ ਵਿੱਚ ਸਾਨੂੰ ਕੀ ਮਿਲਦੀ?
0: ਜੀ, ਜੋ ਤੁਸੀਂ ਮੰਗੋ, ਮੈਂ ਤੁਹਾਡੀ ਲੋਕਾਂ ਦੀ ਮਦਦ ਦੀ ਹਰ ਕੀਮਤ ਅਦਾ ਕਰਨ ਲਈ ਤਿਆਰ ਹਾਂ।
3: ਓਕੇ, ਮੈਂ ਅੱਜ ਹੀ ਐਗਰੀਮੈਂਟ ਦਾ ਡਾਕੂਮੈਂਟ ਤਿਆਰ ਕਰਾਉਣਾ। ਅਸੀਂ ਤੁਹਾਨੂੰ ਬੰਗਾਲ ਦਾ ਨਵਾਬ ਬਣਾਉਂਦੀ ਤੇ ਬਦਲੇ ਵਿੱਚ ਤੁਸੀਂ ਕੰਪਨੀ ਨੂੰ 1 ਕਰੋੜ ਦੇਂਦੀ ਤੇ 24 ਪਰਗਨਾ ਦੀ ਜਾਗੀਰ। ਬੋਲੋ, ਮਨਜ਼ੂਰ?
0: ਮਨਜ਼ੂਰ ਹੈ।
3: ਫਿਰ ਤਾਂ ਤੁਸੀਂ ਆਪਣੇ ਆਪ ਨੂੰ ਨਵਾਬ ਸਮਝੋ। ਲੈਟ ਅਸ ਡ੍ਰਿੰਕ ਟੂ ਯੂ ਹੈਲਥ, ਨਵਾਬ ਮੀਰ ਜਾਫਰ।
0: ਸੁਲਾਹਨਾਮਾ ਚਿੱਟੇ ਕਾਗਜ਼ 'ਤੇ ਤਿਆਰ ਕੀਤਾ ਗਿਆ। ਕਲਾਈਵ ਤੇ ਵਾਟਸਨ ਨੇ ਦਸਤਖਤ ਕਰ ਦਿੱਤੇ। ਸਾਰੀਆਂ ਤਿਆਰੀਆਂ ਸ਼ੁਰੂ ਹੋ ਗਈਆਂ, ਪਰ ਉਦੋਂ ਅਮੀਰ ਚੰਦ ਗੱਦਾਰੀ 'ਤੇ ਤਿਆਰ ਹੋ ਗਿਆ।
2: ਵਿਸ਼ਵਾਸਘਾਤੀ ਦੇ ਨਾਲ ਵਿਸ਼ਵਾਸਘਾਤ।
0: ਉਸਨੇ ਧਮਕੀ ਦਿੱਤੀ ਕਿ ਜੇ ਅਸੀਂ ਉਸਨੂੰ ਭਾਰੀ ਰਕਮ ਨਹੀਂ ਦਿੱਤੀ ਤਾਂ ਉਹ ਸਾਡਾ ਸਾਰਾ ਰਾਜ਼ ਖੋਲ ਦੇਗਾ। ਮੈਂ ਪਰੇਸ਼ਾਨ ਹੋ ਗਿਆ, ਪਰ ਵਾਰੇ ਕਲਾਈਵ, ਉਸਨੇ ਰਸਤਾ ਕੱਢ ਲਿਆ।
3: ਅਮੀਰ ਚੰਦ ਨੇ ਸਾਡੇ ਨਾਲ ਬਲੈਕਮੇਲਿੰਗ ਕੀਤੀ। ਖੈਰ, ਕੋਈ ਗੱਲ ਨਹੀਂ, ਮੈਂ ਉਸ ਦਾ ਮੂੰਹ ਬੰਦ ਕਰ ਦਿੰਦੀ।
0: ਪਰ ਕਿਵੇਂ? ਕੀ ਤੁਸੀਂ ਉਸ ਨੂੰ ਉਹਦੀ ਮੂੰਹ ਮੰਗੀ ਰਕਮ ਦਿਓਗੇ?
3: ਹਾਉ ਫੁਲਿਸ਼ ਯੂ ਆਰ ਮਿਸਟਰ ਜਾਫਰ, ਤੂੰ ਕਲਾਈਵ ਨੂੰ ਨਹੀਂ ਜਾਣਦੀ। ਹੇ ਦੇਖ, ਉਸ ਨੂੰ ਚੀਟ ਕਰਨ ਦੇ ਲਈ ਫਰਾਡ ਡਾਕੂਮੈਂਟ ਤਿਆਰ ਕੀਤਾ ਸੀ ਮੈਂ। ਫਰਾਡ ਡਾਕੂਮੈਂਟ, ਉਹ ਵੀ ਲਾਲ ਪੇਪਰ ਤੇ।
0: ਇਸ 'ਚ ਤਾਂ ਤੁਸੀਂ ਇਹ ਵੀ ਲਿਖ ਦਿੱਤਾ ਕਿ ਅਮੀਰ ਚੰਦ ਨੂੰ ਨਵਾਬ ਦੇ ਖਜ਼ਾਨੇ ਤੋਂ 5% ਰੁਪਈਆ ਤੇ 25% ਹੀਰੇ ਜਵਾਹਰਾਤ ਦਿੱਤੇ ਜਾਣਗੇ।
3: ਯੈਸ ਯੈਸ, ਦੈਟ ਸਿਲੀ ਵਾਟਸਨ, ਉਸਨੇ ਸਾਈਨ ਕਰਨ ਦੇ ਨਾਲ ਰਿਫਿਊਜ਼ ਕਰ ਦਿੱਤਾ। But I have managed it. Hey, document Ami Channu khamosh kar di.
0: Te sachmuch hi Ami Chand dhokhe vich a gaya. Apne vaade de anusar Clive ne Murshidabad te hamla kita. 30 June 1757 nu Plassi di jang vich Angrezan di jit hoi. ਮੈਂ ਸਿਰਾਜੁਦੌਲਾ ਦੇ ਨਾਲ ਦਗਾ ਕੀਤਾ, ਉਹ ਕੈਦ ਕਰ ਲਿਆ ਗਿਆ ਤੇ ਮੇਰੇ ਬੇਟੇ ਨੇ ਉਸ ਦਾ ਕਤਲ ਕਰ ਦਿੱਤਾ। ਮੈਂ ਨਵਾਬ ਬਣਿਆ। ਅਮੀਰ ਚੰਦ ਨੂੰ ਜਦੋਂ ਪਤਾ ਚੱਲਿਆ ਕਿ ਜੋ ਸੁਲਾਹਨਾਮਾ ਉਸ ਨੂੰ ਵਿਖਾਇਆ ਗਿਆ ਸੀ ਉਹ ਨਕਲੀ ਸੀ ਤਾਂ ਉਸ ਨੂੰ ਸਖ਼ਤ ਸਦਮਾ ਲੱਗਿਆ। ਉਹ ਪਾਗਲ ਹੋ ਗਿਆ ਤੇ ਜਲਦੀ

ਇੱਕ ਅਨਾਮ ਪੁਰਸ਼ ਦੀਆਂ ਗੱਲਾਂ ਸੁਣੀਆਂ। ਸਭ ਤੋਂ ਵੱਡਾ ਦੇਸ਼ ਧਰੋਈ ਕੌਣ ਹੈ? ਇਸ ਦਾ ਫੈਸਲਾ ਮੈਂ ਤੁਸਾਂ ਲੋਕਾਂ ਉੱਤੇ ਛੱਡਦਾ ਹਾਂ।

0: ਕੱਲ ਦਾ ਕੀ ਪ੍ਰੋਗਰਾਮ ਹੈ ਜੀ?
1: ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਦੇ ਵਿੱਚ ਦੇਸੀ ਖਾਦ ਤਿਆਰ ਕਰਨ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
0: ਜੀ।
1: ਤੇ ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਇੱਕ ਤਾਂ ਦੇਖੋ ਜੀ ਆਕਾਸ਼ਵਾਣੀ ਦੇ 90 ਸਾਲਾਂ 'ਤੇ ਜਿਹੜਾ ਆਪਣਾ ਸਿਲਸਿਲਾ ਚੱਲਦਾ ਪਿਆ 90 ਸਾਲ ਆਕਾਸ਼ਵਾਣੀ ਦੇ ਨਾਲ, ਇਸ ਸਿਲਸਿਲੇ ਤਹਿਤ ਸ਼੍ਰੀ ਮੇਹਰ ਚੰਦ ਇਹਨਾਂ ਨਾਲ ਕੁਝ ਜਾਣਕਾਰੀਆਂ ਗੁਫ਼ਤਗੂ ਗੱਲਾਂ ਬਾਤਾਂ ਰੇਡੀਓ ਨਾਲ ਸਾਂਝਾਂ ਦੇ ਬਾਬਤ ਕੁਛ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ
0: ਜੀ।
1: ਇਹ ਤੋਂ ਇਲਾਵਾ ਸਾਉਣੀ ਫਸਲਾਂ 'ਚ ਬੀਜ ਸੋਧ ਦੇ ਬਾਬਤ ਡਾਕਟਰ ਪਰਮਿੰਦਰ ਕੌਰ ਜਾਣਕਾਰੀਆਂ ਸਾਂਝੀਆਂ ਕਰਨਗੇ।
0: ਠੀਕ ਹੈ ਜੀ।
1: ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਛ ਨਾਲੋਂ ਨਾਲ ਚੱਲੇਗਾ। ਅਤੇ ਜਿੱਥੋਂ ਤੱਕ ਸੰਧੂ ਸਾਹਿਬ ਮੌਸਮ ਦੀ ਗੱਲ ਹੈ, ਕੋਈ ਚੇਤਾਵਨੀ ਹੈ ਨਹੀਂ, ਅਤੇ ਤਾਪਮਾਨ ਬਣੇ ਰਹਿਣ ਦਾ ਜਿਹੜਾ ਇਹੀ ਹੈ ਕਿ ਆਪਾਂ ਨੂੰ ਗੁਰੇਜ਼ ਪਰਹੇਜ਼ ਥੋੜ੍ਹਾ ਗਰਮੀ ਤੋਂ ਬਚਾਅ ਕਰਨਾ ਚਾਹੀਦਾ ਹੈ, ਅਤੇ ਇਹੀ ਜਿਹੜਾ ਹੈ ਮੌਸਮ ਦਾ ਅਹਤਿਆਤ ਵਰਤਣਾ ਚਾਹੀਦਾ। ਆਪਾਂ ਚੱਲੀਏ ਜੀ।
0: ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:30 ਵੱਜ ਰਹੇ ਨੇ। ਹੁਣ ਤੁਸੀਂ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਭਾਰਤ ਅਮਰੀਕਾ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਵਿੱਚ ਨਿਰੰਤਰ ਪ੍ਰਗਤੀ ਅਤੇ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਦੇ 51,000 ਤੋਂ ਵੱਧ ਚੁਣੇ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਵਿੱਚ 19ਵਾਂ ਰੁਜ਼ਗਾਰ ਮੇਲਾ ਅੱਜ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਲੋਕੋਮੋਟਿਵ ਵਰਕਸ ਪਟਿਆਲਾ ਵਿਖੇ ਕਰਵਾਇਆ ਗਿਆ। ਆਇਲ ਇੰਡੀਆ ਲਿਮਿਟਡ ਨੇ ਰਾਜਸਥਾਨ ਦੇ ਦਾਂਡੇਵਾਲਾ ਫੀਲਡ ਵਿੱਚ ਇੱਕ ਨਵੇਂ ਗੈਸ ਬੇਰਿੰਗ ਪੇ ਜ਼ੋਨ ਦਾ ਸਫਲਤਾ ਨਾਲ ਪਤਾ ਲਾਇਆ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਆਲਮੀ ਉਥਲ ਪੁਥਲ ਦੇ ਬਾਵਜੂਦ ਮਜ਼ਬੂਤ ਆਰਥਿਕ ਵਿਕਾਸ ਦੇਖ ਰਿਹਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਵਿਖੇ ਪੰਜਾਬ ਕਿੰਗਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਭਾਰਤ ਅਮਰੀਕਾ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਵਿੱਚ ਨਿਰੰਤਰ ਪ੍ਰਗਤੀ ਅਤੇ ਖੇਤਰੀ ਅਤੇ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ

0: मंत्री हरदीप सिंह पुरी ने आज जानकारी दिती है कि ऑयल इंडिया लिमिटेड ने राजस्थान के दांडेवाला फील्ड विच एक नवे गैस बेरिंग पे जोन का सफलता नाल पता लाया है। एक सोशल मीडिया पोस्ट में श्री पुरी ने कहा कि पहली बार घट खोखले सानू फॉर्मेशन तो करीब 25,000 स्टैंडर्ड कनमीटर प्रतिदिन कुदरती गैस का प्रवाह एक महत्वपूर्ण प्राप्ति है। उन्होंने कहा कि घरेलू ऊर्जा उत्पादन नु मजबूत करन विच मदद करेगा ते ऊर्जा आत्मनिर्भरता वल भारत की यात्रा नु गति प्रदान करेगा। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਨਿਊਜ਼ ਜਲੰਧਰ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਆਲਮੀ ਉਥਲ ਪੁਥਲ ਦੇ ਬਾਵਜੂਦ ਮਜ਼ਬੂਤ ਆਰਥਿਕ ਬੁਨਿਆਦੀ ਤੇ ਮਜ਼ਬੂਤ ਬਰਾਮਦੀ ਵਿਕਾਸ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ ਵਿਚ ਦਰਜ ਕੀਤੀ ਗਈ ਬਰਾਮਦ ਵਿਕਾਸ ਦੀ ਗਤੀ ਮਈ ਵਿਚ ਵੀ ਜਾਰੀ ਰਹੀ, ਜੋ ਕਿ ਆਲਮੀ ਮੁਸੀਬਤਾਂ ਦਰਮਿਆਨ ਭਾਰਤੀ ਆਰਥਿਕਤਾ ਦੇ ਲਚਕੀਲੇਪਣ ਨੂੰ ਦਰਸਾਉਂਦੀ ਏ। ਨਵੀਂ ਦਿੱਲੀ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਗੋਇਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਰਕਾਰ ਨੇ ਕਿਸਾਨਾਂ ਨੂੰ ਵਧਦੀਆਂ ਲਾਗਤਾਂ ਤੋਂ ਬਚਾਉਣ ਲਈ ਖਾਦ ਦੀਆਂ ਵਧੀਆਂ ਕੀਮਤਾਂ ਦੇ ਬੋਝ ਨੂੰ ਸਹਿਣ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਵੈ ਨਿਰਭਰਤਾ ਅਤੇ ਦੁਨੀਆਂ ਨਾਲ ਬਰਾਬਰੀ ਵੱਲ ਭਾਰਤ ਦੀ ਯਾਤਰਾ ਦੇਸ਼ ਵੱਲੋਂ ਦਸਤਖਤ ਕੀਤੇ ਗਏ 9 ਮੁਕਤ ਵਪਾਰ ਸਮਝੌਤਿਆਂ ਅਤੇ ਪ੍ਰਧਾਨ ਮੰਤਰੀ ਦੇ 5 ਦੇਸ਼ਾਂ ਦੇ ਸਫਲ ਦੌਰੇ ਤੋਂ ਝਲਕਦੀ ਏ। ਭਾਰਤ ਦੁਨੀਆਂ ਦੀ ਇਕਲੌਤੀ ਵੱਡੀ ਆਰਥਿਕਤਾ ਹੈ ਜਿਸ ਨੇ ਹੋਰਮੁਜ਼ ਪਣਜੋੜ ਦੀ ਨਾਕਾਬੰਦੀ ਦੇ ਪਹਿਲੇ 76 ਦਿਨਾਂ ਦੌਰਾਨ ਈਂਧਣ ਦੀਆਂ ਪ੍ਰਚੂਨ ਕੀਮਤਾਂ ਨੂੰ ਕਰੀਬ ਕਰੀਬ ਬਿਨਾਂ ਤਬਦੀਲ ਕੀਤੇ ਰੱਖਿਆ ਹੈ। ਹਲਕਿਆਂ ਦਾ ਕਹਿਣਾ ਹੈ ਕਿ ਰੂਸ ਯੂਕਰੇਨ ਯੁੱਧ ਅਤੇ ਹੋਰਮੁਜ਼ ਪਣਜੋੜ ਬੰਦ ਹੋਣ ਦਰਮਿਆਨ ਭਾਰਤ ਆਲਮੀ ਤੇਲ ਸੰਕਟ ਦੇ ਪ੍ਰਭਾਵ ਨੂੰ ਸਹਿਣ ਕਰ ਰਿਹਾ ਹੈ। ਹਲਕਿਆਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਤੇ ਕੇਂਦਰੀ ਆਬਕਾਰੀ ਡਿਊਟੀਆਂ ਵਿਚ 4 ਵਾਰ ਕਟੌਤੀ ਕੀਤੀ ਹੈ, ਜਿਸ ਵਿਚ ਸਭ ਤੋਂ ਨਵੀਂ ਕਟੌਤੀ ਦੇ ਨਤੀਜੇ ਵਜੋਂ ਸਰਕਾਰੀ ਖਜ਼ਾਨੇ ਨੂੰ ਕਰੀਬ 30,000 ਕਰੋੜ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ। ਭਾਰਤ ਦੁਨੀਆਂ ਦਾ ਇਕਲੌਤਾ ਦੇਸ਼ ਹੈ ਜਿਸ ਨੇ ਰੂਸ ਯੂਕਰੇਨ ਸੰਘਰਸ਼ ਦੌਰਾਨ ਈਂਧਣ ਦੀਆਂ ਪ੍ਰਚੂਨ ਕੀਮਤਾਂ ਵਿਚ ਕਟੌਤੀ ਕੀਤੀ ਏ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅੱਜ ਉੱਤਰਾਖੰਡ ਦੇ 2 ਦਿਨਾਂ ਦੌਰੇ ਤੇ ਉੱਤਰਕਾਸ਼ੀ ਪਹੁੰਚੇ। ਇਸ ਦੌਰੇ ਦੌਰਾਨ ਉਨ੍ਹਾਂ ਨੇ ਭਾਰਤ ਚੀਨ ਸਰਹੱਦ ਦੇ ਨੇੜੇ ਹਰਸ਼ਿਲ ਖੇਤਰ ਵਿਚ ਵੋਟ ਕੇਂਦਰਾਂ ਦਾ ਨਿਰੀਖਣ ਕੀਤਾ ਅਤੇ ਚੋਣ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਕੁਸ਼ਤੀ ਵਿਚ ਭਾਰਤੀ ਪਹਿਲਵਾਨ ਸੂਰਜ ਵਸ਼ਿਸ਼ ਅਤੇ ਸਾਗਰ ਸਿੰਘ ਅੱਜ ਵੀਅਤਨਾਮ ਦੇ ਦਾਨੰਗ ਵਿਚ ਏਸ਼ੀਆਈ ਅੰਡਰ-23 ਕੁਸ਼ਤੀ ਚੈਂਪੀਅਨਸ਼ਿਪ ਵਿਚ ਮਰਦਾਂ ਦੇ ਗ੍ਰੀਕੋ ਰੋਮਨ ਵਰਗ ਦੇ ਫਾਈਨਲ ਵਿਚ ਪਹੁੰਚ ਗਏ, ਜਿਸ ਨਾਲ ਭਾਰਤ ਨੂੰ ਘੱਟੋ ਘੱਟ 2 ਚਾਂਦੀ ਦੇ ਤਮਗੇ ਪੱਕੇ ਹੋ ਗਏ ਨੇ। IPL ਕ੍ਰਿਕਟ ਵਿਚ ਅੱਜ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਏਕਾਨਾ ਕ੍ਰਿਕਟ ਸਟੇਡੀਅਮ ਵਿਖੇ ਪੰਜਾਬ ਕਿੰਗਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋ ਰਿਹਾ ਹੈ। ਪੰਜਾਬ ਕਿੰਗਸ ਨੇ ਟੌਸ ਜਿੱਤ ਕੇ ਲਖਨਊ ਸੁਪਰ ਜਾਇੰਟਸ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ਹੈ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਭਾਰਤ ਅਮਰੀਕਾ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਵਿਚ ਨਿਰੰਤਰ ਪ੍ਰਗਤੀ ਤੇ ਸੁਰੱਖਿਆ ਨਾਲ ਸਬੰਧਿਤ ਮੁੱਦਿਆਂ ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਦੇ 51,000 ਤੋਂ ਵੱਧ ਚੁਣੇ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਵਿਚ 19ਵਾਂ ਰੁਜ਼ਗਾਰ ਮੇਲਾ ਅੱਜ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਲੋਕੋਮੋਟਿਵ ਵਰਕਸ ਪਟਿਆਲਾ ਵਿਖੇ ਕਰਾਇਆ ਗਿਆ। ਆਇਲ ਇੰਡੀਆ ਲਿਮਿਟਿਡ ਨੇ ਰਾਜਸਥਾਨ ਦੇ ਦਾਂਡੇਵਾਲਾ ਫੀਲਡ ਵਿਚ ਇਕ ਨਵੇਂ ਗੈਸ ਬੇਰਿੰਗ ਪੇ ਜ਼ੋਨ ਦਾ ਸਫਲਤਾ ਨਾਲ ਪਤਾ ਲਾਇਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ

0: ਇਹ ਲੋਕ ਭਲਾਈ ਦੀ ਸਿੱਖਿਆ ਦਿੱਤੀ ਹੈ। ਗੀਤਾ ਅਨੁਸਾਰ ਮਨੁੱਖ ਨੂੰ ਆਪਣੇ ਕਰਮ ਸਿਰਫ ਆਪਣੇ ਲਾਭ ਲਈ ਨਹੀਂ ਸਗੋਂ ਸਮਾਜ ਅਤੇ ਮਨੁੱਖਤਾ ਦੇ ਹਿੱਤ ਲਈ ਕਰਨੇ ਚਾਹੀਦੇ ਹਨ। ਲੋਕ ਸੰਗ੍ਰਹਿ ਮੇ ਵਾਪੀ ਸੰਪਸ਼ੰਤੁ ਕਰਤੁ ਮਹਰਸੀ, ਅਰਥਾਤ ਸੰਸਾਰ ਦੇ ਭਲੇ ਅਤੇ ਸਮਾਜਿਕ ਵਿਵਸਥਾ ਨੂੰ ਕਾਇਮ ਰੱਖਣ ਲਈ ਮਨੁੱਖ ਨੂੰ ਕਰਮ ਕਰਨਾ ਚਾਹੀਦਾ ਹੈ। ਭਰਤਰੀ ਹਰੀ ਨੇ ਆਪਣੇ ਨੀਤੀ ਸ਼ਤਕ ਵਿੱਚ ਸੱਜਣ ਮਨੁੱਖਾਂ ਦੇ ਸੁਭਾਅ ਦਾ ਵਰਣਨ ਕਰਦੇ ਹੋਏ ਪਰਉਪਕਾਰ ਨੂੰ ਮਨੁੱਖ ਦਾ ਸਭ ਤੋਂ ਵੱਡਾ ਗੁਣ ਦੱਸਿਆ ਹੈ। ਉਹਨਾਂ ਅਨੁਸਾਰ ਸੱਚੇ ਸੱਜਣ ਉਹ ਹਨ ਜੋ ਬਿਨਾਂ ਕਿਸੇ ਸਵਾਰਥ ਦੇ ਦੂਸਰਿਆਂ ਦੀ ਮਦਦ ਕਰਦੇ ਹਨ ਅਤੇ ਸਮਾਜ ਦੇ ਭਲੇ ਲਈ ਕੰਮ ਕਰਦੇ ਹਨ। ਭਰਤੀਹਰੀ ਦਾ ਪ੍ਰਸਿੱਧ ਸ਼ਲੋਕ ਹੈ, ਪਦਮਾ ਕਰਮ ਦਿਨ ਕਰੋ ਵਿਕਚੀ ਵਿਕਰੋਤੀ, ਚੰਦਰੋ ਵਿਕਾਸ ਹੈਤੀ ਕੈਰ ਚੱਕਰ ਵਾਲਮ, ਨਾਭਿਅਰਥਿਤੋ ਜਲ ਧਰੋ ਅਪੀ ਜਲਮ ਦਦਾਤੀ ਸੰਤ ਸਵਯਮ ਪਰਹਿਤੇਸ਼ੂ ਕ੍ਰਿਤਾਭਿਯੋਗਾ। ਅਰਥਾਤ ਜਿਵੇਂ ਸੂਰਜ ਕਮਲਾਂ ਨੂੰ ਖੜਾਉਂਦਾ ਹੈ, ਚੰਦਰਮਾ ਕੁਮਦਨੀ ਵਿਕਸਿਤ ਕਰਦਾ ਹੈ ਅਤੇ ਬੱਦਲ ਬਿਨਾਂ ਮੰਗੇ ਹੀ ਮੀਂਹ ਵਰਸਾਉਂਦੇ ਹਨ, ਠੀਕ ਉਸੇ ਤਰ੍ਹਾਂ ਸੱਜਣ ਮਨੁੱਖ ਆਪਣੇ ਆਪ ਹੀ ਦੂਜਿਆਂ ਦੇ ਭਲੇ ਲਈ ਕੰਮ ਕਰਦੇ ਰਹਿੰਦੇ ਹਨ। ਭਰਤਰੀਹਰੀ ਦੇ ਅਨੁਸਾਰ ਪਰਉਪਕਾਰ ਹੀ ਸੱਚੇ ਮਨੁੱਖ ਦੀ ਪਛਾਣ ਹੈ। ਜੋ ਮਨੁੱਖ ਦੂਜਿਆਂ ਦੇ ਦੁੱਖ ਨੂੰ ਸਮਝ ਕੇ ਉਹਨਾਂ ਦੀ ਸਹਾਇਤਾ ਕਰਦਾ ਹੈ, ਉਹੀ ਅਸਲ ਵਿੱਚ ਮਹਾਨ ਕਹਾਉਂਦਾ ਹੈ। ਚਾਣਕਿਆ ਨੇ ਵੀ ਮਨੁੱਖ ਨੂੰ ਨਿਸ਼ਕਾਮ ਸੇਵਾ ਦਾ ਉਪਦੇਸ਼ ਦਿੱਤਾ ਹੈ। ਜੇਕਰ ਅਸੀਂ ਸਮਕਾਲੀਨ ਸੰਸਕ੍ਰਿਤ ਸਾਹਿਤ ਦੀ ਗੱਲ ਕਰੀਏ ਤਾਂ ਉਸ ਵਿੱਚ ਸਤਿਆਵਰਤ ਸ਼ਾਸਤਰੀ ਦੀਆਂ ਕ੍ਰਿਤੀਆਂ ਵਿੱਚ ਪਰਉਪਕਾਰ, ਵਿਸ਼ਵ ਭਰਾਤ੍ਰਿਤਵ ਅਤੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਦਾ ਮੁੱਖ ਸੰਦੇਸ਼ ਹੈ। ਇਹ ਸੰਦੇਸ਼ ਹੈ ਕਿ ਮਨੁੱਖ ਦਾ ਜੀਵਨ ਸਿਰਫ ਨਿੱਜੀ ਲਾਭ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ, ਸਗੋਂ ਉਸਨੂੰ ਸਮਾਜ ਅਤੇ ਪੂਰੀ ਮਨੁੱਖਤਾ ਦੇ ਭਲੇ ਲਈ ਸਮਰਪਿਤ ਹੋਣਾ ਚਾਹੀਦਾ ਹੈ। ਪਰ ਹਿਤਮੇਵ ਜੀਵਨਸਯ ਸਾਰਮ ਨਾ ਸਵਾਰਥ ਲਾਭ ਕਦਾਪਿ ਸ੍ਰੇਸ਼ਠ, ਇਸ ਦਾ ਅਰਥ ਹੈ ਕਿ ਜੀਵਨ ਦਾ ਅਸਲ ਮਕਸਦ ਦੂਸਰਿਆਂ ਦਾ ਭਲਾ ਕਰਨਾ ਹੈ। ਸਿਰਫ ਆਪਣੇ ਸਵਾਰਥ ਲਈ ਜੀਣਾ ਕਦੇ ਵੀ ਸਭ ਤੋਂ ਵੱਡੀ ਗੱਲ ਨਹੀਂ ਹੋ ਸਕਦਾ। ਸਰਵੇਸ਼ਾਮ ਹਿਤਕਾਮਨਾਯਾ ਯਹ ਜੀਵਨਮ ਯਾਪਯਤੀ ਸ ਏਵ ਸਤਪੁਰਸ਼ ਕਥਿਅਤੇ, ਭਾਵ ਜੋ ਮਨੁੱਖ ਸਭ ਦੇ ਭੱਲੇ ਦੀ ਕਾਮਨਾ ਨਾਲ ਜੀਵਨ ਜਿਉਂਦਾ ਹੈ, ਉਹੀ ਸੱਚਾ ਸੱਜਣ ਹੈ। ਦਇਆ ਸੇਵਾ ਚ ਪਰਉਪਕਾਰ ਏਤੇ ਮਾਨਵ ਧਰਮਸਯ ਮੂਲਮ, ਭਾਵ ਦਇਆ ਸੇਵਾ ਅਤੇ ਪਰਉਪਕਾਰ ਮਨੁੱਖਤਾ ਦੇ ਮੂਲ ਆਧਾਰ ਹਨ। ਵਿਸ਼ਵਮ ਪਰਿਵਾਰਮਿਵ ਪਸ਼ਯਨ ਜਨ ਪਰਉਪਕਾਰੇ ਰਤਹ ਭਵੇਤ। ਇਸੇ ਤਰ੍ਹਾਂ ਅਭਿਰਾਜ ਰਾਜਿੰਦਰ ਮਿਸ਼ਰ ਦੀਆਂ ਰਚਨਾਵਾਂ ਵਿੱਚ ਭਾਰਤੀ ਸੰਸਕ੍ਰਿਤੀ ਦੀਆਂ ਗਹਿਰੀਆਂ ਜੜ੍ਹਾਂ, ਨੈਤਿਕ ਮੁੱਲਾਂ ਅਤੇ ਮਨੁੱਖਤਾ ਦੇ ਭਲੇ ਦੀ ਭਾਵਨਾ ਦਾ ਬਹੁਤ ਹੀ ਸੁੰਦਰ ਅਤੇ ਪ੍ਰਭਾਵਸ਼ਾਲੀ ਚਿਤਰਣ ਮਿਲਦਾ ਹੈ। ਉਹਨਾਂ ਦੀਆਂ ਕਵਿਤਾਵਾਂ, ਨਾਟਕਾਂ ਅਤੇ ਹੋਰ ਸਾਹਿਤਕ ਰਚਨਾਵਾਂ ਵਿੱਚ ਸਮਾਜ ਪ੍ਰਤੀ ਜ਼ਿੰਮੇਵਾਰੀ, ਦਇਆ, ਕਰੁਣਾ ਅਤੇ ਸੇਵਾ ਵਰਗੇ ਮਨੁੱਖੀ ਗੁਣਾਂ ਨੂੰ ਜੀਵਨ ਦਾ ਮੁੱਖ ਆਦਰਸ਼ ਮੰਨਿਆ ਗਿਆ ਹੈ ਅਤੇ ਇਹ ਸੰਦੇਸ਼ ਦਿੰਦੇ ਹਨ ਕਿ ਮਨੁੱਖ ਦਾ ਸੱਚਾ ਵਿਕਾਸ ਤਦ ਹੀ ਸੰਭਵ ਹੈ ਜਦੋਂ ਉਹ ਆਪਣੇ ਨਾਲ ਨਾਲ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗਾਂ ਨੂੰ ਉਤਥਾਨ ਕਰਨ ਲਈ ਵੀ ਕੰਮ ਕਰੇ। ਉਹਨਾਂ ਦੀਆਂ ਰਚਨਾਵਾਂ ਵਿੱਚ ਭਾਰਤੀ ਸੰਸਕ੍ਰਿਤੀ ਦੀ ਇਹ ਵਿਸ਼ੇਸ਼ਤਾ ਸਪਸ਼ਟ ਦਿਖਾਈ ਦਿੰਦੀ ਹੈ ਕਿ ਵਸੁਧੈਵ ਕੁਟੁੰਬਕਮ ਦੀ ਭਾਵਨਾ ਅਨੁਸਾਰ ਸਾਰੀ ਮਨੁੱਖਤਾ ਇੱਕ ਪਰਿਵਾਰ ਹੈ। ਇਸ ਤਰ੍ਹਾਂ ਉਹਨਾਂ ਦਾ ਸਾਹਿਤ ਪਰਉਪਕਾਰ, ਨੈਤਿਕਤਾ ਅਤੇ ਸਮਾਜਿਕ ਸਮਰਸਤਾ ਦਾ ਵੀ ਪ੍ਰੇਰਣਾ ਦਿੰਦਾ ਹੈ। ਇਸ ਤੋਂ ਇਲਾਵਾ ਰਮਾਕਾਂਤ ਸ਼ੁਕਲ ਦੀਆਂ ਕਵਿਤਾਵਾਂ ਵਿੱਚ ਸਮਾਜਿਕ ਜਾਗਰੂਕਤਾ, ਨੈਤਿਕ ਮੁੱਲਾਂ ਅਤੇ ਪਰਉਪਕਾਰ ਦੀ ਭਾਵਨਾ ਦਾ ਵੀ ਸਪਸ਼ਟ ਤੌਰ 'ਤੇ ਵਰਣਨ ਦਿਖਾਈ ਦਿੰਦਾ ਹੈ। ਉਹਨਾਂ ਦੀਆਂ ਕਵਿਤਾਵਾਂ ਵਿੱਚ ਮਨੁੱਖੀ ਸੰਵੇਦਨਾਵਾਂ ਅਤੇ ਨੈਤਿਕ ਜ਼ਿੰਮੇਵਾਰੀ ਦਾ ਸੁੰਦਰ ਸੰਯੋਗ ਮਿਲਦਾ ਹੈ ਜੋ ਪਾਠਕਾਂ ਨੂੰ ਨਿਸ਼ਕਾਮ ਸੇਵਾ ਅਤੇ ਪਰਉਪਕਾਰ ਦੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਸੰਸਕ੍ਰਿਤ ਸਾਹਿਤ ਵਿੱਚ ਸਿਰਫ ਉਪਦੇਸ਼ ਨਹੀਂ ਦਿੰਦਾ ਸਗੋਂ ਜੀਵਨ ਦੀ ਸਹੀ ਦਿਸ਼ਾ ਵੀ ਵਿਖਾਉਂਦਾ ਹੈ। ਅੱਜ ਦੇ ਯੁੱਗ ਵਿੱਚ ਮਨੁੱਖਤਾ ਕਈ ਸਮੱਸਿਆਵਾਂ ਨਾਲ ਜੂਝ ਰਹੀ ਹੈ। ਸਵਾਰਥ, ਹਿੰਸਾ, ਵਾਤਾਵਰਣ ਪ੍ਰਦੂਸ਼ਣ ਅਤੇ ਮਨੁੱਖੀ ਸੰਬੰਧਾਂ ਵਿੱਚ ਘਟਤਾ ਵੱਧ ਰਹੀ ਹੈ। ਐਸੇ ਸਮੇਂ ਵਿੱਚ ਸੰਸਕ੍ਰਿਤ ਸਾਹਿਤ ਦੇ ਪਰਉਪਕਾਰ ਵਾਲੇ ਆਦਰਸ਼ ਬਹੁਤ ਪ੍ਰਾਸੰਗਿਕ ਹੋ ਜਾਂਦੇ ਹਨ। ਜੇ ਅਸੀਂ ਵੇਦਾਂ, ਉਪਨਿਸ਼ਦਾਂ ਅਤੇ ਨੀਤੀ ਗ੍ਰੰਥਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਲਈਏ ਤਾਂ ਸਮਾਜ ਵਿੱਚ ਪ੍ਰੇਮ, ਭਾਈਚਾਰਾ ਅਤੇ ਸ਼ਾਂਤੀ ਦਾ ਮਾਹੌਲ ਬਣ ਸਕਦਾ ਹੈ। ਮੈਂ ਇਹੀ ਕਹਿਣਾ ਚਾਹਾਂਗਾ ਕਿ ਪਰਉਪਕਾਰ ਮਨੁੱਖਤਾ ਦਾ ਸਭ ਤੋਂ ਵੱਡੀ ਪਹਿਚਾਣ ਹੈ। ਸੰਸਕ੍ਰਿਤ ਸਾਹਿਤ ਸਾਨੂੰ ਸਿਖਾਉਂਦਾ ਹੈ ਕਿ ਮਨੁੱਖ ਦਾ ਜੀਵਨ ਤਦ ਹੀ ਸਫਲ ਹੋ ਸਕਦਾ ਹੈ ਜਦੋਂ ਉਹ ਦੂਸਰਿਆਂ ਦੇ ਕੰਮ ਆਵੇ। ਆਓ ਅਸੀਂ ਇਸ ਸੰਕਲਪ ਲਈਏ ਕਿ ਆਪਣੇ ਜੀਵਨ ਵਿੱਚ ਨਿਸ਼ਕਾਮ ਸੇਵਾ, ਦਇਆ ਅਤੇ ਪਰਉਪਕਾਰ ਦੀ ਭਾਵਨਾ ਨੂੰ ਅਪਣਾਵੀਏ। ਅੰਤ ਵਿੱਚ ਇੱਕ ਪ੍ਰੇਰਣਾਦਾਇਕ ਸ਼ਲੋਕ ਨਾਲ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ। ਅਯਮ ਨਿਜਹ ਪਰੋ ਵੇਤੀ ਗਣਨਾ ਲਘੂ ਚੇਤਸਾਮ, ਉਦਾਰ ਚਰਿਤਾ ਨਾਮ ਤੂ ਵਸੁਧੈਵ ਕੁਟੁੰਬਕਮ, ਵਸੁਧੈਵ ਕੁਟੁੰਬਕਮ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਹਿਤਯ ਸੁਧਾ, ਪ੍ਰਥਮ ਪ੍ਰਸਾਰਣ। ਸੰਸਕ੍ਰਿਤ ਸਾਹਿਤ ਵਿੱਚ ਪਰਉਪਕਾਰ ਦੀ ਭਾਵਨਾ ਦਾ ਵਰਣਨ। ਵਾਰਤਾਕਾਰ ਸਨ ਡਾਕਟਰ ਸੰਜੀਵ ਬਖਸ਼ੀ।

ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਹੁਣੇ ਤੁਸੀਂ ਸੁਣ ਰਹੇ ਸੀ ਸਪੋਂਸਰਡ ਪ੍ਰੋਗਰਾਮ ਯੇ ਲਮਹੇ, ਮੀਡੀਅਮ ਵੇਵ 343.6 meters ਯਾਨੀ 873 kHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਵੇਲਾ ਹੋ ਰਿਹਾ ਸਾਡੇ ਅਗਲੇ ਪ੍ਰੋਗਰਾਮ ਦਾ, ਜਿਹਦਾ ਨਾਂ ਹੈ ਜ਼ਿੰਦਗੀ ਹਸੀਨ ਹੈ। ਔਰ ਇਸ ਪ੍ਰੋਗਰਾਮ ਦੇ ਵਿੱਚ ਪਹਿਲੀ ਪੇਸ਼ਕਸ਼ ਕੁਮਾਰ ਸਾਨੂ ਦੀ ਆਵਾਜ਼ ਦੇ ਵਿੱਚ, ਦੋ ਦਿਲ ਮਿਲ ਰਹੇ ਹੈ ਮਗਰ ਚੁਪਕੇ ਚੁਪਕੇ,

0: ਠਾ ਕਰਨ ਲੱਗੇ ਹੋ? ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
1: ਹੈਲੋ,
2: ਯਹ ਆਇਕਰ ਵਿਭਾਗ ਹੈ। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
4: ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ। ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰ ਸਰਿਤਾ, ਜਿਹਦੇ ਵਿੱਚ ਅੱਜ ਦੇ ਗਾਇਕ ਕਲਾਕਾਰ ਨੇ ਪੰਡਿਤ ਚਮਨ ਲਾਲ ਭੱਲਾ, ਤਬਲੇ 'ਤੇ ਸੰਗਤ ਕਰ ਰਹੇ ਨੇ ਜਗਮੋਹਨ ਸਿੰਘ, ਢੋਲਕ ਵਾਦਕ ਪ੍ਰਦੀਪ ਕੁਮਾਰ ਬਾਂਸਰੀ ਵਾਦਨ ਗੁਰਦੀਪ ਸਿੰਘ ਅਤੇ ਗਿਟਾਰ ਵਾਦਨ ਚਰਨਜੀਤ ਸਿੰਘ ਢਿੱਲੋਂ। ਅਗਲਾ ਗੀਤ ਇੱਕ ਰੁੱਤ ਆਏ ਇੱਕ ਰੁੱਤ ਜਾਏ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
2: ਪ੍ਰੋਗਰਾਮ ਚੱਲ ਰਿਹਾ ਸੁਰ ਸਦੀ ਦਾ, ਜਿਹਦੇ ਵਿੱਚ ਤੁਸੀਂ ਪੰਡਿਤ ਚਮਨ ਲਾਲ ਭੱਲਾ ਜੀ ਦੀ ਆਵਾਜ਼ ਦੇ ਵਿੱਚ ਗੀਤ ਅਤੇ ਗਜ਼ਲਾਂ ਸੁਣ ਰਹੇ ਹੋ। ਹੁਣ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਗਾਈ ਇੱਕ ਗਜ਼ਲ ਕਿਤਨੇ ਜ਼ਾਲਿਮ ਹੈ ਲੋਕ ਆ ਰਹੀ ਹੈ ਤੁਹਾਡੇ ਰੇਡੀਓ।

0: extended his condolences to President Xi Jinping and the people of China on behalf of the people of India. In IPL cricket, Punjab Kings defeated Lucknow Super Giants by 7 wickets at Ikana Cricket Stadium in Lucknow tonight. Chasing a target of 197 runs set by Lucknow Super Giants in Lucknow, Punjab Kings made 200 for 3 in 18 overs. Earlier, Punjab Kings won the toss and opted to bowl. Put into bat, Lucknow Super Giants posted 196 runs for the loss of 6 wickets in stipulated 20 overs. And that is the end of this news bulletin.
1: DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਅਤ ਦੀ ਆਵਾਜ਼। ਮੈਂ ਤੁਹਾਡਾ ਦੋਸਤ ਹਮਦਮ ਪਾਰਸ ਚੱਡਾ ਲੈ ਕੇ ਹਾਜ਼ਰ ਹੋ ਚੁੱਕਿਆ ਪ੍ਰੋਗਰਾਮ ਸੌਗਾਤ। ਸੌਗਾਤ ਗੱਲਾਂ ਦੀ, ਸੌਗਾਤ ਗਾਣਿਆਂ ਦੀ, ਔਰ ਸੌਗਾਤ ਤੁਹਾਡੇ ਨਾਲ ਰੂਬਰੂ ਹੋਣ ਦੀ, ਜਿਸਦੇ ਵਿੱਚ ਤੁਸੀਂ ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚਦੇ ਹੋ। ਨੰਬਰ ਤੁਸੀਂ ਜਾਣਦੇ ਹੋ ਜੋ ਤੁਹਾਡੇ ਦਿਲਾਂ ਦੇ ਵਿੱਚ ਵੱਸਦਾ ਹੈ ਦੱਸਣਾ, ਪਰ ਮੇਰਾ ਫਰਜ਼ ਹੈ। 0181 43 174 ਨੰਬਰ ਮਿਲਾ ਕੇ ਤੁਸੀਂ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੁਹਾਡਾ ਇੰਤਜ਼ਾਰ ਹੈ। ਜਲਦੀ ਜਲਦੀ ਨੰਬਰ ਮਿਲਾ ਕੇ ਤੁਸੀਂ ਆਪਣੇ ਦੋਸਤ ਪਾਰਸ ਤੱਕ ਪਹੁੰਚੋ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ। ਪ੍ਰੋਗਰਾਮ ਦੇ ਲੱਕੀ ਕਾਲਰ ਦੋਸਤ ਕਿਹੜੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਬਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਬਠਿੰਡੇ ਤੋਂ ਬੋਲਦਾ, ਹਰਿਆਣਾ ਤੋਂ ਮੇਰਾ ਪਿੰਡ ਘੜਿਆਣਾ ਜੀ।
0: ਬਠਿੰਡੇ ਵਾਲਿਓ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ।

0: ਲਓ ਜੀ, ਅਗਲੇ ਕਾਲਰ ਦੋਸਤ ਸਾਡੇ ਕੋਲ ਨੰਬਰ ਮਿਲਾ ਕੇ ਪਹੁੰਚ ਗਏ ਨੇ। ਆਓ ਗੱਲਬਾਤ ਕਰਦੇ ਹਾਂ ਕਿਹੜੇ ਦੋਸਤ ਨੇ ਪ੍ਰੋਗਰਾਮ 'ਚ ਐਂਟਰੀ ਲਈ ਹੋਈ ਔਰ ਸਾਡੇ ਕੋਲ ਪਹੁੰਚੇ ਨੇ। ਹੈਲੋ,
1: ਹੈਲੋ ਸਰ।
0: ਹਾਂਜੀ, ਕੌਣ ਬੋਲ ਰਹੇ ਨੇ?
1: ਸਰ ਕੌਣ ਡਰਾਈਵਿੰਗ ਤੋਂ ਬੋਲ ਰਹੇ ਨੇ?

0: ਲਓ ਜੀ, ਨੰਬਰ ਬਣਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸਰ ਜੀ ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਦਾ।
0: ਬੱਲੇ ਬੱਲੇ ਬੱਲੇ ਬੱਲੇ, ਚੰਡੀਗੜ੍ਹ ਵਾਲਿਓ ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਤੇ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ।
1: ਧੰਨਵਾਦ ਤੁਹਾਡਾ ਵੀ ਸਰ ਜੀ, ਸਵਾਗਤ ਜੀ।
0: ਹੋਰ ਸੁਣਾਓ, ਚੰਡੀਗੜ੍ਹ ਦਾ ਕੀ ਹਾਲ ਚਾਲ ਹੈ?
1: ਠੀਕ ਠਾਕ ਨੇ ਸਰ ਜੀ, ਬਹੁਤ
0: ਸਵੇਰੇ ਸ਼ਾਮ ਮੌਸਮ ਵਧੀਆ ਬਣਿਆ ਹੈ ਕਿ ਗਰਮੀ ਨੇ ਆਦਤ ਚੱਕੀ ਹੋਈ ਹੈ?
1: ਨਹੀਂ, ਸਵੇਰ ਸ਼ਾਮ ਤਾਂ ਠੀਕ ਹੈ ਜੀ।
0: ਇਹ ਗਰਮੀ ਤੋਂ ਬਚਾਅ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂ, ਬਚਾਅ ਰੱਖਦੇ ਹਾਂ ਸਰ ਜੀ।
0: ਔਰ ਜਿਹੜਾ ਕਹਿੰਦੇ ਹੁੰਦੇ ਨਾ, ਨਿੰਬੂ ਪਾਣੀ ਤੋਂ ਲੈ ਕੇ ਪਾਣੀ ਜਿਹੜਾ ਖਾਸ ਕਰਕੇ ਉਹ ਖੂਬ ਜਿਹੜਾ ਅਸੀਂ ਗਰਮੀਆਂ ਦੇ ਵਿੱਚ ਪੀਣਾ ਚਾਹੀਦਾ, ਤਾਂ ਕਿ ਜਿਹੜਾ ਬੈਲੈਂਸ ਹੈ ਔਰ ਸਾਨੂੰ ਜਿਹੜਾ ਗਰਮੀ ਤੋਂ ਬਚਾਅ ਲਈ ਸਭ ਤੋਂ ਵਧੀਆ ਉਪਾਅ ਜਿਹੜਾ ਉਹ ਪਾਣੀ ਹੈ।
1: ਹਾਂਜੀ, ਅਸੀਂ ਸਰਦੀਆਂ 'ਚ ਪਾਣੀ ਘੱਟ ਪੀਂਦੇ ਹਾਂ ਜੀ, ਗਰਮੀਆਂ 'ਚ ਦੇਖੋ ਕਿੰਨਾ ਪਾਣੀ ਪੀ ਜਾਂਦਾ।
0: ਬਿਲਕੁਲ ਬਿਲਕੁਲ, ਔਰ ਖਾਸ ਕਰਕੇ ਬੱਚਿਆਂ ਦਾ ਅਸੀਂ ਧਿਆਨ ਰੱਖਣਾ ਹੈ।
1: ਹਾਂਜੀ ਹਾਂ, ਬੱਚਿਆਂ ਦੇ, ਬਜ਼ੁਰਗਾਂ ਦਾ, ਸਾਰਿਆਂ ਦਾ, ਪਸ਼ੂ ਪੰਛੀਆਂ ਦਾ, ਜਾਨਵਰਾਂ ਸਭ ਦਾ ਰੱਖਣਾ ਜੀ।
0: ਕਿਆ ਬਾਤ ਹੈ, ਬਹੁਤ ਵਧੀਆ ਮੈਸੇਜ ਤੁਸੀਂ ਅੱਜ ਦੇ ਦਿੱਤਾ ਹੈ। ਤੇ ਅੱਜ ਫਿਰ ਸੁਣਨਾ ਕੀ ਹੈ?
1: ਦਲਜੀਤ ਦੋਸਾਂਝ ਦਾ ਗੀਤ ਸੁਣਨਾ ਜੀ।
0: ਠੀਕ ਹੈ ਜੀ, ਦਸਜੀਤ ਦੋਸਾਂਝ ਹੁਣਾਂ ਨੂੰ ਤੁਸੀਂ ਸੁਣਨ ਲਈ ਤਿਆਰ ਹੋ, ਕਿਉਂਕਿ ਮੈਂ ਤਾਂ ਇਦਾਂ ਹੀ ਨੱਚਣਾ, ਨੱਚਣ ਨੂੰ ਰੈਡੀ ਰਹੋ, ਕਿਉਂਕਿ ਪੰਜਾਬ ਜਿੱਤ ਗਿਆ। ਕੱਲ ਦੀ ਉਮੀਦ ਹੈ ਵੀ ਜੇ ਥੋੜਾ ਜਿਹਾ ਬਾਕੀ ਟੀਮਾਂ ਦਾ ਮੈਚ ਉੱਪਰ ਥੱਲੇ ਹੋ ਜਾਵੇ ਤੇ ਫਿਰ ਫਾਈਨਲ 'ਚ ਪਹੁੰਚਣ ਦੀ ਉਮੀਦ ਪੂਰੀ ਐਨ ਬਣੀ ਹੋਈ ਹੈ। ਚਲੋ, ਦੁਆਵਾਂ ਸਾਡੇ ਪੂਰੇ ਪੰਜਾਬ ਦੇ ਨਾਲ ਹੈ, ਸਾਡੀਆਂ ਉਮੀਦਾਂ ਨੇ। ਬਾਕੀ ਗੀਤ ਤੁਹਾਡਾ

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਜਗਜੀਤ ਸਿੰਘ, ਜੇਲਰ, ਪਿੰਡ ਜਗਤਪੁਰ, ਜੱਟਾ ਸਰਾਂ।
0: ਕਿਆ ਬਾਤ ਹੈ, ਹੋਰ ਸੁਣਾਓ ਜਗਜੀਤ, ਕਿਆ ਹਾਲ ਹੈ?
1: ਬਹੁਤ ਵਧੀਆ ਸਰ, ਬਹੁਤ ਵਧੀਆ। ਤੁਸੀਂ ਸੁਣਾਓ, ਤੁਹਾਡੇ ਨਾਲ ਗੱਲ ਹੋ ਰਹੀ ਹੈ, ਹੋਰ ਵਧੀਆ ਹੋ ਰਹੇ ਨੇ?
0: ਸਾਡਾ ਇਸ ਤੋਂ ਵਧੀਆ ਹੋ ਨਹੀਂ ਸਕਦਾ, ਬਹੁਤ ਦਿਨਾਂ ਬਾਅਦ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ। ਹੋਰ ਸੁਣਾਓ, ਘਰ ਪਰਿਵਾਰ, ਤੁਹਾਡੀ ਸਿਹਤ ਦਾ ਕੀ ਹਾਲ ਹੈ?
1: ਬਸ ਸਿਹਤ ਹੀ ਜਾਣ ਚੱਲ ਰਹੀ ਸੀ, ਦੋ ਮਹੀਨੇ ਹੋ ਗਏ ਟਾਈਫਾਈਡ ਚੱਲ ਰਿਹਾ ਸੀਗਾ।
0: ਅੱਛਾ ਜੀ,
1: ਉਹਦੇ ਕਰਕੇ ਦਿਲ ਹੀ ਨਹੀਂ ਕਰਦਾ ਸੀ ਕਾਲ ਲਾਉਣ ਦੇ।
0: ਚਲੋ, ਅਸੀਂ ਦੁਆ ਕਰਦੇ ਹਾਂ ਪਰਮਾਤਮਾ ਅੱਗੇ ਕਿ ਬਿਲਕੁਲ ਤੁਸੀਂ ਸਿਹਤਮੰਦ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਔਰ ਹਮੇਸ਼ਾ ਆਕਾਸ਼ਵਾਣੀ ਦੇ ਨਾਲ ਜਿਹੜਾ ਤੁਹਾਡਾ ਸਾਥ ਪਿਆਰ ਇੱਦਾਂ ਹੀ ਬਣਿਆ ਰਹੇ। ਅੱਜ ਕੀ ਖਾਸ ਸਾਡੇ ਲਈ?

0: hikayem.
1: Kar, ਕਿ ਛੋਟਾ ਜਿਹਾ ਸੌਂਗ ਹੈ ਤੁਹਾਡੇ ਲਈ।
0: ਠੀਕ ਹੈ ਜੀ, ਮੈਂ ਕੋਸ਼ਿਸ਼ ਕਰਦਾ ਹਾਂ ਕਿ ਅੱਜ ਤੁਹਾਨੂੰ ਖਾਸ
1: ਮੈਂ ਸੁਣਾ ਰਿਹਾ ਤੁਹਾਨੂੰ।
0: ਅੱਛਾ, ਤੁਸੀਂ ਸੁਣਾ ਰਹੇ ਹੋ, ਕੀ ਬਾਤ ਹੈ, ਪਹਿਲਾਂ ਤਾਂ ਆਣ ਦਿਓ ਜੀ ਬਿਲਕੁਲ।
1: ਕੀ ਵਿੱਚ ਬੜਾ ਪੇ ਲੋੜ ਪੈਂਦੀ ਆ ਪੁੱਤਰੇ ਕੰਮੇ ਦੀ, ਸਮਾਂ ਅਸੀਂ ਮਿੱਟੀ ਜੋ ਪਰਖ ਕਰਾ ਦੇ ਬੰਦੇ ਦੀ, ਵਿੱਚ ਬੜਾ ਪੇ ਲੋੜ ਪੈਂਦੀ ਆ ਪੁੱਤ ਦੇ ਕੰਧੇ ਦੀ।

0: ਜਾਂਦਾ ਜਦੋਂ ਵੀ ਆਇਆ ਜਾਂਦਾ ਸੂਟ ਚੱਕੀਆਂ ਵਾਲੇ ਪਾਉਣੇ ਪੈ ਜਾਣੇ ਔਰਤ ਨੂੰ ਆਜ ਜਦੋਂ ਗਰੀਬੀ ਤੇ ਭੁੱਲਣਾ ਪੈ ਜੇ ਸ਼ੌਹਰਤ ਨੂੰ ਸੂਟ ਚੱਕੀਆਂ ਵਾਲੇ ਪਾਉਣੇ ਪੈ ਜਾਣੇ ਔਰਤ ਨੂੰ ਵੱਟ ਜਾਣ ਜਦੋਂ ਪਾਸਾ ਵੱਟ ਜਾਣ ਜਦੋਂ ਪਾਸਾ ਰਿਸ਼ਤੇਦਾਰੀ ਕਰੀਬੀ ਜੋ ਫਿਰ ਔਰਤ ਪਰਖੀ ਜਾਂਦੀ ਹੈ ਲੋਕ ਵਿੱਚ ਗਰੀਬੀ ਦੇ। ਸਤਿ ਸ਼੍ਰੀ ਅਕਾਲ ਸਰ।
1: ਕਿਆ ਬਾਤ ਹੈ ਜੀ, ਕੋਈ ਗੱਲ ਨਹੀਂ, ਤੁਹਾਡੇ ਨਾਲ ਵਾਕਈ ਮੈਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਗੀਤ ਭੇਜ ਰਿਹਾ ਕਿ ਕੋਈ ਤੇਰੇ ਨਾਲ ਮੂੰਹ ਹੈ ਪੁਰਾਣਾ, ਇਹ ਜਿਹੜਾ ਰਿਸ਼ਤਾ ਹੈ ਪਿਆਰ ਸਾਡਾ ਮੂੰਹ ਜਿਹੜਾ ਹੈ ਤੁਹਾਡੇ ਨਾਲ ਬਹੁਤ ਪੁਰਾਣਾ ਹੈ, ਸੋ ਇੱਦਾਂ ਹੀ ਪਿਆਰ ਆਕਾਸ਼ਵਾਣੀ ਦੇ ਨਾਲ ਤੁਹਾਡਾ ਬਣਿਆ ਰਹੇ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਸਰ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰ ਲਈਏ। ਹੈਲੋ,
1: ਹੈਲੋ, ਨਮਸਕਾਰ ਪਰ ਚੱਡਾ ਜੀ।
0: ਨਮਸਕਾਰ ਸਰ, ਕੀ ਹਾਲ ਚਾਲ ਹੈ, ਕੌਣ ਬੋਲ ਰਹੇ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ।

0: ਤਫਸੀਲ ਚੰਦ ਰਸਕਣੀਆਂ ਜੀ।
1: ਰਸਕਣੀਆਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
0: ਤੁਹਾਡਾ ਹੀ ਬਹੁਤ ਬਹੁਤ ਥੈਂਕ ਯੂ ਸਾਡੀ ਗੱਲ ਰਿਸੀਵ ਕਰਨ ਵਾਸਤੇ ਜੀ।
1: ਦੇਖੋ ਅਸੀਂ ਤਾਂ ਬੈਠੇ ਹੀ ਤੁਹਾਡੇ ਲਈ ਹਾਂ, ਤੁਹਾਡੀਆਂ ਕਾਲ ਸਾਨੂੰ ਦੱਸ ਦਿੰਦੀਆਂ ਨੇ, ਦੋਸਤ ਹੁਣੇ ਪ੍ਰੋਗਰਾਮ 'ਚ ਜੁੜੇ ਵੀ ਨੇ, ਪ੍ਰੋਗਰਾਮ ਸੁਣ ਵੀ ਰਹੇ ਨੇ ਔਰ ਇੰਜੋਏ ਕਰ ਰਹੇ ਨੇ।
0: ਅਸੀਂ ਤੁਹਾਡੇ ਵਾਸਤੇ ਬੈਠੇ ਹਾਂ ਫੋਨ ਮਿਲਾਉਣ ਵਾਸਤੇ। ਹਾਂਜੀ
1: ਚਲੋ, ਬਹੁਤ ਬਹੁਤ
0: ਸ਼ੁਕਰੀਆ ਆਣਗੇ ਸਾਡੀ ਗੁਰਮਤਿ ਸ਼ਬਦ ਕਰਨਗੇ।
1: 100% ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਤੁਹਾਡਾ ਪਿਆਰ ਜਿਹੜਾ ਹੈ ਉਹ ਸਾਰਿਆਂ ਤੱਕ ਔਰ ਜਿਹੜੀ ਤੁਹਾਡੀ ਫਰਮਾਇਸ਼ ਹੈ ਤੁਹਾਡੇ ਦਿਲ ਤੱਕ ਜ਼ਰੂਰ ਪਹੁੰਚਾਈ ਜਾਏ। ਅੱਜ ਸਾਡੇ ਲਈ ਕੀ ਖਾਸ ਸੌਗਾਤ ਲੈ ਕੇ ਆਏ ਹੋ?
0: ਉਹ ਵੀ ਦੱਸ ਦਿੰਦੇ ਹਾਂ, ਤੁਹਾਡੀ ਪਿਆਰ ਜੀ ਬੜੀ ਖਿੱਚ ਹੈ ਜੀ, ਅਸੀਂ ਤੁਹਾਨੂੰ ਫੋਨ ਮਿਲਾਏ ਵਗੈਰ ਰਹਿ ਨਹੀਂ ਸਕਦੇ।
1: ਇਹੀ ਅਸਲ ਰੂਦੀ
0: ਸਾਨੂੰ ਨੀਂਦ ਨਹੀਂ ਆਉਂਦੀ ਹੈ।
1: ਕਿਆ ਬਾਤ ਹੈ, ਦੇਖੋ ਜੀ
0: ਸਾਡਾ ਦਿਨ ਤੱਕ ਤੁਹਾਡੇ ਨਾਲ ਖੜੇ ਆ ਸੀ। ਹਾਂਜੀ
1: ਦਿਨ ਬਣ ਗਿਆ ਤੁਹਾਡੀ ਇਸ ਜਿਹੜੀਆਂ ਮਤਲਬ ਤਾਰੀਫ ਤੇ ਨੂੰ ਸ਼ਬਦਾਂ ਚ ਅਸੀਂ ਬਿਆਨ ਨਹੀਂ ਕਰ ਸਕਦੇ, ਸੋ ਬਹੁਤ ਬਹੁਤ ਸ਼ੁਕਰੀਆ ਇਹਨਾਂ ਪਿਆਰ ਦੇਣ ਵਾਸਤੇ। ਅੱਜ ਕੀ ਖਾਸ ਸਾਡੇ ਲਈ ਲੈ ਕੇ ਆਏ ਹੋ?
0: ਅੱਜ ਉਹ ਦੋਸਤ ਨੇ ਖੁਸ਼ਖਬਰੀ ਸੁਣਾਤੀ ਸੀ, ਪੰਜਾਬ ਮੈਂ ਜਿੱਤ ਗਿਆ ਜੀ।
1: ਬਿਲਕੁਲ
0: ਜੀ, ਸਾਰਿਆਂ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
1: ਬਿਲਕੁਲ ਬਿਲਕੁਲ ਜੀ, ਤੁਹਾਨੂੰ ਵੀ ਮੁਬਾਰਕਾਂ ਔਰ ਕੱਲ੍ਹ ਦੀ ਉਮੀਦ ਹੈ ਕਿ ਸਾਨੂੰ ਜਿਹੜਾ ਹੈ ਬਾਕੀ ਟੀਮਾਂ ਵਾਂਗ ਸਾਨੂੰ ਮੌਕਾ ਥੋੜ੍ਹਾ ਜਿਹਾ, ਅਸੀਂ ਜ਼ਿਆਦਾ ਲਾਲਚੀ ਹਾਂ ਪੰਜਾਬ ਨੂੰ ਲੈ ਕੇ, ਅਤੇ ਉਮੀਦ ਇਹੀ ਹੈ ਕਿ ਬਾਕੀ ਟੀਮਾਂ ਜਿਹੜਾ ਉਹਨਾਂ ਦਾ ਕੱਲ੍ਹ ਦਾ ਮੈਚ ਹਾਰ ਜਾਣ ਅਤੇ ਸਾਨੂੰ ਮੌਕਾ ਜਿਹੜਾ ਹੈ ਸਿੱਧਾ ਕੁਆਟਰ ਫਾਈਨਲ ਦੇ ਵਿੱਚ ਮਿਲ ਜਾਏ।
0: ਹਾਂਜੀ ਹਾਂਜੀ, ਕਰੂਗਾ ਪਰਮਾਤਮਾ ਕਰੂਗਾ ਮੇਰ।
1: ਠੀਕ ਹੈ ਜੀ, ਅੱਜ ਕੀ ਗੀਤ ਤੁਹਾਡੇ ਲਈ ਖਾਸ ਪੇਸ਼ ਕਰਦੀ ਹੈ?
0: ਗੀਤ ਫਿਰ ਜਸਵੀਰ ਜੱਸੀ ਦਾ ਸੁਣਾ ਦਿਓ, ਇੱਕ ਗੇੜਾ ਹੋਰ ਗਿੱਧੇ ਵਿੱਚ। ਇੱਕ ਤੁਸੀਂ ਆਪਣੇ ਗਰਮੀ ਦੀ ਆਪਾਂ ਗੱਲ ਕਰ ਰਹੇ ਸੀ, ਗਰਮੀ ਤੋਂ ਕਿਵੇਂ ਬਚਿਆ ਜਾਵੇ। ਹਾਂਜੀ, ਨਿੰਬੂ ਪਾਣੀ ਸਭ ਤੋਂ ਬਿਹਤਰ ਬਿਹਤਰ ਚੀਜ਼ ਹੈ। ਹਾਂਜੀ
1: ਬਿਲਕੁਲ ਬਿਲਕੁਲ,
0: ਨਾਲ ਦੇਸੀ ਨੁਸਖਾ।
1: ਬਿਲਕੁਲ,
0: ਇੱਕ ਅਸੀਂ ਪਿੰਡ 'ਚ ਰਹਿੰਦੇ ਹੁੰਦੇ ਸੀ, ਬੜੀ ਪੁਰਾਣੀ ਗੱਲ ਆ, ਇੱਕ ਸੱਤੂ ਹੁੰਦੇ ਸੀ, ਸੱਤੂ ਇਸ ਬਹੁਤ ਐਨਰਜੀ ਹੁੰਦੀ ਹੈ ਜੀ। ਹਾਂਜੀ, ਅੱਜ ਕੱਲ੍ਹ ਦੀ ਪਨੀਰੀ ਹੁੰਦਾ ਵੈਸੇ ਨਹੀਂ ਪਤਾ।
1: ਬਿਲਕੁਲ ਜੀ, ਪਰ ਸੱਤੂ ਵਾਲੀ ਰੋਟੀ ਵੀ ਅੱਜ ਕੱਲ੍ਹ ਖਾਸ ਜਿਹੜੇ ਨੇ ਮੈਂ ਦੇਖ ਰਿਹਾ ਬਣਦੀਆਂ ਨੇ ਔਰ ਬੜਾ ਅੱਛਾ ਹੈ ਜੀ ਉਹਨਾਂ ਦਾ ਵੀ ਇੰਪੈਕਟ, ਉਹਨਾਂ ਵੀ ਬੜੀ ਸਰੀਰ ਦੇ ਵਿੱਚ ਤਾਕਤ ਆਉਂਦੀ ਹੈ, ਐਨਰਜੀ ਬਣੀ ਰਹਿੰਦੀ ਹੈ। ਔਰ ਖਾਸ ਕਰਕੇ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਨਿੰਬੂ ਪਾਣੀ ਜਿਹੜਾ ਜ਼ਰੂਰ ਗਰਮੀਆਂ ਦੇ ਵਿੱਚ ਸਾਨੂੰ ਧਿਆਨ ਰੱਖਣਾ ਚਾਹੀਦਾ।
0: ਇੱਕ ਘਰ ਦੇ ਕੋਈ ਜ਼ਰੂਰੀ ਕੰਮ ਫਿਰ ਹੀ ਨਿਕਲੋ ਤੁਸੀਂ, ਵਰਨਾ ਵਾਸਤੇ ਘਰ ਵਿੱਚ ਨਿਕਲਣਾ ਨਹੀਂ ਚਾਹੀਦਾ ਜੀ। ਹਾਂਜੀ
1: ਬਿਲਕੁਲ ਬਿਲਕੁਲ,
0: ਲੂ ਲੱਗ ਜਾਂਦੀ ਹੈ।
1: ਠੀਕ ਹੈ ਜੀ, ਬਹੁਤ ਅੱਛੇ ਮੈਸੇਜ ਤੁਸੀਂ ਸਾਡੇ ਸ਼ਰੋਤਿਆਂ ਨੂੰ ਦੇ ਦਿੱਤੇ ਨੇ ਫੋਨ ਕਰਨ ਲਈ, ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ।

ਅਜੇ ਵਟਸਐਪ ਤੇ ਮੈਸੇਜ ਵੀ ਸਾਨੂੰ ਕਾਫੀ ਟਾਈਮ ਤੋਂ ਆ ਰਹੇ ਸੀ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ ਪੱਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ ਹੁਣਾਂ ਨੇ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਪਟੇਲ ਨਗਰ ਮਲੋੜ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ ਆਰਜੂ ਗੁੱਟੂ ਅਤੇ ਉਹਨਾਂ ਦਾ ਪੂਰਾ ਪਰਿਵਾਰ। ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜਿੰਦ ਹਰਿਆਣਾ ਤੋਂ ਜਸਵਿੰਦਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ ਅਤੇ ਕਿਸੇ ਵੀ ਗੀਤ 'ਚ ਸਾਨੂੰ ਕਹਿੰਦੇ ਸ਼ਾਮਿਲ ਕਰੋ। ਬਿਲਕੁਲ ਜੀ, ਤੁਹਾਨੂੰ ਅਸੀਂ ਸ਼ਾਮਿਲ ਕਰ ਲਿਆ। ਨਮਸਕਾਰ, ਧੰਨਵਾਦ ਸਰ, ਆਪਕੀ ਆਵਾਜ਼ ਬਹੁਤ ਮਿੱਠੀ ਲੱਗਦੀ ਹੈ, ਥੈਂਕ ਯੂ ਜੀ। ਭੇਜਣ ਵਾਲੇ ਦੋਸਤ ਨੇ ਸੁਰਿੰਦਰ ਕੌਰ ਮਿਰਜ਼ਾਪੁਰ ਕੁਰਕਸ਼ੇਤਰ ਤੋਂ, ਯਸ਼ਪਾਲ, ਸੁਰਿੰਦਰ, ਸ਼੍ਰੀਮਤੀ ਕ੍ਰਿਸ਼ਨ ਧੀਮਾਨ, ਰਾਹੁਲ ਧੀਮਾਨ, ਕੋਮਲ ਧੀਮਾਨ, ਸ਼ੁਭਮਨ ਧੀਮਾਨ ਅਤੇ ਪ੍ਰਿਯੰਕਾ ਧੀਮਾਨ, ਉਹਨਾਂ ਨੇ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਢਿੱਲੂ ਨਾਇਕ, ਕੈਥਲ ਹਰਿਆਣਾ ਤੋਂ ਮਧੂ ਨਾਇਕ, ਉਹਨਾਂ ਨੇ ਸਾਨੂੰ ਯਾਦ ਕੀਤਾ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਐਨੀ ਸੌਂਗ ਦੇ ਵਿੱਚ ਕਹਿੰਦੇ ਨੇ ਤੁਸੀਂ ਸਾਨੂੰ ਸ਼ਾਮਿਲ ਕਰੋ। ਬਿਲਕੁਲ ਜੀ, ਅਸੀਂ ਤੁਹਾਨੂੰ ਸ਼ਾਮਿਲ ਕਰ ਲਿਆ। ਮਰਜੀ ਹਰੀ ਜੀ ਰਾਮ ਮਲੋੜ ਤੋਂ ਨਥੂ ਰਾਮ ਸ਼ਰਮਾ, ਹਰੀਸ਼ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼, ਕੋਈ ਵੀ ਗੀਤ ਸੁਣਾ ਦਿਓ ਜੀ। ਜਿੰਮਾ ਸਾਡੇ ਉਹਨਾਂ ਨੇ ਲਾਇਆ ਹੈ, ਉਮੀਦ ਹੈ ਤੁਹਾਨੂੰ ਗੀਤ ਅੱਛਾ ਲੱਗੇਗਾ, ਤੁਹਾਡੇ ਤੱਕ ਪਹੁੰਚ ਰਿਹਾ। ਨੱਚਣ ਦਾ ਮਾਹੌਲ ਹੈ, ਨੱਚਣ ਲਈ ਤੁਸੀਂ ਰੈਡੀ ਰਹੋ।

ਲਓ ਜੀ, ਨਾਲੋ ਨਾਲ ਮੈਸੇਜ ਸਾਡੇ ਤੱਕ ਪਹੁੰਚ ਰਹੇ ਨੇ ਵਟਸਐਪ 'ਤੇ ਮੈਸੇਜ। ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਕਰਨਵੀਰ ਹਾਊਸ ਪੁੱਛੋ ਕੈਂਚੀਆਂ ਬਠਿੰਡਾ ਪੰਜਾਬ ਤੋਂ। ਨਮਸਕਾਰ ਜੀ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿੰਮੂ ਅਤੇ ਉਹਨਾਂ ਦਾ ਪੂਰਾ ਪਰਿਵਾਰ। ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਭੇਜਣ ਵਾਲੇ ਦੋਸਤ ਨੇ ਪ੍ਰੋਗਰਾਮ ਸੌਗਾਤ 'ਚ ਖੰਮਾ ਘਣੀ, ਸਤਿ ਸ਼੍ਰੀ ਅਕਾਲ ਭਾਰਤ ਜੀ, ਨੌਹਰ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਰਿੰਦਰ ਸੁਥਾਰ, ਮਨੋਜ ਸੁਨਾਰ, ਮਾਸਟਰ ਸਲੀਮ ਦੀ ਢੋਲ ਜਗੀਰੋ ਦਾ। ਕਿਆ ਬਾਤ ਹੈ ਜੀ, ਅਸੀਂ ਉਹ ਪਹਿਲਾਂ ਹੀ ਤੁਹਾਨੂੰ ਜਿਹੜਾ ਹੈ ਜ਼ਰੂਰ ਸੁਣਾ ਦਿੱਤਾ ਹੈ, ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਡੀਆਂ ਫਰਮਾਇਸ਼ਾਂ ਦੇਖੋ ਤੁਹਾਡਾ ਸਾਡੇ ਦਿਲ ਤੱਕ ਪਹੁੰਚਦੀਆਂ ਨੇ, ਅਸੀਂ ਪਹਿਲਾਂ ਹੀ ਤੁਹਾਨੂੰ ਪੇ ਕਰ ਦਿੰਦੇ ਹਾਂ। ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ, ਮਨਜੀਤ ਕੌਰ, ਦਪਿੰਦਰ, ਚੇਅਰਮੈਨ ਪੋਤਾ ਗੁਰਸ਼ਬਜੀਤ ਸਿੰਘ, ਸਮੂਹ ਬਰਾੜ ਪਰਿਵਾਰ ਜਿਹੜਾ ਸਾਨੂੰ ਪਿਆਰ ਭੇਜ ਰਿਹਾ, ਬਹੁਤ ਬਹੁਤ ਸ਼ੁਕਰੀਆ ਜੀ। ਆਪ ਹਮੇ ਕਿਸੀ ਵੀ ਸਤਵਾਰ ਪੰਜਾਬੀ ਗੀਤ ਮੇ ਸ਼ਾਮਿਲ ਕਰੇਂ। ਭੇਜਣ ਵਾਲੇ ਦੋਸਤ ਨੇ ਤਾਜ ਮੁਹੰਮਦ ਸਾਰੀ, ਗੁਲਾਮ ਸਾਬਿਰਾਹ ਆਜ਼ਾਦ, ਹਰਿਦੁਆਰ ਉੱਤਰਾਖੰਡ ਤੋਂ ਜਿਹੜਾ ਹੈ ਸਾਡੇ ਤੱਕ ਪਹੁੰਚੇ ਨੇ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਮਜਨੂੰ ਘਟੀਲਾ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ, ਉਮੰਗ, ਆਕਾਸ਼, ਗੁੜੀਆ, ਇਸ਼ਤਾ ਅਰੋੜਾ, ਨਮਸਕਾਰ, ਬਹੁਤ ਬਹੁਤ ਸ਼ੁਕਰੀਆ। ਅਗਲੇ ਮੈਸੇਜ ਦੀ ਗੱਲ ਕਰੀਏ, ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ ਵਰਮਾ, ਵਨੀਤ ਕੁਮਾਰ ਵਰਮਾ ਉਹਨਾਂ ਨੇ ਸਾਨੂੰ ਯਾਦ ਕੀਤਾ। ਸਤਿ ਸ਼੍ਰੀ ਅਕਾਲ ਬਠਿੰਡਾ ਤੋਂ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ, ਸ਼ਿੰਦਰ ਅਤੇ ਕੋਈ ਵੀ ਕੀਚ ਕਹਿੰਦੇ ਸਾਨੂੰ ਸ਼ਾਮਿਲ ਕਰ ਲਓ ਜੀ। ਬਿਲਕੁਲ ਜੀ, ਕੋਸ਼ਿਸ਼ ਇਹੀ ਹੈ ਕਿ ਤੁਹਾਨੂੰ ਹਰ ਰੰਗ ਜਿਹੜਾ ਉਹਦੇ ਨਾਲ ਰੂਬਰੂ ਕਰਾਇਆ ਜਾਏ। ਮਿਲਦੇ ਹਾਂ ਕੇ ਐੱਸ ਮੱਖਣ ਦੀ ਆਵਾਜ਼ 'ਚ ਇਸ ਗਾਣੇ ਤੋਂ ਬਾਅਦ।

0: ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਹੈ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਅਤ ਦੀ ਆਵਾਜ਼। ਸਟੂਡੀਓ ਕੇ ਅਨੁਸਾਰ ਰਾਤ ਦੇ ਠੀਕ 5:20 ਹੋ ਚੁੱਕੇ ਨੇ। ਇਹ ਸਫ਼ਰ ਅਗਲੇ ਘੰਟੇ ਮਤਲਬ ਅਗਲੇ 1 ਆਵਰ ਦੇ ਲਈ ਜੁੜ ਚੁੱਕਾ ਹੈ, ਚੱਲ ਚੁੱਕਾ ਹੈ। ਔਰ ਇਸ ਸਫ਼ਰ ਦੇ ਵਿੱਚ ਤੁਸੀਂ ਵੀ ਹਲੇ ਵੀ ਪੂਰੇ 50 ਤੋਂ 55 ਪਏ ਨੇ, ਇਹਦੇ ਵਿੱਚ ਕਾਲ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ ਜਾਂ ਵਟਸਐਪ ਦੇ ਰਾਹੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜ ਸਕਦੇ ਹੋ। ਨੰਬਰ ਤੁਸੀਂ ਜਾਣਦੇ ਹੋ 0181-23-4171 ਔਰ 94-65-53-60-77 ਸਾਡਾ ਨੰਬਰ ਹੈ। ਇਸ ਨੰਬਰ 'ਤੇ ਮਿਲਾ ਕੇ ਵੀ ਤੁਸੀਂ ਪ੍ਰੋਗਰਾਮ 'ਚ ਜੁੜ ਸਕਦੇ ਹੋ। ਆਓ ਦੋਸਤ ਗੱਲਬਾਤ ਕਰਦੇ ਹਾਂ, ਕਿਹੜੇ ਦੋਸਤ ਪ੍ਰੋਗਰਾਮ 'ਚ ਜੁੜੇ ਨੇ? ਹੈਲੋ
1: ਪਾਰਸ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ? ਕਿਆ ਬਾਤ ਹੈ, ਹਰਿਆਣੇ ਵਾਲੇ ਨੂੰ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ
0: ਜੀ,
1: ਤੁਹਾਡੇ ਨਾਲ ਗੱਲ ਕਰਕੇ ਦਿਲ ਬਾਗੋ ਬਾਗ ਹੋ ਗਿਆ।
0: ਇਹ ਸਾਡੀ ਮਤਲਬ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਬਹੁਤ ਲੱਕੀ ਮੰਨਦਾ ਕਿ ਤੁਹਾਡੇ ਵਰਗੇ ਦੋਸਤ ਜਿਹੜਾ ਇੰਨਾ ਰਿਕਾਰਡ ਦਿੰਦੇ ਨੇ, ਪਿਆਰ ਕਰਦੇ ਨੇ ਆਕਾਸ਼ਵਾਣੀ ਜਲੰਧਰ ਨੂੰ ਔਰ ਖਾਸ ਕਰਕੇ ਇਸ ਨਿਮਾਣੇ ਤੁਹਾਡੇ ਦੋਸਤ ਪਾਰਸ ਨੂੰ। ਸੋ ਮੈਂ ਉਹਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ, ਤੁਸੀਂ ਇੱਦਾਂ ਹੀ ਆਕਾਸ਼ਵਾਣੀ ਜਲੰਧਰ ਨੂੰ ਪਿਆਰ ਅਤੇ ਜਿਹੜਾ ਤੁਹਾਡਾ ਸਾਥ ਹੈ ਇੱਦਾਂ ਹੀ ਮਿਲਦਾ ਰਹੇ। ਅਤੇ ਅੱਜ ਖਾਸ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ? ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।

ਲਓ ਜੀ ਨੰਬਰ ਮਿਲਾ ਕੇ ਜਿਹੜਾ ਹੈ ਵਟਸਐਪ 'ਤੇ ਬਹੁਤ ਸਾਰੇ ਮੈਸੇਜ ਸਾਨੂੰ ਨਾਲੋਂ ਲਗਾਤਾਰ ਪਹੁੰਚ ਰਹੇ ਨੇ ਉਹ ਭੇਜਣ ਵਾਲੇ ਦੋਸਤ ਨੇ ਆਓ ਗੱਲਬਾਤ ਕਰਦੇ ਹਾਂ ਚੌਧਰੀ ਜ਼ੁਲਫੇਗਾਲੀ ਚੱਕ ਲਾਲੇਕਾ ਬਹਾਵਲ ਨਗਰ ਕੋਈ ਕਹਿੰਦੇ ਨੇ ਜੀ ਦੋਸਤ ਦਾ ਮੈਸੇਜ ਆਇਆ ਜੀ ਚੌਧਰੀ ਜ਼ੁਲਫੀਕਾਰ ਅਲੀ ਚੱਕ ਲਾਲੇਕਾ ਬਹਾਵਲ ਨਗਰ ਪੰਜਾਬ ਪਾਕਿਸਤਾਨ ਤੋਂ ਪਾਰਸ ਭਾਈਜਨ ਜੀ ਸਾਡਾ ਵੀ ਮੈਸੇਜ ਸ਼ਾਮਿਲ ਕਰ ਲਓ ਜੀ ਬਿਲਕੁਲ ਇੰਤਜ਼ਾਰ ਕਰਵਾਉਂਦੇ ਹੋ ਬਿਲਕੁਲ ਇੰਤਜ਼ਾਰ ਨਹੀਂ ਕਰਵਾਇਆ ਤੁਹਾਡਾ ਮੈਸੇਜ ਜਿਹੜਾ ਅਸੀਂ ਸ਼ਾਮਿਲ ਕਰ ਲਿਆ ਸੁਖਦੇਵ ਸਿੰਘ ਜੀ ਨਰਿੰਦਰ ਸਨੀ ਮਨੀ ਕਾਕਾ ਬਿੱਟੂ ਲਾਡੀ ਮੋਹਨ ਮਾਸਟਰ ਜਨਕ ਨਗਰ ਜਲੰਧਰ ਤੋਂ ਜਿਹੜਾ ਹੈ ਸਾਡੇ ਕੋਲ ਪਹੁੰਚੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਸੰਧੂ ਨੀਤਾ ਸੰਧੂ ਰੋਹਿਤ ਰਿਤੇਸ਼ ਸ਼ਿਖਾ ਪ੍ਰਤੀਸ਼ਾ ਸੰਧੂ ਔਰ ਮੈਕਸ ਗੁਲਾਮ ਰੋਡ ਹਰਿਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਜਿਹੜਾ ਹੈ ਸਾਡੇ ਕੋਲ ਪਹੁੰਚਿਆ ਜੀ ਅਗਲਾ ਮੈਸੇਜ ਕਨੇਰ ਮਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਪਲਕ ਕਰਨ ਗੀਤੂ ਨਿਹਾਰਿਕਾ ਅਤੇ ਵੰਸ਼ ਬੱਤਾ ਹੁਣਾਂ ਦਾ ਆਇਆ ਵੀ ਪੀ ਓ ਰਾਮਪੁਰ ਬਿਸ਼ਨੋਈ ਤਹਿਸੀਲ ਡੱਬਵਾਲੀ ਜ਼ਿਲ੍ਹਾ ਸਰਸਾ ਹਰਿਆਣਾ ਤੋਂ ਮੱਖਣ ਰਾਮ ਜੀ ਜਨਾਗਲ ਰਜਿੰਦਰ ਕੁਮਾਰ ਸੁਸ਼ੀਲ ਜਨਾਗਲ ਅੰਕਿਤ ਰਾਜਦੀਪ ਇੰਦਰਾਜ ਚਿੰਕੀ ਸੁਮਨ ਅਤੇ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਹੈ ਸਾਡੇ ਲਈ ਪਿਆਰ ਭੇਜ ਰਿਹਾ ਪਿੰਡ ਅਤੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ੰਦਾ ਜਸਵੀਰ ਜੱਸੀ ਸੀਤਾ ਔਰ ਗੀਤਾ ਕੋਈ ਵੀ ਗੀਤ ਸੁਣਾ ਦਿਓ ਬਹੁਤ ਬਹੁਤ ਸ਼ੁਕਰੀਆ ਜੀ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਅਨਿਲ ਜੈਵੀਰ ਸਿੰਘ ਡਾਕਟਰ ਰਮਨਦੀਪ ਕਾਲਕਾ ਤੋਂ ਸ਼ੁਭ ਚੰਦਰ ਬਜਾਜ ਸਾਹਿਲ ਬਜਾਜ ਬਿੱਟਾ ਬਜਾਜ ਹੁਣਾਂ ਨੇ ਸਾਨੂੰ ਯਾਦ ਕੀਤਾ ਹੈ ਐੱਮ ਐੱਲ ਬੀ ਰੋਡ ਗਵਾਲੀਅਰ ਤੋਂ ਸੁਰੇਸ਼ ਖੁਮਾਨਾ ਪੱਪੀ ਕਿਰਨ ਖੁਰਾਨਾ ਲੱਭਿਆ ਔਰ ਮੇਘਾ ਸਾਕਸ਼ੀ ਅਸ਼ੀਸ਼ ਅਨੂ ਜਿੱਤੋਂ ਉਹਨਾਂ ਦਾ ਪੂਰਾ ਪਰਿਵਾਰ ਮੇਰਠ ਤੋਂ ਕੈਂਟ ਤੋਂ ਦਿਗਦਰਸ਼ਨ ਔਰ ਕਵਿਤਾ ਗੌੜ ਕੋਈ ਵੀ ਕਿਸੇ ਦਾ ਪਰ ਪੰਜਾਬੀ ਗੀਤ 'ਚ ਕਹਿੰਦੇ ਸਾਨੂੰ ਜ਼ਰੂਰ ਸ਼ਾਮਿਲ ਕਰੋ ਬਿਲਕੁਲ ਜੀ ਤੁਹਾਨੂੰ ਸ਼ਾਮਿਲ ਅਸੀਂ ਕਰ ਲਿਆ ਅਗਲੇ ਮੈਸੇਜ ਦੀ ਗੱਲ ਕਰੀਏ ਜੀ ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਜਿੰਦਰ ਨਾਰੰਗ ਨਾਰੰਗ ਮੋਹਿਤ ਨਾਰੰਗ ਲੱਕੀ ਤਾਨੀਆ ਅਤੇ ਕਹਿੰਦੇ ਨੇ ਜੀ ਨਿਮਰਤ ਖਹਿਰਾ ਹੁਣਾਂ ਦੀ ਆਵਾਜ਼ 'ਚ ਹੋਈ ਸੁਣਾ ਦਿਓ ਬਿਲਕੁਲ ਤੁਹਾਡੇ ਤੱਕ ਪਹੁੰਚ ਰਿਹਾ ਮਿਲਦੇ ਹਾਂ ਇਸ ਗੀਤ ਤੋਂ ਬਾਅਦ

0: ਲਓ ਜੀ ਦੋਸਤ ਨੰਬਰ ਲਾ ਕੇ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ ਕਿਹੜੇ ਦੋਸਤ ਨੇ ਪ੍ਰੋਗਰਾਮ 'ਚ ਐਂਟਰੀ ਲੈ ਲਈ ਹੈ। ਹੈਲੋ
1: ਹੈਲੋ ਪਾਰਸ ਸਰ ਜੀ ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ ਬੋਲ ਰਿਹਾ ਸਰ ਜੀ।
0: ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ 'ਚ।
1: ਧੰਨਵਾਦ ਸਰ ਜੀ, ਬਹੁਤ ਬਹੁਤ ਤੁਹਾਡਾ ਵੀ।
0: ਹੋਰ ਸੁਣਾਓ, ਘਰ ਪਰਿਵਾਰ ਸਿਹਤ ਦਾ ਕੀ ਹਾਲ ਹੈ?
1: ਸਰ ਜੀ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ, ਬਹੁਤ ਵਧੀਆ ਕਰ ਰਹੇ ਹਾਂ।
0: ਇੱਦਾਂ ਹੀ ਪ੍ਰੋਗਰਾਮ ਤੁਸੀਂ ਇੰਜੋਏ ਕਰਦੇ ਰਹੋ, ਆਕਾਸ਼ਵਾਣੀ ਜਲੰਧਰ ਨਾਲ ਤੁਹਾਡਾ ਜਿਹੜਾ ਸਾਥ ਹੈ, ਪਿਆਰ ਹੈ, ਇੱਦਾਂ ਹੀ ਬਣਿਆ ਰਹੇ ਜੀ।
1: ਜੀ ਸੁਣਾਓ, ਸਾਜੀਆਂ ਮਨਜ਼ੂਰ ਹੈ ਸਰ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ, ਥੈਂਕ ਯੂ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚੇ ਆ, ਉਹ ਗੱਲਬਾਤ ਕਰਦੇ ਹਾਂ। ਹੈਲੋ ਹੈਲੋ ਹੈਲੋ,
1: ਹੈਲੋ,
0: ਹਾਂਜੀ ਕੌਣ ਬੋਲ ਰਹੇ ਨੇ?
1: ਮੈਂ ਤਸੀਮ ਬੋਲੂੰਗਾ।
0: ਤਸੀਮ ਜੀ, ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ। ਹੋਰ ਸੁਣਾਓ, ਘਰ ਪਰਿਵਾਰ ਸਭ ਵਧੀਆ?
1: ਬਹੁਤ ਵਧੀਆ ਜੀ।
0: ਚਲੋ, ਚੜ੍ਹਦੀ ਕਲਾ ਦੇ ਵਿੱਚ ਚਾਹੀਦੇ ਨੇ। ਅਤੇ ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਫਾਵਰਕੋਟ ਦਾ ਕੋਈ ਸੁਣਾ ਦਿਓ ਮੈਨੂੰ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਜੀ ਮੰਦੀ
0: ਕਿਆ ਬਾਤ ਹੈ, ਮਨਜੀਤ ਮਣੀ ਜੀ ਦਿੱਲੀ ਤੋਂ ਚੱਲ ਕੇ ਸਾਡੇ ਕੋਲ ਪਹੁੰਚ ਗਏ ਨੇ। ਤੁਹਾਡੀ ਆਵਾਜ਼ ਬੜੀ ਕੱਟ ਕੇ ਸਾਡੇ ਕੋਲ ਪਹੁੰਚ ਰਹੀ ਹੈ। ਹਾਂ ਨਹੀਂ, ਹੁਣ ਆਵਾਜ਼ ਤੁਹਾਡੀ ਬਿਲਕੁਲ ਠੀਕ ਆ ਰਹੀ। ਹੋਰ ਸੁਣਾਓ, ਘਰ ਪਰਿਵਾਰ, ਘਰ ਪਰਿਵਾਰ ਔਰ ਦਿੱਲੀ ਦਾ ਕੀ ਹਾਲ ਚਾਲ ਹੈ?
1: ਦਿੱਲੀ ਦਾ ਹਾਲ ਠੀਕ ਹੈ ਜੀ, ਬਹੁਤ ਗਰਮੀ ਹੋ ਰਹੀ ਹੈ।
0: ਗਰਮੀ ਜ਼ਿਆਦਾ ਹੋ ਰਹੀ ਹੈ,
1: ਧੁੱਪਾਂ ਪੈ ਰਹੀਆਂ ਨੇ ਤੇਜ਼ਾਂ ਤੇਜ਼।
0: ਚਲੋ ਕੋਈ ਗੱਲ ਨਹੀਂ ਜੀ, ਬਿਲਕੁਲ ਜੀ, ਗਰਮੀਆਂ ਦੇ ਵਿੱਚ ਆਪਣਾ ਤੇ ਆਪਣੇ ਖਾਸ ਕਰਕੇ ਬੱਚਿਆਂ ਦਾ ਆਲੇ ਦੁਆਲੇ ਬਿਲਕੁਲ ਧਿਆਨ ਰੱਖਣ ਦੀ ਲੋੜ ਹੈ ਗਰਮੀ ਦੇ ਵਿੱਚ।
1: ਜੀ
0: ਤੇ ਅੱਜ ਕੀ ਖਾਸ ਗੀਤ ਕਿਹੜਾ ਸੁਣਨਾ ਹੈ?
1: ਅੱਜ ਫੇਰ ਗੀਤੇ ਜਲਦਾਰ ਨੂੰ ਮਾਰ ਲੂ ਅੱਜ।
0: ਠੀਕ ਹੈ ਜੀ, ਗੀਤੇ ਜਲਦਾਰ ਨੂੰ ਅਸੀਂ ਆਵਾਜ਼ ਮਾਰ ਲੈਂਦੇ ਹਾਂ, ਤੁਹਾਡੇ ਤੱਕ ਤੁਹਾਡਾ ਗੀਤ ਪਹੁੰਚਾ ਰਹੇ ਹਾਂ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ।
0: ਠੀਕ ਹੈ ਜੀ,
1: ਮੇਰੇ ਦਿਲ ਖੁਸ਼ ਹੋ ਗਿਆ।
0: ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਆਕਾਸ਼ਵਾਣੀ ਜਲੰਧਰ 'ਚ ਕਾਲ ਮਿਲਾਉਂਦੇ ਰਹੋ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ।

ਜੀ ਮੈਸੀ ਜਿਹੜਾ ਸਾਡੇ ਕੋਲ ਗਾਂ ਜਖੋਤ ਰਾਜਸਥਾਨ ਤੋਂ ਸ਼ੰਭੂ ਤਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼, ਦੀਪਕ ਅਤੇ ਕੁਮਾਰੀ ਪੂਜਾ ਖੱਟਕ ਵੱਲੋਂ ਪਹੁੰਚਿਆ ਜੀ। ਬਹੁਤ ਬਹੁਤ ਸਵਾਗਤ ਹੈ। ਸਰਹਿੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹਿਜਾ, ਕਾਂਤਾ ਰਾਣੀ, ਚਰਨਾ ਰਹਿਜਾ, ਡੈਨੀ ਨੀਤੂ, ਜੋਤੀ, ਵੀ ਪੀ ਓ ਸਾਬੂਆਣਾ ਤਹਿਸੀਲ ਫਾਜ਼ਿਲਕਾ ਤੋਂ ਪ੍ਰਕਾਸ਼, ਵਿਦਿਆ, ਰਾਮ ਸਰੂਪ, ਸੰਤੋਸ਼, ਕੁੰਦਨ, ਸੋਨੀਆ, ਸੁਖਦੇਵ, ਰਵੀ, ਦੀਪਕ, ਵਿੱਕੀ ਹੁਣਾਂ ਦਾ ਸਾਡੇ ਕੋਲ ਪਹੁੰਚਿਆ ਜੀ। ਨਮਸਕਾਰ, ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲਓ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਦਿਵਾਂਸ਼ੀ ਅਤੇ ਨਿਮਿਤ ਹਉਜਾ ਨੇ ਸਾਨੂੰ ਯਾਦ ਕੀਤਾ। ਅਗਲੇ ਮੈਸੀ ਦੀ ਗੱਲ ਕਰੀਏ ਜੀ। ਅਸਤਾਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ ਹੁਣਾਂ ਨੇ ਸਾਨੂੰ ਯਾਦ ਕੀਤਾ। ਅਗਲੇ ਪ੍ਰੋਗਰਾਮ ਦੀ ਗੱਲ ਕਰੀਏ ਜੀ। ਮਲਿਆਣਾ ਸਰਦਾਨਾ ਮੇਰਠ ਤੋਂ ਅਨਿਲ ਜੈਨ, ਜੈਨ ਸਾਹਿਬ, ਸੈਮ ਜੈਨ, ਮੁਸਕਾਨ ਜੈਨ ਅਤੇ ਮਾਸਟਰ ਜਿਵਿਅਮ ਜੈਨ ਉਹਨਾਂ ਨੇ ਸਾਨੂੰ ਯਾਦ ਕੀਤਾ। ਭੇਜਣ ਵਾਲੇ ਦੋਸਤ ਨੇ, ਹੈਲੋ ਜੀ, ਪ੍ਰੋਗਰਾਮ ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੋਈ ਵੀ ਗੀਤ ਸੁਣਾ ਦਿਓ। ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ, ਗੰਗਾ ਰਾਮ, ਮੋਹਨ ਲਾਲ ਅਤੇ ਅਰਵਿੰਦਰ ਕੁਮਾਰ ਜਿਹੜੇ ਨੇ ਸਾਡੇ ਕੋਲ ਪਹੁੰਚੇ ਨੇ ਜੀ। ਬਹੁਤ ਬਹੁਤ ਸ਼ੁਕਰੀਆ। ਹੀਰਾਬਾਗ, ਜਗਰਾਓਂ, ਲੁਧਿਆਣਾ ਤੋਂ ਜਗਦੀਸ਼ ਪਾਲ ਮਹਿਤਾ, ਲੀਲਾਵਤੀ ਮਹਿਤਾ, ਹਰਦੀਪ ਪਾਲ ਮਹਿਤਾ, ਅਨੁਜ ਬਾਲਾ ਮਹਿਤਾ ਅਤੇ ਪ੍ਰਯੋਸ਼ੀ ਮਹਿਤਾ, ਦੀਪਾਂਸ਼ੂ ਮਹਿਤਾ, ਇਹਨਾਂ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਜ਼ਿੰਮਾ ਸਾਡਾ ਲਾਇਆ ਜੀ। ਮਿਲ ਰਿਹਾ ਜੀ, ਪਹੁੰਚ ਰਿਹਾ ਗੀਤ। ਜਲਦੀ ਜਲਦੀ ਨੰਬਰ ਮਿਲਾਓ ਔਰ ਆਪਣੇ ਦੋਸਤ ਭਾਰਤ ਤੱਕ ਪਹੁੰਚੋ।

ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ ਔਰ ਤੁਸੀਂ ਸੁਣ ਰਹੇ ਪ੍ਰੋਗਰਾਮ ਸੌਗਾ। ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਦੋ ਇਜਾਜ਼ਤ। ਅਗਲੇ ਸ਼ਨੀਵਾਰ ਠੀਕ 11:10 ਤੇ ਮੈਂ ਲੈ ਕੇ ਹਾਜ਼ਰ ਹੋ ਜਾਵਾਂਗਾ ਪ੍ਰੋਗਰਾਮ ਸੌਗਾਤ। ਸੌਗਾਤ ਗੱਲਾਂ ਦੀ, ਸੌਗਾਤ ਗਾਣਿਆਂ ਦੀ, ਸੌਗਾਤ ਤੁਹਾਡੇ ਦਿਲਾਂ 'ਚ ਵਸਣ ਦੀ। ਸ਼ਨੀਵਾਰ ਦਾ ਦਿਨ ਅਸੀਂ ਮਿਲਾ ਕੇ ਰੱਖਿਆ ਔਰ ਅਗਲੇ ਸ਼ਨੀਵਾਰ ਤੁਹਾਡੇ ਨਾਲ ਫਿਰ ਮੁਲਾਕਾਤ ਹੋਊਗੀ। ਪਰ ਤੁਸੀਂ ਜਾਣਾ ਕਿਤੇ ਨਹੀਂ ਹੈ, ਇਹ ਸਫ਼ਰ ਇੱਦਾਂ ਹੀ ਚੱਲਦਾ ਰਹਿਣਾ ਕਿਉਂਕਿ ਇੱਕ ਤੋਂ ਬਾਅਦ ਠੀਕ ਪੰਜਾਬੀ ਨਾਟਕ ਤੁਹਾਡੇ ਲਈ ਅਸੀਂ ਖਾਸ ਜਿਹੜਾ ਰੰਗ ਅਸੀਂ ਹਰ ਸ਼ਨੀਵਾਰ ਔਰ ਐਤਵਾਰ ਲਈ ਲੈ ਕੇ ਆਉਂਦੇ ਹਾਂ ਉਹ ਜ਼ਰੂਰ ਤੁਹਾਡੇ ਤੱਕ ਪਹੁੰਚ ਜਾਣਾ। ਸੋ ਇਸ

ਸੰਧੀ ਸ਼ਨੀਵਾਰ ਦਾ ਦਿਨ ਅਸੀਂ ਮਿਲਾ ਕੇ ਰੱਖਿਆ ਔਰ ਅਗਲੇ ਸ਼ਨੀਵਾਰ ਤੁਹਾਡੇ ਨਾਲ ਫਿਰ ਮੁਲਾਕਾਤ ਹੋਊਗੀ ਪਰ ਤੁਸੀਂ ਜਾਣਾ ਕਿਤੇ ਨਹੀਂ ਹੈ ਇਹ ਸਫ਼ਰ ਇੱਦਾਂ ਹੀ ਚੱਲਦਾ ਰਹਿਣਾ ਕਿਉਂਕਿ ਇੱਕ ਤੋਂ ਬਾਅਦ ਠੀਕ ਪੰਜਾਬੀ ਨਾਟਕ ਤੁਹਾਡੇ ਲਈ ਅਸੀਂ ਖਾਸ ਜਿਹੜਾ ਰੰਗ ਅਸੀਂ ਹਰ ਸ਼ਨੀਵਾਰ ਔਰ ਐਤਵਾਰ ਲਈ ਲੈ ਕੇ ਆਉਂਦੇ ਹਾਂ ਉਹ ਜ਼ਰੂਰ ਤੁਹਾਡੇ ਤੱਕ ਪਹੁੰਚਾਉਣਾ ਸੋ ਇਸ ਸਫ਼ਰ ਨੂੰ ਇਸ ਪ੍ਰੋਗਰਾਮ ਸੌਗਾਤ ਨੂੰ ਇੱਥੇ ਖਤਮ ਕਰ ਰਿਹਾ ਮਿਲਦੇ ਹਾਂ ਅਗਲੇ ਸ਼ਨੀਵਾਰ ਅਗਲੇ ਰੰਗਾਂ ਦੇ ਨਾਲ

ਸੁਣ ਰਹੇ ਹੋ। ਸੌਗਾਤ ਜਿਹੜਾ ਪ੍ਰੋਗਰਾਮ ਤੁਸੀਂ ਹੁਣੀ ਸੁਣਿਆ ਉਹ ਖਤਮ ਹੋ ਚੁੱਕਾ ਹੈ। ਅਗਲੇ ਪੜਾਅ ਵੱਲ ਅਸੀਂ ਪਹੁੰਚ ਚੁੱਕੇ ਹਾਂ। ਰਾਤ ਦੇ ਠੀਕ ਇੱਕ ਵੱਜ ਚੁੱਕਾ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਪੰਜਾਬੀ ਨਾਟਕ, ਜਿਸ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਫੁੱਲ ਦਾ ਨਾਮ ਲਵੋ, ਇਹ ਪੰਜਾਬੀ ਨਾਟਕ ਤੁਹਾਡੇ ਲਈ ਅਸੀਂ ਲੈ ਕੇ ਹਾਜ਼ਰ ਹੋ ਗਏ ਹਾਂ। ਠੀਕ ਇੱਕ ਘੰਟੇ ਦਾ ਇਹ ਨਾਟਕ ਹੈ। ਇਸ ਤੋਂ ਬਾਅਦ ਪੰਜਾਬੀ ਡਿਊਟ ਮਿਊਜ਼ਿਕ ਤੁਹਾਡੇ ਲਈ ਬਿਲਕੁਲ 2 ਵਜੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸੋ ਇੰਜੋਏ ਕਰੋ ਇਸ ਪੰਜਾਬੀ ਨਾਟਕ ਇੱਕ ਫੁੱਲ ਦਾ ਨਾਂ ਲਓ।

0: ਭਾਬੀ, ਅੱਜ ਮੇਰੀ ਜ਼ਿੰਦਗੀ 'ਚ ਇੱਕ ਅਜੀਬ ਹਾਦਸਾ ਹੋਇਆ ਹੈ।
1: ਹਾਏ ਰੱਬਾ, ਆ ਪਿਸਤੌਲ ਕਿੱਥੋਂ ਆਈ ਹੈ?
0: ਮੇਰੀ ਹੈ।
1: ਤੇਰੇ ਕੋਲ ਪਿਸਤੌਲ?
0: ਭਾਬੀ, ਮੈਂ ਪਤੀ ਤੋਂ ਇਲਾਵਾ ਹੋਰ ਵੀ ਕਿਸੇ ਨੂੰ ਪਿਆਰ ਕਰਦੀ ਹਾਂ।
1: ਪਿਆਰ? ਤੈਨੂੰ ਪਿਆਰ ਹੋ ਗਿਆ?
0: ਭਾਬੀ, ਅਸੀਂ ਇੱਕ ਦੂਜੇ ਲਈ ਪਾਗਲ ਹਾਂ।
1: ਚੰਗੀ ਗੱਲ ਹੈ।
0: ਅੱਜ ਸਵੇਰੇ ਪ੍ਰਮੋਦ ਨਾਲ ਝਗੜਾ ਹੋ ਗਿਆ।
1: ਹਾਂ, ਲਾਲ ਨੇ ਦੱਸਿਆ ਸੀ ਮੈਨੂੰ।
0: ਅਤੇ ਪ੍ਰਮੋਦ ਗੁੱਸੇ ਹੋ ਕੇ ਦਫ਼ਤਰ ਚਲਾ ਗਿਆ।
1: ਤਾਂ ਫਿਰ ਵਾਪਸ ਨਹੀਂ ਆਇਆ?
0: ਆਇਆ, ਛੇਤੀ ਵਾਪਸ ਆ ਗਿਆ।
1: ਦੇਖਾਂ ਤਾਂ ਪ੍ਰਮੋਦ ਬੜੇ ਨਰਮ ਦਿਲ ਦਾ ਹੈ। ਤੂੰ ਉਸਨੂੰ ਮਾਫ਼ ਕੀਤਾ ਕਿ ਨਹੀਂ?
0: ਉਹ ਮਾਫ਼ੀ ਮੰਗਣ ਨਹੀਂ ਸੀ ਆਇਆ।
1: ਅੱਛਾ, ਤਾਂ ਫਿਰ?
0: ਕੁਝ ਭੁੱਲ ਗਿਆ ਸੀ, ਐਨਕ ਅਤੇ ਚਾਬੀਆਂ।
1: ਫਿਰ?
0: ਉਦੋਂ ਨਿਰੰਜਨ ਇੱਥੇ ਹੀ ਸੀ।
1: ਹਾਏ ਰਾਮ, ਤੂੰ ਨਿਰੰਜਨ ਨਾਲ ਪਿਆਰ ਕਰਦੀ ਹੈ?
0: ਹਾਂ, ਨਿਰੰਜਨ ਨਾਲ। ਤੁਹਾਡਾ ਤਾਂ ਨਹੀਂ ਕਿਤੇ ਕੁਛ?
1: ਨਹੀਂ ਨਹੀਂ ਨਹੀਂ ਨਹੀਂ ਮੇਰੇ ਪ੍ਰੇਮੀ ਦਾ ਨਾਂ ਤੇ ਦੇਸ਼ ਪਾਂਡੇ ਹੈ।
0: ਭਾਬੀ, ਤੁਹਾਡਾ ਵੀ ਪ੍ਰੇਮੀ?
1: ਹਾਂ, ਪਰ ਉਸ ਤੋਂ ਬਾਅਦ ਸ਼ਾਦੀ ਹੋ ਗਈ।
0: ਕਿਸ ਦੀ?
1: ਮੇਰੀ ਤੇ ਨੰਦ ਲਾਲ ਦੀ।
0: ਓ, ਮਤਲਬ ਸ਼ਾਦੀ ਤੋਂ ਪਹਿਲਾਂ ਦਾ ਪ੍ਰੇਮੀ ਹੈ? ਹੁਣ ਕੀ ਕਰਦਾ?
1: ਉਹ ਤਾਂ ਅਫਰੀਕਾ ਚਲਾ ਗਿਆ, ਕਈ ਸਾਲਾਂ ਤੋਂ ਉੱਥੇ ਹੀ ਹੈ। ਤੂੰ ਆਪਣੀ ਗੱਲ ਦੱਸ।
0: ਭਾਬੀ,
1: ਕੀ ਪ੍ਰਮੋਦ ਅਤੇ ਨਿਰੰਜਨ ਦੀ ਲੜਾਈ 'ਚ ਆਹ ਪਿਸਤੌਲ?
0: ਨਹੀਂ ਨਹੀਂ, ਪ੍ਰਮੋਦ ਨੇ ਤਾਂ ਕਿਹਾ ਮੌਕਾ ਮੁਬਾਰਕ।
1: ਮੂਰਖ,
0: ਮੈਂ ਤਾਂ ਸੋਚਿਆ ਸੀ ਕਿ ਦੋਵੇਂ ਆਪਸ 'ਚ ਯੁੱਧ ਕਰਨਗੇ, ਦਵੰਦ ਯੁੱਧ, ਅਤੇ ਮੈਂ ਜਿਹੜਾ ਜਿੱਤੇਗਾ ਉਹਦੀ ਗੱਲ ਵਿੱਚ ਜੈਮਾਲਾ ਪਾਵਾਂਗੀ।
1: ਕਾਂਤਾ, ਆਪਣੇ ਸੋਚਿਆ ਕੁਝ ਨਹੀਂ ਹੁੰਦਾ।
0: ਪਰ ਭਾਬੀ, ਹੁਣ ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਕੀ ਕਰਾਂ।
1: ਤੂੰ ਨਿਰੰਜਨ ਨਾਲ ਰਹਿਣਾ ਚਾਹੁੰਦੀ ਹੈ?
0: ਜਿਹੜਾ ਮੈਨੂੰ ਚਾਹੁੰਦਾ ਹੋਵੇ ਮੈਂ ਉਸੇ ਨਾਲ ਹੀ ਰਹਿਣਾ ਚਾਹੁੰਦੀ ਹਾਂ। ਭਾਬੀ, ਨੰਦ ਲਾਲ ਹੁਰੀ ਤੁਹਾਨੂੰ ਚਾਹੁੰਦੇ ਨੇ?
1: ਹੋ ਸਕਦਾ।
0: ਭਾਬੀ, ਗੱਲ ਦੱਸਾਂ, ਨਿਰੰਜਨ 2 ਘੰਟਿਆਂ ਤੱਕ ਮੇਰੇ ਨਾਲ ਘੁੰਮਣ ਮਗਰੋਂ ਕਹਿਣ ਲੱਗਾ ਮੈਂ ਪਛਤਾਵੇ ਦੀ ਅੱਗ 'ਚ ਸੜਦਾ ਜਾ ਰਿਹਾ। ਮੈਨੂੰ ਘਰ ਤੱਕ ਛੱਡਣ ਵੀ ਨਹੀਂ ਆਇਆ।
1: ਅੱਛਾ, ਫਿਰ?
0: ਫਿਰ ਕੀ, ਮੈਂ ਲਾਇਬ੍ਰੇਰੀ 'ਚ ਗਈ ਅਤੇ ਤੁਹਾਨੂੰ ਲੈ ਕੇ ਇੱਥੇ ਆਈ ਹਾਂ। ਪ੍ਰਮੋਦ ਨੂੰ ਫੋਨ ਕੀਤਾ ਤਾਂ ਕਹਿਣ ਲੱਗੇ ਅੱਜ ਦੇਰ ਹੋ ਜਾਵੇਗੀ। ਨੰਦ ਲਾਲ ਹੋਰਾਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਕਿਹਾ ਦੇਰ ਨਾਲ ਆਉਣਗੇ।
1: ਚੱਲ ਚੰਗਾ, ਅਸੀਂ ਰਾਤ ਨੂੰ ਆਵਾਂਗੇ।
0: ਮੈਂ ਨਿਰੰਜਨ ਨੂੰ ਵੀ ਬੁਲਾਇਆ।
1: ਤਾਂ ਫਿਰ ਠੀਕ ਹੈ, 10 ਵਜੇ ਅਸੀਂ ਸਾਰੇ ਮਿਲਾਂਗੇ, ਠੀਕ ਹੈ? ਅਤੇ ਹੁਣ ਮੈਂ ਚੱਲਦੀ ਹਾਂ। ਇੰਜ ਕਰ, ਤੂੰ ਇਸ ਪਿਸਤੌਲ ਨੂੰ ਅੰਦਰ ਰੱਖ।
2: ਮੈਂ ਸੁਖੀ ਹਾਂ ਜਾਂ ਦੁਖੀ, ਕਿਸੇ ਨੂੰ ਕੋਈ ਮਤਲਬ ਨਹੀਂ।
3: ਕਾਂਤਾ, ਦਰਵਾਜ਼ਾ ਖੋਲ।
2: ਦਰਵਾਜ਼ਾ ਖੁੱਲ੍ਹਾ ਹੀ ਹੈ।
3: ਖੁੱਲ੍ਹਾ ਕਿਉਂ ਰੱਖਿਆ?
2: ਹੁਣ ਦਰਵਾਜ਼ਾ ਖੁੱਲ੍ਹਾ ਹੋਵੇ ਜਾਂ ਬੰਦ, ਕੀ ਫਰਕ ਪੈਂਦਾ? ਆਓ ਆਓ ਆਓ, ਸਾਰੇ ਆਓ ਆਓ, ਮੇਰੀ ਅਰਥੀ ਉੱਠ ਰਹੀ ਹੈ, ਰੋਣ ਵਾਲਿਆਂ ਦੀ ਲੋੜ ਪੈਣੀ ਹੈ। ਨੰਦ ਲਾਲ ਜੀ, ਤੁਸੀਂ ਵੀ ਆਓ ਆਓ, ਭਾਬੀ ਜੀ ਤੁਸੀਂ ਵੀ ਆਓ ਆਓ, ਨਿਰੰਜਨ ਜੀ ਤੁਸੀਂ ਕਿਉਂ ਪਿੱਛੇ ਹੋ, ਤੁਸੀਂ ਵੀ ਆਓ ਆਓ, ਸਾਰੇ ਆਓ।
4: ਓਹੋ, ਕੀ ਹੋਇਆ ਕਾਂਤਾ?
2: ਮੈਂ ਸੁਖੀ ਹਾਂ ਜਾਂ ਦੁਖੀ, ਕਿਸੇ ਨੂੰ ਕੋਈ ਮਤਲਬ ਨਹੀਂ।
4: ਕੀ ਕਿਹਾ?
1: ਨੰਦ ਲਾਲ, ਕਾਂਤਾ ਤੇ ਨਿਰੰਜਨ?
5: ਨਹੀਂ ਨਹੀਂ ਨਹੀਂ, ਇਹ ਝੂਠ ਹੈ, ਅਸੀਂ ਪ੍ਰੇਮੀ ਨਹੀਂ ਹਾਂ।
2: ਮੈਂ ਜਾਣਦੀ ਸੀ ਨੰਦ ਲਾਲ ਜੀ, ਇਹ ਦੁਨੀਆਂ ਮਰਦਾਂ ਦੀ ਏ, ਔਰਤਾਂ ਤਾਂ ਉਹਨਾਂ ਦੇ ਹੱਥਾਂ ਦੀਆਂ ਕੱਠ ਪੁਤਲੀਆਂ ਨੇ। ਨਿਰੰਜਨ, ਤੁਸੀਂ ਮੈਨੂੰ ਨਹੀਂ ਚਾਹੁੰਦੇ?
5: ਪ੍ਰਮੋਦ ਕੀ ਕਹਿੰਦਾ?
6: ਇੰਨੇ ਚਿਰ ਦਾ ਤੂੰ ਕੀ ਕਰ ਰਿਹਾ ਪ੍ਰਮੋਦ?
3: ਅੱਜ ਇੱਥੇ ਫਸਾਦ ਹੋਣ ਵਾਲਾ ਹੈ ਨੰਦ ਲਾਲ ਭਾਈ, ਫਸਾਦ। ਯੇ ਆਈ ਪ੍ਰਮੋਦ ਪਟੇਲ, ਹਸਬੈਂਡ ਆਫ ਮਾਈ ਵੰਸ ਬਿਲਵਡ ਵਾਈਫ ਕਾਂਤਾ ਪਟੇਲ, ਮੇਡਨ ਨੇਮ ਕਾਂਤਾ ਗੋਸਵਾਮੀ, ਡੂ ਹੇਅਰ ਬਾਈ ਡਿਕਲੇਅਰ।
1: ਪ੍ਰਮੋਦ ਭਾਈ ਸਾਹਿਬ, ਮੈਨੂੰ ਦਿਓ, ਮੈਂ ਅਨੁਵਾਦ ਕਰਕੇ ਸੁਣਾਉਂਦੀ ਹਾਂ।
3: ਓਕੇ, ਠੀਕ ਹੈ।
1: ਪ੍ਰਮੋਦ ਭਾਈ ਸਾਹਿਬ ਕਹਿੰਦੇ ਨੇ ਕਿ ਮੈਂ ਪ੍ਰਮੋਦ ਪਟੇਲ, ਕਾਂਤਾ ਪਟੇਲ ਦਾ ਸਵਾਮੀ, ਘੋਸ਼ਣਾ ਕਰਦਾ ਹੈ ਕਿ ਮੇਰੀ ਪਿਆਰੀ ਪਤਨੀ ਕਾਂਤਾ ਮੇਰੇ ਵਿਸ਼ਵਾਸ ਪਾਤਰ ਦੋਸਤ ਨਿਰੰਜਨ ਨੂੰ ਚਾਹੁੰਦੀ ਹੈ। ਇਸ ਨਾਲ ਮੈਨੂੰ ਬਹੁਤ ਹੀ ਗਹਿਰਾ ਦੁੱਖ ਹੋਇਆ ਹੈ, ਮੇਰੀ ਆਤਮਾ ਨੂੰ ਵੀ ਬਹੁਤ ਦੁੱਖ ਪਹੁੰਚਿਆ ਹੈ, ਮੇਰਾ ਜੀਵਨ ਮੇਰੇ ਲਈ ਇੱਕ ਜ਼ਹਿਰ ਦਾ ਪਿਆਲਾ ਬਣ ਗਿਆ ਹੈ। ਕਾਂਤਾ ਜਿਹੀ ਸੋਹਣੀ ਪਤਨੀ ਦੇ ਜੇ ਮੈਂ ਪਿਆਰ ਦੇ ਲਾਇਕ ਨਹੀਂ, ਇਸ ਨਾਲ?
5: ਨਹੀਂ ਨਹੀਂ, ਇਹ ਸਭ ਕਹਿਣ ਦੀ ਲੋੜ ਨਹੀਂ।
2: ਤੁਸੀਂ ਪੂਰੀ ਗੱਲ ਤਾਂ ਸੁਣਦੇ ਹੋ ਨਿਰੰਜਨ,
5: ਮੈਨੂੰ ਇੱਥੇ ਕਿਉਂ ਬੁਲਾਇਆ ਗਿਆ ਹੈ?
1: ਇਸ ਨਾਲ ਮੇਰੇ ਦਿਨ ਅਤੇ ਰਾਤ ਨਰਕ ਹੋ ਗਏ ਨੇ, ਮੈਂ ਆਪਣਾ ਚਸ਼ਮਾ ਅਤੇ ਚਾਬੀਆਂ ਲੈਣਾ ਭੁੱਲ ਜਾਂਦਾ।

0: ਖਾਣਾ ਭੁੱਲ ਜਾਣਾ, ਮੇਰੇ ਦਿਲ ਦਾ ਦਰਦ ਮੇਰੀ ਹੋਂਦ ਨੂੰ ਚਕਨਾ ਚੂਰ ਕਰ ਰਿਹਾ ਹੈ। ਨੰਦ ਲਾਲ, ਤੁਸੀਂ ਤਾਂ ਮੈਨੂੰ ਕਦੇ ਇਹ ਸਭ ਕੁਝ ਨਹੀਂ ਕਿਹਾ।
1: ਪਰ ਤੂੰ ਤਾਂ ਸਦਾ ਹੀ ਮੇਰੀ ਵਫਾਦਾਰ ਤੇ ਮੇਰੀ ਸੁੰਦਰ ਪਤਨੀ ਰਹੀ ਆ, ਫਿਰ ਕੀ ਲੋੜ ਹੈ?
0: ਬਿਲਕੁਲ ਨਹੀਂ
1: ਹੈ। ਮੈਂ ਨੰਦ ਲਾਲ ਪਟੇਲ ਆਪਣੀ ਪਿਆਰੀ ਪਤਨੀ?
0: ਗਲਤ ਗਲਤ ਗਲਤ।
1: ਕਿਉਂ?
0: ਕਿਸੇ ਵੇਲੇ ਪਿਆਰੀ ਪਤਨੀ, ਹੁਣ ਨਹੀਂ।
2: ਭਾਬੀ ਅੱਗੇ ਵੀ ਪੜੋ। ਪ੍ਰਮੋਦ, ਸੱਚਮੁੱਚ ਤੁਹਾਨੂੰ ਇੰਨਾ ਦੁੱਖ ਹੋਇਆ ਹੈ ਕਿ?
3: ਯੈਸ
1: ਪਿਆਰੀ।
2: ਭਾਬੀ ਅੱਗੇ ਪੜੋ।
0: ਇੱਕ ਇੱਕ ਪਲ ਮੈਨੂੰ ਪਹਾੜ ਜਿਹਾ ਲੱਗਦਾ ਹੈ। ਉਧਾਰ ਦੇ ਜੀਵਨ ਦਾ ਇਕੱਲਾਪਨ, ਸੂਨਾਪਨ ਮੈਨੂੰ ਕੱਟਣ ਨੂੰ ਖਾਂਦਾ ਹੈ। ਇਸ ਲਈ ਮੈਂ ਆਪਣੇ ਹੋਸ਼ੋ ਹਵਾਸ ਵਿੱਚ ਇਹ ਘੋਸ਼ਣਾ ਪੱਤਰ ਦੁਨੀਆ ਲਈ ਛੱਡ ਰਿਹਾ ਹੈ, ਕਿਉਂਕਿ
3: ਮੈਨ ਵਿਦਆਊਟ ਲਵ ਇਜ਼ ਏ ਮੈਨ ਵਿਦਆਊਟ ਦ ਥ੍ਰਿਲ ਆਫ ਲਾਈਫ।
0: ਸੱਚ ਕਾਂਤਾ, ਤੂੰ ਬੜੀ ਖੁਸ਼ਕਿਸਮਤ ਹੈ।
4: ਅੱਗੇ ਤਾਂ ਪੜੋ ਭਾਬੀ,
2: ਹੋਰ ਅੱਗੇ ਪੜਨ ਦੀ ਲੋੜ ਨਹੀਂ। ਪ੍ਰਮੋਦ, ਮੈਨੂੰ ਵਿਸ਼ਵਾਸ ਹੋ ਗਿਆ ਕਿ?
3: ਕਾਹਦਾ ਵਿਸ਼ਵਾਸ?
2: ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ।
3: ਦੈਨ
2: ਹੁਣ ਮੈਂ ਨਿਰੰਜਨ ਨੂੰ ਭੁੱਲ ਕੇ ਕੇਵਲ ਤੁਹਾਡੀ ਬਣ ਕੇ ਰਹਾਂਗੀ।
5: ਪ੍ਰਮੋਦ, ਮੁਬਾਰਕ ਹੋਵੇ।
2: ਨਿਰੰਜਨ, ਹੁਣ ਇਸ ਕਮਰੇ 'ਚ ਤੇਰੇ ਲਈ ਕੋਈ ਥਾਂ ਨਹੀਂ।
3: ਹੁਣ ਸਾਡਾ ਨਾਲ ਰਹਿਣ ਦਾ ਕੋਈ ਸਵਾਲ ਹੀ ਨਹੀਂ ਉੱਠਦਾ।
2: ਕਿਉਂ?
3: ਕਿਉਂ? ਉਹ ਇਸ ਲਈ ਕਿ ਮਨ ਮੋਤੀ ਅਤੇ ਕੱਚ ਟੁੱਟਣ ਮਗਰੋਂ ਹੀ ਜੁੜਦੇ ਨਹੀਂ।
2: ਕੀ ਮਤਲਬ ਤੁਹਾਡਾ?
3: ਮਤਲਬ ਇਹ ਕਿ ਮੈਂ ਆਪਣਾ ਐਲਾਨਨਾਮੇ ਤੇ ਅਟਲ ਹਾਂ।
2: ਤਾਂ ਤੁਹਾਨੂੰ ਮਰਨਾ ਕਬੂਲ ਹੈ ਪਰ ਮੇਰੇ ਨਾਲ ਰਹਿਣਾ ਕਬੂਲ ਨਹੀਂ।
0: ਨੰਦ ਲਾਲ, ਤੁਸੀਂ ਮੈਨੂੰ ਵਚਨ ਦਿਓ ਕਿ ਤੁਸੀਂ ਮੇਰੇ ਤੋਂ ਸਿਵਾਏ ਕਿਸੇ ਵੀ ਦੂਜੀ ਔਰਤ ਨੂੰ ਪਿਆਰ ਨਹੀਂ ਕਰੋਗੇ।
1: ਮੈਂ ਵਚਨ ਦੇਣਾ ਡਾਰਲਿੰਗ, ਮੈਂ ਤੇਰੇ ਇਲਾਵਾ ਕਿਸੇ ਦੂਜੀ ਔਰਤ ਨਾਲ ਪਿਆਰ ਨਹੀਂ ਕਰਦਾ। ਪਰ ਜੋਤ ਸੁਣੇ, ਤੂੰ ਵੀ ਤਾਂ ਵਚਨ ਦੇ ਨਾ।
0: ਮੈਂ ਵੀ ਵਚਨ ਦੇਣੀ ਹੈ ਨੰਦ ਲਾਲ।
1: ਜੋਤ ਸੁਣੇ ਮਾਈ ਡਾਰਲਿੰਗ।
5: ਭਾਬੀ ਅੱਗੇ ਪੜੋ।
0: ਪ੍ਰਮੋਦ ਭਾਈ ਸਾਹਿਬ ਨੇ ਅੱਗੇ ਲਿਖਿਆ ਹੈ ਕਿ ਮੇਰੀ ਪਿਆਰੀ ਪਤਨੀ ਕਾਂਤਾ ਮੇਰੇ ਸਰੀਰ ਦੀ ਨਹੀਂ ਤਾਂ ਮੇਰੇ ਮਨ ਦੀ ਤਾਕਤ ਨੂੰ ਜ਼ਰੂਰ ਸਵੀਕਾਰ ਕਰੇਗੀ। ਤਾਕਤ ਨੂੰ ਇਕੱਠਾ ਕਰਕੇ ਕਾਂਤਾ ਦੇ ਛੁਪਾਏ ਹੋਏ ਪਿਸਤੌਲ ਨਾਲ ਆਤਮ ਹੱਤਿਆ ਕਰਦਾ ਸਭ ਨੂੰ ਅਲਵਿਦਾ।
3: ਇਹ ਪਿਸਤੌਲ ਮੈਨੂੰ ਦਿਓ, ਮੇਰਾ ਹੁਣ ਜੀਣ ਦਾ ਕੋਈ ਮਕਸਦ ਨਹੀਂ। ਇਹ ਪਿਸਤੌਲ ਮੈਨੂੰ ਦਿਓ, ਅਲਵਿਦਾ।
2: ਨਹੀਂ ਨਹੀਂ ਨਹੀਂ ਪ੍ਰਮੋਦ, ਨਹੀਂ ਪ੍ਰਮੋਦ, ਤੂੰ ਨਹੀਂ, ਮੈਂ ਮਰਾਂਗੀ।
4: ਕਾਂਤਾ, ਕਾਂਤਾ, ਮੈਨੂੰ ਲੱਗਦਾ ਹੈ ਕਿ ਤੁਹਾਡਾ ਸੰਸਾਰ ਉਜੜਨ ਤੋਂ ਪਹਿਲਾਂ ਹੀ ਪਿਸਤੌਲ
2: ਮੈਨੂੰ ਦੇ ਦਿਓ। ਤੂੰ ਮੇਰੇ ਵਿੱਚ ਨਹੀਂ, ਪਿੱਛੇ ਹੋ ਜਾ। ਤੂੰ ਮੇਰੇ ਤੇ ਮੇਰੇ ਪਤੀ ਦੇ ਵਿਚਕਾਰ ਬਿਲਕੁਲ ਨਹੀਂ। ਦੂਰ ਜਾ ਇੱਥੋਂ, ਦੂਰ ਹੋ ਜਾ, ਚੜ ਜਾ ਪਿਸਤੌਲ।
4: ਫੇਰ ਪਹਿਲਾਂ ਮੈਨੂੰ ਮਾਰ ਛੁੱਟੋ। ਕਾਂਤਾ, ਇਹੋ ਚੰਗਾ ਹੋਵੇ ਜੇ ਤੇਰੇ ਹੱਥੋਂ ਮੈਨੂੰ ਮੌਤ ਮਿਲੇ। ਆਪਣੇ ਮਿੱਤਰ ਨੂੰ ਦੁੱਖ ਤੋਂ ਬਚਾਉਣ ਦਾ ਕੇਵਲ ਇਹੋ ਇੱਕ ਇਲਾਜ ਹੈ।
3: ਨਿਰੰਜਨ, ਕਾਂਤਾ ਗੰਗਾ ਵਾਂਗ ਪਵਿੱਤਰ ਹੈ, ਗੋਲੀ ਚਲਾ ਹੁਣ, ਬਹੁਤੀ ਦੇਰ ਨਾ ਕਰ। ਤੇਰੇ ਬਿਨਾਂ ਮੈਂ ਜੀ ਨਾ ਸਕਾਂਗਾ ਕਾਂਤਾ, ਇਸ ਲਈ ਮੌਤ ਹੀ ਬਿਹਤਰ ਹੈ ਤੇਰੇ ਹੱਥੋਂ। ਚਲਾ ਗੋਲੀ।
2: ਸੱਚੀ ਪ੍ਰਮੋਦ, ਤੂੰ ਮੈਨੂੰ ਬਹੁਤ ਪਿਆਰ ਕਰਦਾ ਹੈ। ਨਿਰੰਜਨ, ਤੂੰ ਵੀ, ਤੁਸੀਂ ਮੈਨੂੰ ਜੀ ਜਾਨ ਤੋਂ ਪਿਆਰ ਕਰਦੇ ਹੋ।
4: ਬਹੁਤ ਇਸ ਦਿਲ ਚ ਤੂੰ ਹੀ ਕਾਂਤਾ, ਮੈਂ ਤੈਨੂੰ ਕਿੰਨੇ ਜਨਮਾਂ ਤੋਂ ਪਿਆਰ ਕਰਦਾ ਆ ਰਿਹਾ।
3: ਪਿਸਤੌਲ ਮੈਨੂੰ ਦੇ, ਮੈਂ ਖੁਦ ਹੀ ਮਰ ਜਾਵਾਂਗਾ। ਤੁਸੀਂ ਦੋਵੇਂ ਪਿਆਰ ਕਰਨ ਵਾਲੇ ਜੀਓ ਤੇ ਖੁਸ਼ ਰਹੋ। ਗੋ ਟੂ ਹੈਲ।
1: ਪ੍ਰਮੋਦ ਸੁਣ, ਇਹਦੇ ਚ ਮਰਨ ਵਾਲੀ ਕੋਈ ਗੱਲ ਨਹੀਂ ਆ।
3: ਨੰਦ ਲਾਲ,
1: ਜਾਣਦੇ ਹੋ ਪ੍ਰਮੋਦ, ਮੇਰੇ ਨਾਲ ਸ਼ਾਦੀ ਕਰਨ ਤੋਂ ਪਹਿਲਾਂ ਜੋਤਸਨਾ ਮਾਈ ਡਾਰਲਿੰਗ ਇਹਨੂੰ ਵੀ ਕਿਸੇ ਹੋਰ ਨਾਲ ਪਿਆਰ ਸੀ।
0: ਤੁਹਾਨੂੰ ਪਤਾ ਸੀ?
1: ਹੁਣੇ ਜਿਹੀ ਪਤਾ ਲੱਗਾ ਡਾਰਲਿੰਗ।
0: ਕਾਂਤਾ, ਕਾਂਤਾ ਕਿਤੇ ਤੂੰ?
1: ਤੇਰਾ ਪ੍ਰੇਮੀ ਦੇਸ਼ ਪਾਂਡੇ ਕੁਝ ਦਿਨ ਪਹਿਲਾਂ ਮੇਰੇ ਕੋਲ ਆਇਆ ਸੀ।
0: ਹੈਂ, ਕਦੋਂ? ਉਹ ਤਾਂ ਅਫਰੀਕਾ ਚ ਸੀ ਨਾ?
1: ਹਾਂ, ਤਿੰਨ ਚਾਰ ਦਿਨ ਪਹਿਲਾਂ ਹੀ ਮਿਲਿਆ ਸੀ। ਦੋ ਵਰਿਆਂ ਤੋਂ ਹਿੰਦੁਸਤਾਨ ਚ ਹੀ ਆ। ਮੇਰੇ ਕੋਲ ਪੈਸਿਆਂ ਲਈ ਆਇਆ ਸੀ।
0: ਕਿਹੜੇ ਪੈਸੇ?
1: ਓ ਡਾਰਲਿੰਗ ਜੋਤਸਨਾ, ਉਹਦੇ ਕੋਲ ਨਾ ਤੇਰੀਆਂ ਕੁਝ ਤਸਵੀਰਾਂ ਨੇ।
0: ਹਾਏ ਰੱਬਾ, ਉਹਨੇ ਉਹਨੇ ਅਜੇ ਤੱਕ ਸੰਭਾਲ ਕੇ ਰੱਖੀਆਂ ਹੋਈਆਂ?
1: ਹਾਂ, ਉਹਨੇ ਮੈਨੂੰ ਦੋ ਤਿੰਨ ਤਸਵੀਰਾਂ ਦਿਖਾਈਆਂ ਵੀ ਸੀ।
3: ਨੰਦ ਲਾਲ ਜੀ, ਇਹ ਤੁਸੀਂ ਕੀ ਕਹਿ ਰਹੇ ਹੋ?
1: ਉਹ ਵਿਚਾਰਾ ਕਹਿ ਰਿਹਾ ਸੀ ਕਿ ਉਹਦਾ ਨਾ ਉਹਨਾਂ ਤਸਵੀਰਾਂ ਨਾਲ ਇੱਕ ਕੈਲੰਡਰ ਬਣਾਉਣ ਦਾ ਇਰਾਦਾ ਹੈ।
3: ਕਿੰਨੇ ਮੰਗਦਾ?
1: ਸੌਦਾ ਅੱਜ ਪੱਕਾ ਹੋਏਗਾ ਨਾ?
0: ਮਤਲਬ
1: ਅੱਜ ਮਿਲਣ ਦੀ ਗੱਲ ਹੋਈ ਸੀ ਉਹਦੇ ਨਾਲ, ਟਾਈਮ ਕੀ ਹੋਇਆ?

0: ਹਾਂ ਇੱਥੇ ਆਉਂਦਾ ਹੀ ਹੋਣਾ ਹੁਣੇ।
1: ਇੱਥੇ ਆਉਂਦਾ ਹੋਣਾ?
0: ਹਾਂ ਮੈਂ ਉਹਨੂੰ ਇੱਥੋਂ ਦਾ ਹੀ ਪਤਾ ਦਿੱਤਾ, ਦੇਸ਼ ਪਾਂਡੇ ਇੱਥੇ ਹੀ ਆ ਰਿਹਾ। ਤੁਹਾਡੇ 'ਚੋਂ ਜਿਹੜਾ ਕੋਈ ਵੀ ਮਰਨਾ ਚਾਹੁੰਦਾ ਨਾ, ਪਹਿਲਾਂ ਉਹਨੂੰ ਮਾਰ ਦਿਓ, ਪਿੱਛੋਂ ਫਿਰ ਜੇ ਕੋਈ ਤੁਸੀਂ ਮਰਨਾ ਚਾਹੋ ਤੇ ਮੈਂ ਨਾ ਕੋਈ ਆਬਜੈਕਸ਼ਨ ਕਰਾਂਗਾ, ਬਲਕਿ ਮੈਂ ਤੁਹਾਡਾ ਸ਼ੁਕਰ ਗੁਜ਼ਾਰ ਹੋਵਾਂਗਾ।
1: ਪਰ ਤੂੰ ਉਹਨੂੰ ਇੱਥੇ ਕਿਉਂ ਬੁਲਾਇਆ?
0: ਇੱਥੇ ਨਾ ਬੁਲਾਉਂਦਾ ਤੇ ਹੋਰ ਕੀ ਕਰਦਾ। ਮੈਂ ਸੋਚਿਆ ਸਾਰਿਆਂ ਸਾਹਮਣੇ ਮੈਂ ਉਹਦੇ ਕੋਲੋਂ ਤਸਵੀਰਾਂ ਵੀ ਲੈ ਲਾਂਗਾ ਤੇ ਪੈਸੇ ਵੀ ਦੇ ਦਿਆਂਗਾ
1: ਸਾਡੇ ਸਾਰਿਆਂ ਦੇ ਸਾਹਮਣੇ।
0: ਹਾਂ ਤੁਸੀਂ ਸਾਰੇ ਦੂਜੇ ਕਮਰੇ 'ਚ ਚਲੇ ਜਾਣਾ ਬਾਈ, ਉਹ ਜਿਵੇਂ ਹੀ ਪੈਸੇ ਲੈ ਕੇ ਬਾਹਰ ਜਾਵੇ ਕੋਈ ਪਿਸਤੌਲ ਦਿਖਾ ਕੇ ਪੈਸੇ ਖੋਹ ਲੈਣਾ। ਮੈਂ ਉਹਨੂੰ ਪੈਸੇ ਨਹੀਂ ਦੇਣੇ ਚਾਹੁੰਦਾ।
1: ਨੰਦ ਲਾਲ ਭਾਬੀ ਦੀਆਂ ਅਜਿਹੀਆਂ ਤਸਵੀਰਾਂ ਛਪਣ, ਇਹਦੇ 'ਚ ਤੈਨੂੰ ਕੋਈ ਇਤਰਾਜ਼ ਨਹੀਂ?
0: ਮੈਂ ਆਪਣੀ ਡਾਰਲਿੰਗ ਜੋਤਸਨਾ ਦੀ ਖੁਸ਼ੀ ਲਈ ਸਭ ਕੁਝ ਨਿਛਾਵਰ ਕਰ ਸਕਦਾ, ਪਰ
2: ਮਤਲਬ
0: ਇਹ ਇੱਕ ਮੈਂ ਜੇ ਖਰੀਦ ਵੀ ਲਵਾਂ ਤਾਂ ਉਹਦੇ ਕੋਲ ਹੋਰ ਵੀ ਤਾਂ ਫੋਟੋਆਂ ਹੋਣਗੀਆਂ ਨਾ।
2: ਫਿਰ
0: ਉਹ ਛਪਵਾਏਗਾ ਜਾਂ ਫਿਰ ਹੋਰ ਪੈਸੇ ਮੰਗੇਗਾ।
2: ਪ੍ਰਮੋਦ ਤੇਰਾ ਇਰਾਦਾ ਮੈਨੂੰ ਮਾਰਨ ਦਾ ਹੋਵੇ ਤਾਂ ਰੁਕ ਜਾ, ਮੈਂ ਦੇਸ਼ ਪਾਂਡੇ ਦਾ ਖੂਨ ਕਰਾਂਗਾ ਅਤੇ ਇਸ ਤਰ੍ਹਾਂ ਫਾਂਸੀ 'ਤੇ ਚੜ ਜਾਵਾਂਗਾ, ਤੇਰੀ ਅਤੇ ਨੰਦ ਲਾਲ ਦੀ ਦੁਨੀਆ ਆਬਾਦ ਕਰ ਜਾਵਾਂਗਾ।
1: ਤੂੰ ਮੇਰੇ ਘਰ ਕਿਉਂ ਬੁਲਾਇਆ?
0: ਓਹੋ ਪ੍ਰਮੋਦ, ਦੇਸ਼ ਪਾਂਡੇ ਇੱਕ ਵਾਰ ਜੋਤਸਨਾ ਨੂੰ ਦੇਖਣਾ ਚਾਹੁੰਦਾ ਸੀ ਅਤੇ ਉਹ ਅੱਜ ਹੀ ਫੈਸਲਾ ਵੀ ਚਾਹੁੰਦਾ ਸੀ। ਭਾਬੀ ਸ਼ਾਇਦ ਇਸ ਲਈ ਵੀ ਕਿ ਤੁਹਾਡੀ ਭਾਬੀ ਨੂੰ ਸ਼ੱਕ ਨਾ ਹੋਵੇ ਕਿ ਮੈਂ ਕਿਸੇ ਹੋਰ ਕੁੜੀ ਦੀਆਂ ਵੀ ਤਸਵੀਰਾਂ ਲਈਆਂ ਨੇ।
3: ਕੀ ਮਤਲਬ ਹੈ ਤੁਹਾਡਾ? ਉਹਦੇ ਕੋਲ ਹੋਰ ਕੁੜੀਆਂ ਦੀਆਂ ਵੀ ਤਸਵੀਰਾਂ ਨੇ?
0: ਬਹੁਤ ਕਈ ਤਾਂ ਬਹੁਤ ਖੂਬਸੂਰਤ ਨੇ।
3: ਮੈਂ ਉਸ ਝੰਡਾ ਦਾ ਅੱਜ ਖੂਨ ਕਰ ਦਿਆਂਗੀ।
1: ਲੱਗਦਾ ਕੋਈ ਆਇਆ, ਮੈਂ ਦਰਵਾਜ਼ਾ ਖੋਲਦਾ।
4: ਨਹੀਂ ਨਹੀਂ ਤੁਸੀਂ ਸ਼ਾਇਦ ਨੱਸ ਜਾਓ, ਦਰਵਾਜ਼ਾ ਮੈਂ ਹੀ ਖੋਲਾਂਗੀ।
2: ਭਾਬੀ ਮੈਨੂੰ ਖੂਨ ਕਰਨ ਦਿਓ, ਮੈਂ ਕਦੇ ਕੀਤਾ ਨਹੀਂ।
3: ਹਾਂ ਕਾਂਤਾ ਮੈਂ ਵੀ ਨਹੀਂ ਕਦੇ ਕੀਤਾ।
0: ਮਾਫ ਕਰਨਾ, ਵੈਸੇ ਅਸੀਂ ਦੇਸ਼ ਪਾਂਡੇ ਤੋਂ ਹੀ ਪੁੱਛੀਏ ਤਾਂ
2: ਕੀ
0: ਇਹੀ ਕਿ ਉਹ ਕਿਹਦੇ ਹੱਥੋਂ ਮਰਨਾ ਪਸੰਦ ਕਰੇਗਾ?
1: ਇਹ ਮੇਰਾ ਘਰ ਹੈ ਨੰਦ ਲਾਲ, ਮੈਂ ਹੀ ਉਹਦਾ ਖੂਨ ਕਰਾਂਗਾ। ਤੁਸੀਂ ਕਰਨਾ ਹੋਵੇ ਤਾਂ ਉਹਨੂੰ ਆਪਣੇ ਘਰ ਲੈ ਜਾਓ।
0: ਹੈ
5: ਤੁਹਾਨੂੰ ਸਾਰਿਆਂ ਨੂੰ ਮੇਰਾ ਨਮਸਕਾਰ।
0: ਨਮਸਕਾਰ ਨਮਸਕਾਰ। ਜੋਤਸਨਾ ਤੂੰ ਤੇ ਮਿਸਟਰ ਦੇਸ਼ ਪਾਂਡੇ ਨੂੰ ਜਾਣਦੀ ਆ, ਐ ਪ੍ਰਮੋਦ, ਐ ਕਾਂਤਾ ਤੇ ਐ ਨਿਰੰਜਨ, ਤੇ ਇਹ ਨੇ ਮਿਸਟਰ ਦੇਸ਼ ਪਾਂਡੇ। ਜਿਨ੍ਹਾਂ ਦਾ ਖੂਨ ਕੌਣ ਕਰੇ ਇਹਦੇ ਬਾਰੇ 'ਚ ਆਪਾਂ ਚਰਚਾ ਕਰ ਰਹੇ ਸਾਂ। ਮਿਸਟਰ ਦੇਸ਼ ਪਾਂਡੇ, ਕੁਝ ਚਿਰ ਪਹਿਲਾਂ ਪ੍ਰਮੋਦ, ਕਾਂਤਾ ਅਤੇ ਨਿਰੰਜਨ ਇੱਕ ਦੂਜੇ ਵਾਸਤੇ ਆਤਮ ਹੱਤਿਆ ਕਰਨਾ ਚਾਹੁੰਦੇ ਸੀ, ਇੱਕ ਦੂਜੇ ਨੂੰ ਆਪਣਾ ਖੂਨ ਕਰਨ ਲਈ ਜ਼ੋਰ ਪਾ ਰਹੇ ਸੀ, ਅਤੇ ਹੁਣ ਸਵਾਲ ਹੈ ਮਿਸਟਰ ਦੇਸ਼ ਪਾਂਡੇ ਦੇ ਖੂਨ ਦਾ। ਸੋ ਭਰਾਓ ਅਤੇ ਭੈਣੋ, ਇੱਕ ਨੂੰ ਛੱਡ ਕੇ ਤੁਸੀਂ ਜਾਣਦੇ ਹੋ ਕਿ ਇਹ ਇੱਕ ਰਹੱਸ ਨਾਟਕ ਹੈ ਅਤੇ ਇਸ ਨਾਟਕ ਦੇ ਸਾਰੇ ਪਾਤਰ ਇੱਥੇ ਹਾਜ਼ਰ ਨੇ, ਅਤੇ ਆਪ ਵਿਦਵਾਨਾਂ ਵਿੱਚੋਂ ਕੋਈ ਵੀ ਇਹ ਦੱਸ ਦੇਵੇ ਕਿ ਖੂਨ ਕਿਸ ਦਾ ਹੋਏਗਾ ਅਤੇ ਖੂਨ ਕਰੇਗਾ ਕੌਣ, ਉਹਦੀ ਅਕਲ ਦੀ ਮੈਂ ਦਾਦ ਦਿਆਂਗਾ। ਹਾਂ ਤੁਹਾਨੂੰ ਇਹਨਾਂ ਦੱਸ ਦਿਆਂ ਕਿ ਖੂਨ ਇਹਨਾਂ ਵਿੱਚੋਂ ਹੀ ਕਿਸੇ ਦਾ ਹੋਣ ਵਾਲਾ ਅਤੇ ਇਹਨਾਂ ਵਿੱਚੋਂ ਹੀ ਖੂਨ ਕੋਈ ਕਰੇਗਾ। ਜੋਤਸਨਾ ਕੀ ਕਰ ਰਹੀ ਹੈ? ਇਹ ਪਿਸਤੌਲ ਅਸਲੀ ਹੈ, ਰੀਅਲ?
3: ਮੈਨੂੰ ਪਤਾ ਹੈ।
0: ਓ ਨਹੀਂ,
6: ਜਗਨਨਾਥ ਮਹਾਸ਼ੰਕਰ ਪਾਠਕ ਹਾਜ਼ਰ ਹੋ।
7: ਕਸਮ ਚੁੱਕੋ,
1: ਮੈਂ ਸੱਚ ਕਹਾਂਗਾ, ਪੂਰਾ ਸੱਚ ਕਹਾਂਗਾ, ਤੇ ਸੱਚ ਤੋਂ ਇਲਾਵਾ ਹੋਰ ਕੁਝ ਨਹੀਂ ਕਹਾਂਗਾ।
7: ਤੁਹਾਡਾ ਨਾਮ, ਉਮਰ, ਪੇਸ਼ਾ?
1: ਜਗਨਨਾਥ ਮਹਾਸ਼ੰਕਰ ਪਾਠਕ, ਉਮਰ 33 ਸਾਲ, ਕੰਮ ਨਾਟਕਾਂ 'ਚ ਅਦਾਕਾਰੀ ਕਰਨਾ।
7: ਤੁਸੀਂ ਅਪਰਾਧਣੀ ਕਾਮਨੀ ਦੇਸਾਈ ਨੂੰ ਕਦੋਂ ਤੋਂ ਜਾਣਦੇ ਹੋ?
1: ਜੀ
7: ਕਦੋਂ ਤੋਂ?
1: 8 ਸਾਲਾਂ ਤੋਂ।
7: ਅਪਰਾਧਣੀ ਨਾਲ ਤੁਹਾਡੀ ਚੰਗੀ ਪਛਾਣ ਸੀ?
1: ਜੀ ਹਾਂ, ਅਸੀਂ ਕਈ ਨਾਟਕਾਂ 'ਚ ਇਕੱਠਿਆਂ ਕੰਮ ਕੀਤਾ।
7: ਕੁਝ ਹੋਰ?
1: ਕੁਝ ਹੋਰ ਕੀ ਮਤਲਬ?
7: ਕਾਮਨੀ ਦੇਸਾਈ ਤੁਹਾਡੀ ਪ੍ਰੇਮਿਕਾ ਸੀ?
1: ਜੀ ਹਾਂ, ਕਾਮਨੀ ਦੇਸਾਈ ਮੇਰੀ ਪ੍ਰੇਮਿਕਾ ਹੈ।
7: ਇਹ ਵੀ ਸਹੀ ਹੈ ਕਿ ਤੁਸੀਂ ਦੋਵੇਂ ਅਗਲੇ ਮਹੀਨੇ ਦੀ 15 ਤਰੀਕ ਨੂੰ ਸ਼ਾਦੀ ਕਰਨ ਵਾਲੇ ਸੀ?
1: ਜੀ ਹਾਂ।
7: 15 ਨੂੰ ਹੀ ਕਿਉਂ?
1: ਦਰਅਸਲ ਅਸੀਂ ਇੱਕ ਨਵਾਂ ਨਾਟਕ ਤਿਆਰ ਕਰ ਰਹੇ ਸੀ ਅਤੇ ਉਮੀਦ ਸੀ ਕਿ ਨਾਟਕ ਸਫਲ ਹੋਵੇਗਾ ਅਤੇ ਉਹਦੀ

0: ਆਮਦਨੀ ਵਿੱਚੋਂ ਹਨੀਮੂਨ ਲਈ ਕੁਝ ਪੈਸੇ ਬਚਾ ਸਕਾਂਗੇ।
1: ਨਾਟਕ ਕਦੋਂ ਹੋਇਆ?
0: ਜੀ, ਪਿਛਲੇ ਮਹੀਨੇ ਦੀ 1 ਤਾਰੀਖ ਨੂੰ।
1: ਨਾਟਕ ਦਾ ਨਾਂ ਕੀ ਸੀ?
0: ਕਿਸੇ ਇੱਕ ਫੁੱਲ ਦਾ ਨਾਂ ਲਵੋ।
1: ਉਸ ਨਾਟਕ ਦਾ ਨਾਂ ਸੀ ਕਿਸੇ ਇੱਕ ਫੁੱਲ ਦਾ ਨਾਂ ਲਵੋ।
0: ਜੀ ਹਾਂ, ਕਿਸੇ ਇੱਕ ਫੁੱਲ ਦਾ ਨਾਂ ਲਵੋ।
1: ਉਸ ਨਾਟਕ ਵਿੱਚ ਤੁਹਾਡੇ ਦੋਵਾਂ ਦੇ ਇਲਾਵਾ ਹੋਰ ਕਿਹੜੇ ਕਿਹੜੇ ਲੋਕਾਂ ਨੇ ਕੰਮ ਕੀਤਾ ਸੀ?
2: ਅਸੀਂ ਦੋਵੇਂ, ਪ੍ਰੀਤਮ, ਸਵਾਂਤੀ ਤੇ ਸੁੰਦਰ, ਪਰ 6ਵੇਂ ਪਾਤਰ ਲਈ ਕੋਈ ਨਹੀਂ ਸੀ ਲੱਭ ਰਿਹਾ।
0: 6ਵਾਂ ਪਾਤਰ ਕੇਸ਼ਵ ਠਾਕਰ ਯਾਨੀ ਲੇਖਕ ਨੇ ਕੀਤਾ।
3: ਮੇਰਾ ਨਾਂ ਸੁੰਦਰ ਦੇਸਾਈ, ਉਮਰ 30 ਸਾਲ, ਕੰਮ ਨਾਟਕਾਂ 'ਚ ਅਦਾਕਾਰੀ ਕਰਨਾ। ਅਪਰਾਧਨੀ ਕਾਮਿਨੀ ਦੇਸਾਈ ਨੂੰ ਮੈਂ ਜਨਮ ਤੋਂ ਜਾਣਦਾ। ਅਸੀਂ ਸਾਰੇ ਨਾਟਕਾਂ 'ਚ ਕੰਮ ਕਰਦੇ ਹਾਂ। ਕਿਸੇ ਇੱਕ ਫੁੱਲ ਦਾ ਨਾਂ ਲਵੋ, ਇਸ ਨਾਟਕ 'ਚ ਅਸੀਂ ਸਾਰਿਆਂ ਨੇ ਕੰਮ ਕੀਤਾ ਸੀ। ਕਾਮਿਨੀ ਦੇਸਾਈ ਮੇਰੀ ਸਕੀ ਭੈਣ ਹੈ।
1: ਤੁਸੀਂ ਦੋਵੇਂ ਇਕੱਠੇ ਰਹਿੰਦੇ ਹੋ?
3: ਹਾਂ, ਮੈਂ, ਕਾਮਿਨੀ ਅਤੇ ਸਾਡੀ ਮਾਂ, ਅਸੀਂ ਤਿੰਨੋਂ ਇਕੱਠੇ ਰਹਿੰਦੇ ਹਾਂ।
1: ਕਾਮਿਨੀ ਨੇ ਜਿਸ ਦਾ ਖੂਨ ਕੀਤਾ ਉਸਦੇ ਬਾਰੇ ਕੁਝ ਜਾਣਦੇ ਹੋ?
3: ਨਹੀਂ, ਉਹਦੇ ਬਾਰੇ ਮੈਂ ਕੁਝ ਨਹੀਂ ਜਾਣਦਾ। ਉਹ ਵੀ ਬੁਲਾਇਆ ਗਿਆ ਸੀ। ਸੱਦਾ ਪੱਤਰ ਉਸੇ ਸੰਸਥਾ ਨੇ ਭੇਜੇ ਸੀ ਜਿਸ ਨੇ ਸਾਨੂੰ ਬੁਲਾਇਆ ਸੀ। ਮੈਂ ਉਹਦੇ ਬਾਰੇ 'ਚ ਕੁਝ ਨਹੀਂ ਜਾਣਦਾ।
1: ਤੁਸੀਂ ਨਹੀਂ ਜਾਣਦੇ ਕਿ ਮਰਨ ਵਾਲੇ ਦਾ ਨਾਂ ਸ਼ੇਖਰ ਖੋਸਲਾ ਸੀ ਅਤੇ ਉਹ ਕਿਸੇ ਵੱਡੀ ਫਰਮ ਦਾ ਮਾਲਕ ਸੀ?
3: ਉਹਦੇ ਮਰਨ ਪਿੱਛੋਂ ਪਤਾ ਲੱਗਾ ਕਿ ਉਹਦਾ ਨਾਂ ਸ਼ੇਖਰ ਖੋਸਲਾ ਸੀ ਅਤੇ ਉਹ ਕਿਸੇ ਵੱਡੀ ਫਰਮ ਦਾ ਮਾਲਕ ਸੀ।
1: ਨਾਟਕ 'ਚ ਹੱਤਿਆ ਦੀ ਘਟਨਾ ਸੀ ਅਤੇ ਉਹਦੇ ਲਈ ਪਿਸਤੌਲ ਦੀ ਜ਼ਰੂਰਤ ਸੀ, ਠੀਕ ਹੈ? ਐਮ ਆਈ ਰਾਈਟ?
3: ਹਾਂ।
1: ਉਹ ਪਿਸਤੌਲ ਅਸਲੀ ਸੀ?
3: ਜੀ ਹਾਂ, ਪਰ ਉਹਦੇ 'ਚ ਗੋਲੀ ਨਕਲੀ ਭਰਨੀ ਸੀ।
1: ਤੁਹਾਡੀ ਨਾਟਕ ਮੰਡਲੀ 'ਚ ਪਿਸਤੌਲ ਚਲਾਉਣਾ ਕਿਹਨੂੰ ਕਿਹਨੂੰ ਆਉਂਦਾ?
3: ਕਾਮਨੀ, ਹੋਰ ਕਿਸੇ ਨੂੰ ਨਹੀਂ ਆਉਂਦਾ।
1: ਕਾਮਨੀ ਦਾ ਸੁਭਾਅ
3: ਬਹੁਤ ਅੱਛੀ ਹੈ, ਬਹੁਤ ਸਾਊ ਅਤੇ ਸਾਫ ਦਿਲ ਲੜਕੀ ਹੈ।
1: ਜਗਨਨਾਥ ਪਾਠਕ ਅਤੇ ਕਾਮਨੀ ਇੱਕ ਦੂਜੇ ਨੂੰ ਪਿਆਰ ਕਰਦੇ ਸੀ, ਇਸ ਗੱਲ ਦਾ ਪਤਾ ਹੈ?
3: ਹਾਂਜੀ, ਪਾਠਕ ਮੇਰਾ ਪੁਰਾਣਾ ਦੋਸਤ ਹੈ। ਅਸੀਂ ਬਹੁਤ ਸਾਰੇ ਨਾਟਕਾਂ 'ਚ ਇਕੱਠਿਆਂ ਕੰਮ ਕੀਤਾ। ਕਾਮਨੀ ਅਤੇ ਪਾਠਕ ਆਮ ਤੌਰ 'ਤੇ ਨਾਇਕ ਨਾਇਕਾ ਯਾਨੀ ਹੀਰੋ ਹੀਰੋਇਨ ਦਾ ਹੀ ਕੰਮ ਕਰਦੇ ਸੀ। ਇਹ ਸਾਰੇ ਜਾਣਦੇ ਨੇ, ਜੱਗ ਜ਼ਾਹਿਰ ਹੈ।
0: ਕਾਮਨੀ, ਜ਼ਾਹਿਰ ਹੈ ਕਿ ਇਹ ਗੱਲ ਸੁੰਦਰ ਨੂੰ ਪਸੰਦ ਨਹੀਂ ਆਵੇਗੀ।
2: ਕਿਹੜੀ?
0: ਇਹੀ ਕਿ ਅਸੀਂ ਸ਼ਾਦੀ ਕਰ ਰਹੇ ਹਾਂ।
2: ਕਿਉਂ?
0: ਸੁੰਦਰ ਤੈਨੂੰ ਬਹੁਤ ਪਿਆਰ ਕਰਦਾ ਹੈ।
2: ਆਪਣੀ ਭੈਣ ਨੂੰ ਪਿਆਰ ਨਾ ਕਰੇ ਤਾਂ?
0: ਇਹ ਗੱਲ ਨਹੀਂ, ਸੁੰਦਰ ਬਹੁਤ ਭਾਵੁਕ ਹੈ। ਲੱਗਦਾ ਕੋਈ ਆਇਆ। ਕੌਣ?
3: ਮੈਂ, ਸੁੰਦਰ। ਜ਼ਾਹਿਰ ਹੈ ਕਿ ਤੁਹਾਡੇ 'ਚ ਪਿਆਰ ਹੈ ਅਤੇ ਤੁਸੀਂ ਦੋਵੇਂ ਸ਼ਾਦੀ ਕਰੋਗੇ।
2: ਸੁੰਦਰ, ਪਾਠਕ ਦਾ ਕਹਿਣਾ ਹੈ ਕਿ ਮੇਰਾ ਸ਼ਾਦੀ ਕਰਨਾ ਤੈਨੂੰ ਪਸੰਦ ਨਹੀਂ ਹੋਵੇਗਾ।
3: ਬਿਲਕੁਲ ਬਿਲਕੁਲ ਪਸੰਦ ਨਹੀਂ ਹੋਏਗਾ। ਪ੍ਰੀਤਮ ਲਾਲ ਨਹੀਂ ਆਇਆ?
0: ਉਹਨੂੰ ਪ੍ਰੀਤਮ ਲਾਲ, ਪ੍ਰੀਤਮ ਲਾਲ ਕਿਉਂ ਕਹਿੰਦੇ ਹੋ?
3: ਹੋਰ ਕੀ ਆਖਾਂ, ਹੈ
2: ਪ੍ਰੀਤਮ।
0: ਕਾਮਨੀ, ਤੇਰਾ ਪ੍ਰੀਤਮ ਕੌਣ ਹੈ?
2: ਮੇਰਾ ਪ੍ਰੀਤਮ ਹੈ ਜਗਨਨਾਥ ਮਹਾਸ਼ੰਕਰ ਪਾਠਕ, ਸ਼ਹਿਰ ਦਾ ਮਸ਼ਹੂਰ ਨਟ।
3: ਪ੍ਰੀਤਮ ਸੋਨੀ ਆ ਰਿਹਾ।
0: ਪ੍ਰੀਤਮ ਸੋਨੀ?
3: ਪ੍ਰੀਤਮ ਸੋਨੀ, ਕੀ ਹੋਇਆ?
0: ਸਵਾਤੀ ਕਿੱਥੇ ਹੈ?
3: ਹਾਂ, ਸਵਾਤੀ ਸੋਨੀ ਕਿੱਥੇ ਹੈ?
4: ਆਉਂਦੀ ਹੋਵੇਗੀ, ਉਹ ਸਿੱਧੀ ਇੱਥੇ ਹੀ ਆਉਣ ਵਾਲੀ ਹੈ।
3: ਸਵਾਤੀ ਜ਼ਰੂਰ ਆਵੇਗੀ ਨਾ।
0: ਸੁੰਦਰ,
3: ਕਿਉਂ?
0: ਰਿਹਰਸਲ 'ਚ ਅਨੁਸ਼ਾਸਨ ਰੱਖਣਾ ਜ਼ਰੂਰੀ ਹੈ।
3: ਬਈ, ਮੈਂ ਸਵਾਤੀ ਨੂੰ ਸ਼ਾਦੀ ਲਈ ਮਤਾ ਨਹੀਂ ਕੋਈ ਪੇਸ਼ ਕਰਨ ਲੱਗਾ।
5: ਮੇਰਾ ਨਾਂ ਪ੍ਰੀਤਮ ਲਾਲ ਕੰਚਨ ਲਾਲ ਸੋਨੀ, ਉਮਰ 42 ਸਾਲ, ਕੰਮ ਅਦਾਕਾਰੀ। ਕਾਮਨੀ ਨੂੰ ਮੈਂ 7-8 ਸਾਲ ਤੋਂ ਜਾਣਦਾ। ਕਾਮਨੀ ਬੜੀ ਚੰਗੀ ਕੁੜੀ ਹੈ, ਉਸਨੂੰ ਪਿਸਤੌਲ ਚਲਾਉਣਾ ਆਉਂਦਾ ਹੈ। ਸਾਡੇ ਰਹੱਸ ਨਾਟਕ 'ਚ ਪਿਸਤੌਲ ਉਹਨੇ ਨਹੀਂ ਸੀ ਚਲਾਉਣਾ, ਪਰ ਕਿਸੇ ਕਾਰਨ ਉਹਨੇ ਚਲਾ ਦਿੱਤਾ। ਮੈਨੂੰ ਕੁਛ ਪਤਾ ਨਹੀਂ ਕਿ ਮਰਨ ਵਾਲਾ ਕੌਣ ਸੀ। ਮੇਰਾ ਖਿਆਲ ਹੈ ਕਿ ਕਾਮਨੀ ਪਾਠਕ ਦੇ ਪਿਆਰ 'ਚ ਡੁੱਬੀ ਹੋਈ ਸੀ ਅਤੇ
6: ਤੁਸੀਂ ਇਹ ਕਿਵੇਂ ਮੰਨ ਲਿਆ?
5: ਕਾਮਨੀ ਨੇ ਮੈਨੂੰ ਕਿਹਾ ਸੀ ਕਿ ਪਾਠਕ ਉਹਦੇ ਨਾਲ ਸ਼ਾਦੀ ਨਹੀਂ ਕਰੇਗਾ ਤਾਂ ਉਹ ਆਤਮ ਹੱਤਿਆ ਕਰ ਲਵੇਗੀ।
6: ਤੁਹਾਡੇ ਇਲਾਵਾ ਹੋਰ ਕੌਣ ਕੌਣ ਸੀ ਨਾਟਕ 'ਚ?
5: ਮੇਰੀ ਪਤਨੀ ਸਵਾਤੀ ਅਤੇ ਨਾਟਕਕਾਰ ਮਿਸਟਰ ਕੇਸ਼ਵ ਠਾਕਰ ਵੀ ਸਨ। ਮੈਂ ਨੰਦ ਲਾਲ ਦੀ ਭੂਮਿਕਾ 'ਚ ਸੀ, ਸਵਾਤੀ ਨੰਦ ਲਾਲ ਦੀ ਪਤਨੀ ਜੋਤਸਨਾ ਦੀ ਭੂਮਿਕਾ 'ਚ ਅਤੇ ਠਾਕਰ ਮੇਰੀ ਪਤਨੀ ਦੇ ਪ੍ਰੇਮੀ ਦੀ ਭੂਮਿਕਾ 'ਚ ਸੀ। ਨਾਟਕ ਲਿਖਿਆ ਵੀ ਕੇਸ਼ਵ ਠਾਕਰ ਨੇ ਸੀ।
6: ਪਿਸਤੌਲ ਚਲਾਉਣ ਵਾਲੀ ਗੱਲ ਨਾਟਕ 'ਚ ਲਿਖੀ ਹੋਈ ਸੀ?
5: ਜੀ ਹਾਂ।
6: ਉਹਦੇ 'ਚ ਅਸਲੀ ਗੋਲੀ ਕਿਵੇਂ ਆਈ, ਇਹ ਦੱਸ ਸਕਦੇ ਹੋ?
5: ਜੀ ਨਹੀਂ, ਮੈਂ ਕੁਛ ਨਹੀਂ ਜਾਣਦਾ। ਕਾਮਨੀ ਪੋਲੀ ਹੋਣ ਕਰਕੇ ਕਈ ਵਾਰ ਉਤੇਜਿਤ ਹੋ ਜਾਂਦੀ,

0: ਪਰ ਕਿਸੇ ਨੂੰ ਉਹਦੇ ਨਾਲ ਵੈਰ ਹੋਵੇ ਜਾਂ ਉਸ ਨੂੰ ਕਿਸੇ ਨਾਲ, ਇਹ ਨਹੀਂ ਮੰਨਿਆ ਜਾ ਸਕਦਾ।
1: ਸਵਾਤੀ ਸੋਨੀ, ਪਹਿਲਾ ਨਾਂ ਸਵਾਤੀ ਮਹਿਤਾ, ਪਤੀ ਦਾ ਨਾਂ ਪ੍ਰੀਤਮ ਸੋਨੀ, ਉਮਰ 37 ਸਾਲ, ਕੰਮ ਹਾਊਸ ਵਾਈਫ, ਅਤੇ ਕਦੇ ਕਦੇ ਪ੍ਰੀਤਮ ਵਗੈਰਾ ਦੇ ਨਾਲ ਨਾਟਕ 'ਚ ਕੰਮ ਕਰਨ ਦਾ। ਕਾਮਿਨੀ ਮੇਰੀ ਪੱਕੀ ਸਹੇਲੀ ਹੈ, ਲੱਗਦਾ ਕਿਸੇ ਨੇ ਉਸਨੂੰ ਫਸਾਇਆ ਹੈ। ਮੈਂ ਤਾਂ ਮੰਨ ਹੀ ਨਹੀਂ ਸਕਦੀ ਕਿ ਉਸਨੇ ਕੁਝ ਅਜਿਹਾ ਕੀਤਾ ਹੋਵੇਗਾ। ਇਸ ਵਿੱਚ ਜ਼ਰੂਰ ਕੋਈ ਧੋਖਾ ਹੈ। ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿ ਸਕਦੀ।
2: ਰੋਣ ਦੀ ਲੋੜ ਨਹੀਂ, ਸਵਾਲਾਂ ਦਾ ਜਵਾਬ ਕੇਵਲ ਹਾਂ ਜਾਂ ਨਾ ਚ ਦਿਓ। ਤੁਸੀਂ ਉਸ ਨਾਟਕ 'ਚ ਕੰਮ ਕੀਤਾ ਸੀ?
1: ਜੀ ਹਾਂ।
2: ਤੁਹਾਨੂੰ ਪਤਾ ਸੀ ਉਹ ਲੋਕ ਸ਼ਾਦੀ ਕਰਨ ਵਾਲੇ ਨੇ?
1: ਜੀ ਹਾਂ, ਇਹ ਸੱਚ ਹੈ ਕਿ ਉਹ ਦੋਨੋਂ ਆਪਸ 'ਚ ਪਿਆਰ ਕਰਦੇ ਸੀ ਅਤੇ ਹੁਣ ਵੀ ਪਿਆਰ ਕਰਦੇ ਨੇ, ਪਰ ਮੈਨੂੰ ਲੱਗਦਾ ਹੈ ਕਿ ਇਹ ਵੀ ਸੱਚ ਹੈ ਕਿ ਉਹ ਸ਼ਾਦੀ ਵੀ ਕਰਨ ਵਾਲੇ ਸੀ।
2: ਕਾਮਨੀ ਨੂੰ ਕਿਸੇ ਹੋਰ ਨਾਲ ਵੀ ਪਿਆਰ ਸੀ? ਸਹੀ ਸੋਚ ਕੇ ਜਵਾਬ ਦਿਓ। ਤੁਸੀਂ ਦੱਸ ਸਕਦੇ ਹੋ ਕਿ ਪਾਠਕ ਅਤੇ ਕਾਮਨੀ ਦੇ ਸ਼ਾਦੀ ਕਰਨ ਨਾਲ ਕਿਸ ਨੂੰ ਇਤਰਾਜ਼ ਸੀ? ਕਾਮਨੀ ਦਾ ਪਾਠਕ ਦੇ ਇਲਾਵਾ ਕੋਈ ਹੋਰ ਪ੍ਰੇਮੀ ਸੀ ਕਿ ਨਹੀਂ?
1: ਮੈਨੂੰ ਮਾਫ਼ ਕਰ ਦਿਓ, ਮਾਫ਼ ਕਰ ਦਿਓ ਮੈਨੂੰ, ਮੈਂ ਕੁਛ ਨਹੀਂ ਜਾਣਦੀ।
2: ਚੇਤੇ ਰੱਖੋ ਤੁਸੀਂ ਕਸਮ ਖਾਧੀ ਹੈ।
1: ਹਾਂ ਹਾਂ, ਮੈਂ ਜਾਣਦੀ ਹਾਂ ਕਿ ਮੈਂ ਕਸਮ ਚੱਕੀ ਹੈ, ਪਰ ਤੁਸੀਂ ਮੈਨੂੰ ਮਾਫ਼ ਕਰ ਦਿਓ।
2: ਤੁਸੀਂ ਕੁਝ ਲੁਕਾ ਰਹੇ ਹੋ।
1: ਤੁਸੀਂ ਕੀ ਕਹਿਲਾਉਣਾ ਚਾਹੁੰਦੇ ਹੋ ਮੇਰੇ ਤੋਂ? ਕੀ ਪੁੱਛਣਾ ਚਾਹੁੰਦੇ ਹੋ ਮੇਰੇ ਤੋਂ? ਤੁਸੀਂ ਕੀ ਕਬੂਲ ਕਰਵਾਉਣਾ ਚਾਹੁੰਦੇ ਹੋ? ਮੈਂ ਵੀ ਇੱਕ ਔਰਤ ਹਾਂ, ਕਿਸੇ ਔਰਤ ਨੂੰ ਮੈਂ ਚੰਗੀ ਤਰ੍ਹਾਂ ਸਮਝ ਸਕਦੀ ਹਾਂ। ਇੱਕ ਔਰਤ ਦੇ ਜੀਵਨ 'ਚ ਅਜਿਹਾ ਬਹੁਤ ਕੁਝ ਹੁੰਦਾ ਹੈ ਜਿਸ ਦਾ ਉਹ ਜਵਾਬ ਹਾਂ ਜਾਂ ਨਾ ਵਿੱਚ ਨਹੀਂ ਦੇ ਸਕਦੀ।
3: ਹੁਣ ਕੇਵਲ ਇੱਕੋ ਸਵਾਲ, ਮ੍ਰਿਤਕ ਖੋਸਲਾ ਬਾਰੇ ਕੁਝ ਜਾਣਦੇ ਹੋ? ਜਵਾਬ ਹਾਂ ਜਾਂ ਨਾ ਚ ਦਿਓ।
1: ਨਹੀਂ ਨਹੀਂ ਨਹੀਂ, ਮੈਂ ਸ਼ੇਖਰ ਖੋਸਲਾ ਬਾਰੇ ਕੁਝ ਨਹੀਂ ਜਾਣਦੀ।
3: ਹੁਣ ਤੁਸੀਂ ਜਾ ਸਕਦੇ ਹੋ। ਬਹੁਤ ਬਹੁਤ ਧੰਨਵਾਦ।
4: ਕਿਉਂ ਬਈ, ਕਿੱਥੇ ਆ ਕੇਸ਼ਵ ਠਾਕੁਰ?
5: ਦੇਖੋ ਇਸ ਤਰ੍ਹਾਂ ਹੈ ਕਿ ਕੇਸ਼ਵ ਠਾਕਰ ਹਜੇ ਤੱਕ ਨਹੀਂ ਆਇਆ। ਜੇ ਉਹ ਆ ਜਾਵੇ ਤਾਂ ਅਸੀਂ ਰਿਹਰਸਲ ਸ਼ੁਰੂ ਕਰੀਏ।
4: ਹੋਰ ਕੀ।
5: ਅਤੇ ਵੈਸੇ ਨਾ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਸੀ। ਦੇਖ ਪ੍ਰੀਤਮ ਭਾਈ, ਸੁੰਦਰ ਸਵਾਤੀ, ਇਸ ਨਾਟਕ ਦੇ ਪਹਿਲੇ 10 ਪ੍ਰਦਰਸ਼ਨਾਂ ਤੋਂ ਮਗਰੋਂ ਮੈਂ ਤੇ ਕਾਮਨੀ ਵਿਆਹ ਬੰਧਨ ਵਿੱਚ ਬੰਨ
4: ਜਾਵਾਂਗਾ।
5: ਸੁਣੋ ਸੁਣੋ, ਇੱਕ ਗੱਲ ਹੋਰ, ਸਾਡੇ ਨਾਟਕ ਵਿੱਚ ਹਾਲੇ ਤੱਕ 6ਵੇਂ ਪਾਤਰ ਲਈ ਕੋਈ ਅਦਾਕਾਰ ਨਹੀਂ ਮਿਲਿਆ।
4: ਹਾਂ ਯਾਰ,
5: ਜੇ ਉਹਦੇ ਬਾਰੇ ਤੁਹਾਡਾ ਕੋਈ ਸੁਝਾਵ ਨਾ ਹੋਵੇ ਤਾਂ ਮੈਂ ਇੱਕ ਨਾਂ ਦੱਸਾਂ।
0: ਕਿਸ ਪਾਤਰ ਲਈ?
5: ਦੇਸ਼ਪਾਂਡੇ ਦੇ। ਕੇਸ਼ਵ ਠਾਕਰ।
0: ਉਹ ਕਦੋਂ ਆਏਗਾ?
5: ਹੁਣੇ ਆ ਜਾਵੇਗਾ। ਉਹਨੇ ਮੈਨੂੰ ਟੈਲੀਫੋਨ ਤੇ ਦੱਸਿਆ ਸੀ ਕਿ ਉਹਨੇ ਦੰਦਾਂ ਦੇ ਡਾਕਟਰ ਕੋਲ ਜਾਣਾ, ਇਸ ਲਈ ਕੁਝ ਦੇਰ ਹੋ ਜਾਵੇਗੀ।
6: ਓਏ ਆ ਗਿਆ ਭਰਾਵਾ, ਆ ਗਿਆ। ਓਏ ਓਏ ਓਏ, ਸਾਰੇ ਹੱਸ ਕਿਉਂ ਪਏ ਹੋ?
5: ਸੁਣੋ ਕੇਸ਼ਵ ਲਾਲ, ਕੇਸ਼ਵ ਲਾਲ ਠਾਕੁਰ, ਤੁਹਾਡੇ ਹੀ ਨਾਟਕ 'ਚ ਅਸੀਂ ਤੁਹਾਨੂੰ ਇੱਕ ਪਾਠ ਦੇਣਾ ਚਾਹੁੰਦੇ ਹਾਂ, ਤੁਸੀਂ ਕਰੋਗੇ?
6: ਕਿਹੜਾ ਪਾਠ?
5: ਦੇਸ਼ ਪਾਂਡੇ ਦਾ। ਤੁਸੀਂ ਤਾਂ ਕੇਵਲ ਇਸ ਤਰ੍ਹਾਂ ਸਿਰਫ ਇੰਨਾ ਹੀ ਕਹਿਣਾ, ਤੁਹਾਨੂੰ ਸਭ ਨੂੰ ਨਮਸਕਾਰ।
6: ਪਰ ਮੈਂ ਤਾਂ ਨਾਟਕ 'ਚ ਕਦੇ ਕੰਮ ਨਹੀਂ ਕੀਤਾ।
0: ਉਹ ਤਾਂ ਕੀ ਹੋਇਆ,
6: ਇੰਨੇ ਵੱਡੇ ਵੱਡੇ ਬੇਕਾਰ ਨਾਟਕ ਲਿਖ ਦਿੱਤੇ, ਉਹ ਕੀ ਤੇਰੇ ਤੋਂ ਆਹ ਛੋਟਾ ਜਿਹਾ ਰੋਲ ਨਹੀਂ ਹੋਏਗਾ?
7: ਜੇ ਤੁਸੀਂ ਕਹਿੰਦੇ ਹੋ ਤੇ ਠੀਕ ਆ, ਹੋ ਜਾਏਗਾ, ਕੁਝ ਦਿਨ ਰਿਹਰਸਲ ਕਰਨ ਨਾਲ।
3: ਫਿਰ ਤੁਸੀਂ ਦੇਸ਼ ਪਾਂਡੇ ਦਾ ਪਾਠ ਕੀਤਾ?
6: ਜੀ ਹਾਂ ਕੀਤਾ ਜੀ, ਮੈਂ ਦੇਸ਼ ਪਾਂਡੇ ਦਾ ਪਾਠ ਕੀਤਾ। ਪਾਠ ਬਹੁਤ ਛੋਟਾ ਸੀ ਤੇ।
3: ਹਾਂ ਜਾਂ ਨਾ ਚ ਜਵਾਬ ਦਿਓ।
6: ਹਾਂਜੀ,
3: ਤੁਹਾਡੀ ਇਹਨਾਂ ਲੋਕਾਂ ਨਾਲ ਕਿਵੇਂ ਜਾਣ ਪਛਾਣ ਹੋਈ?
6: ਸੁੰਦਰ ਦੇਸਾਈ ਨਾਲ ਜੀ ਇੱਕ ਵਾਰੀ ਅਚਾਨਕ ਮੇਰੀ ਮੁਲਾਕਾਤ ਹੋ ਗਈ ਸੀ, ਉਹ ਹੀ ਮੈਨੂੰ ਆਪਣੀ ਨਾਟਕ ਮੰਡਲੀ 'ਚ ਲੈ ਕੇ ਗਿਆ ਸੀ।
3: ਇਹ ਨਾਟਕ ਤੁਸੀਂ ਲਿਖਿਆ ਸੀ, ਕਿਸੇ ਇੱਕ ਫੁੱਲ ਦਾ ਨਾ ਲਵੋ, ਉਹਦੇ 'ਚ ਪਿਸਤੌਲ ਦੀ ਲੋੜ ਸੀ?
6: ਹਾਂਜੀ ਹੈਗੀ ਸੀ ਜੀ।
3: ਤੁਹਾਨੂੰ ਇਹ ਘਟਨਾ ਰੱਖਣ ਲਈ ਸੁਝਾਅ ਕਿਹਦਾ ਸੀ?
6: ਸੁੰਦਰ ਦੇਸਾਈ ਦਾ ਜੀ।
3: ਨਾਟਕ ਤੁਸੀਂ ਉਹਦੇ ਕਹਿਣ 'ਤੇ ਲਿਖਿਆ ਸੀ ਜਾਂ ਤੁਹਾਡੇ ਕੋਲ ਪਹਿਲਾਂ ਹੀ ਤਿਆਰ ਸੀ?
6: ਜੀ ਪਹਿਲਾਂ ਹੀ ਤਿਆਰ ਸੀ, ਉਹਨੂੰ ਪਸੰਦ ਨਹੀਂ ਆਇਆ। ਇਹਦੇ ਲਈ ਫਿਰ ਪਿੱਛੋਂ ਚਰਚਾ ਕਰਕੇ ਮੈਂ ਉਹਦੀ ਮਰਜ਼ੀ ਦੇ ਮੁਤਾਬਕ ਲਿਖਤਾ ਸੀ।
3: ਤੁਸੀਂ ਕਾਮਨੀ ਦੇਸਾਈ ਬਾਰੇ ਕੋਈ ਅਜਿਹੀ ਗੱਲ ਜਾਣਦੇ ਹੋ

0: ਜਿਹੜੀ ਇਸ ਕਤਲ ਦੇ ਮਾਮਲੇ 'ਚ ਰੋਸ਼ਨੀ ਪਾ ਸਕੇ?
1: ਪਤਾ ਨਹੀਂ, ਤੁਸੀਂ ਸਵਾਲ ਪੁੱਛੋ, ਮੈਂ ਜਵਾਬ ਦੇ ਦਿਆਂਗਾ।
0: ਕਾਮਨੀ ਦੇਸਾਈ ਦਾ ਪਾਠਕ ਦੇ ਇਲਾਵਾ ਕੋਈ ਹੋਰ ਵੀ ਆਸ਼ਕ ਸੀ
1: ਜੀ?
0: ਕਾਮਨੀ ਦਾ ਕੋਈ ਦੂਜਾ ਪ੍ਰੇਮੀ ਸੀ?
1: ਹਾਂਜੀ, ਉਹਦਾ ਦੂਜਾ ਪ੍ਰੇਮੀ ਸੀ ਜੀ, ਮੈਂ ਖੁਦ ਕੇਸ਼ਵ ਲਾਲ ਠਾਕੁਰ।
0: ਕਾਮਨੀ ਵੀ ਤੁਹਾਡੇ ਨਾਲ ਪ੍ਰੇਮ ਕਰਦੀ ਸੀ?
1: ਨਹੀਂ ਜੀ, ਉਹ ਮੇਰਾ ਮਖੌਲ ਕਰਦੀ ਸੀ, ਪਰ ਮੈਂ ਮਨ ਹੀ ਮਨ 'ਚ ਉਹਦੇ ਨਾਲ ਪ੍ਰੇਮ ਕਰਦਾ ਸੀ ਜੀ, ਅਤੇ ਹੁਣ ਵੀ ਕਰਦਾ।
0: ਕੋਈ ਹੋਰ ਪ੍ਰੇਮੀ ਸੀ?
1: ਨਹੀਂ ਜੀ, ਉਹ ਨਹੀਂ ਮੈਂ ਜਾਣਦਾ।
0: ਇਹ ਨਾਟਕ ਲਿਖਣ ਪਿੱਛੇ ਤੁਹਾਡਾ ਕੀ ਉਦੇਸ਼ ਸੀ?
1: ਜੀ, ਕਾਮਨੀ ਮੇਰੇ ਲਿਖੇ ਹੋਏ ਡਾਇਲਾਗ ਬੋਲੇ, ਬਸ ਇਹ ਹੀ ਮੰਤਵ ਸੀ ਜੀ ਮੇਰਾ। ਤੇ
0: ਮਰਨ ਵਾਲੇ ਬਾਰੇ ਕੁਝ ਜਾਣਦੇ ਹੋ?
1: ਉਹਦਾ ਨਾਂ ਸ਼ੇਖਰ ਖੋਸਲਾ ਹੈਗਾ।
0: ਸ਼ੇਖਰ ਖੋਸਲਾ ਨੂੰ ਉਹਦੀ ਮੌਤ ਤੋਂ ਪਹਿਲਾਂ ਜਾਣਦੇ ਸੀ?
1: ਇਨਸਾਨ ਨੂੰ ਦੇਖੋ ਜੀ, ਦੋ ਤਰ੍ਹਾਂ ਨਾਲ ਜਾਣਿਆ ਜਾ ਸਕਦਾ, ਇੱਕ ਉਹਨੂੰ ਪਿਆਰ ਕਰਕੇ, ਦੂਜਾ ਉਹਨੂੰ ਨਫ਼ਰਤ ਕਰਕੇ।
0: ਤੁਸੀਂ ਸ਼ੇਖਰ ਖੋਸਲਾ ਨੂੰ ਪਛਾਣਦੇ ਸੀ? ਹਾਂ ਜਾਂ ਨਾ?
1: ਚੇਤਾ ਨਹੀਂ ਜੀ।
0: ਸੁੰਦਰ ਲਾਲ, ਤੁਹਾਡੀ ਮੁਲਾਕਾਤ ਸ਼ੇਖਰ ਖੋਸਲਾ ਨੇ ਕਰਵਾਈ ਸੀ?
1: ਚੇਤੇ ਨਹੀਂ ਜੀ।
0: ਚੰਗੀ ਤਰ੍ਹਾਂ ਚੇਤੇ ਕਰੋ, ਸ਼ੇਖਰ ਖੋਸਲਾ ਕੌਣ ਸੀ? ਸ਼ੇਖਰ ਖੋਸਲਾ ਕੌਣ ਸੀ?
1: ਮੈਨੂੰ ਕੁਝ ਵੀ ਚੇਤੇ ਨਹੀਂ ਆ ਰਿਹਾ ਵਕੀਲ ਸਾਹਿਬ, ਸ਼ੇਖਰ ਖੋਸਲਾ ਬਾਰੇ ਮੈਂ ਕੁਝ ਵੀ ਨਹੀਂ ਜਾਣਦਾ।
0: ਸ਼ੇਖਰ ਖੋਸਲਾ ਕੌਣ ਸੀ?
2: ਕਿਵੇਂ ਸਮਝਾਵਾਂ ਤੁਹਾਨੂੰ, ਮੈਂ ਕਿਵੇਂ ਸਮਝਾਵਾਂ? ਇੱਕ ਔਰਤ ਦੇ ਦਿਲ ਦੀ ਗੱਲ, ਮੈਂ ਕਿਵੇਂ ਕਹਾਂ ਕਿ ਮੈਂ ਸ਼ੇਖਰ ਖੋਸਲਾ ਨੂੰ ਜਾਣਦੀ ਹਾਂ? ਹਾਂ, ਜਾਂ ਫਿਰ ਸ਼ੇਖਰ ਖੋਸਲਾ ਨੂੰ ਨਹੀਂ ਜਾਣਦੀ?
0: ਸ਼ੇਖਰ ਖੋਸਲਾ ਕੌਣ ਸੀ
3: ਜੀ? ਨਹੀਂ, ਮੈਂ ਸ਼ੇਖਰ ਖੋਸਲਾ ਨੂੰ ਨਹੀਂ ਜਾਣਦਾ, ਉਹਦੇ ਬਾਰੇ ਕੁਝ ਪਤਾ ਨਹੀਂ।
0: ਕਾਮਨੀ ਨੇ ਜਿਸਦਾ ਖੂਨ ਕੀਤਾ ਉਹਦੇ ਬਾਰੇ ਤੁਸੀਂ ਜਾਣਦੇ ਹੋ ਮਿਸਟਰ ਸੁੰਦਰ?
1: ਜੀ ਨਹੀਂ, ਉਹਦੇ ਬਾਰੇ ਮੈਂ ਕੁਝ ਨਹੀਂ ਜਾਣਦਾ। ਉਹਨੂੰ ਬੁਲਾਇਆ ਵੀ ਗਿਆ ਸੀ ਅਤੇ ਸੱਦਾ ਪੱਤਰ ਉਸੇ ਸੰਸਥਾ ਨੇ ਭੇਜੇ ਸੀ ਜਿਹਨੇ ਸਾਨੂੰ ਬੁਲਾਇਆ ਸੀ, ਮੈਂ ਉਹਦੇ ਬਾਰੇ ਕੁਝ ਨਹੀਂ ਜਾਣਦਾ।
0: ਤਾਂ ਸ਼ੇਖਰ ਖੋਸਲਾ ਬਾਰੇ ਤੁਸੀਂ?
4: ਜੀ, ਮੈਂ ਉਹਦੇ ਬਾਰੇ ਕੁਝ ਨਹੀਂ ਜਾਣਦਾ।
3: ਹਾਂ, ਕਾਮਨੀ ਨੂੰ ਉਮਰ ਕੈਦ ਦੀ ਸਜ਼ਾ ਹੋਈ, ਸਾਥੋਂ ਜੋ ਕੁਝ ਹੋ ਸਕਦਾ ਸੀ ਸਭ ਕੀਤਾ। ਸ਼ੇਖਰ ਖੋਸਲਾ ਬਾਰੇ ਕੁਝ ਨਹੀਂ ਜਾਣਦੇ, ਇਹ ਗੱਲ ਹਰ ਕਿਸੇ ਨੇ ਇੱਕ ਆਵਾਜ਼ ਹੋ ਕੇ ਕਹੀ, ਪਰ ਅਸੀਂ ਸਾਰੇ ਭੇਤ ਲੁਕਾ ਰਹੇ ਸਾਂ। ਮੈਂ, ਸਵਾਤੀ, ਪਾਠਕ, ਸੁੰਦਰ, ਕੇਸ਼ਵ, ਸਾਰੇ। ਹਾਂ, ਕਾਮਨੀ ਨੇ ਜਾਣ ਬੁੱਝ ਕੇ ਸੋਚ ਸਮਝ ਕੇ ਖੂਨ ਕੀਤਾ। ਸ਼ੇਖਰ ਖੋਸਲਾ ਉਸਨੂੰ ਬਲੈਕਮੇਲ ਕਰਨਾ ਚਾਹੁੰਦਾ ਸੀ।
5: ਮੇਰੀ ਕਮਾਈ ਇਕੱਲੇ ਮੇਰੇ ਲਈ ਕਾਫੀ ਨਹੀਂ ਸੀ, ਸਾਡਾ ਘਰ, ਸਾਡਾ ਠਾਠ ਬਾਠ, ਸਭ ਕੁਝ ਕਾਮਨੀ ਦੀ ਕਮਾਈ ਕਰਕੇ ਸੀ। ਅਸੀਂ ਕਾਮਨੀ ਦੇ ਆਸਰੇ 'ਤੇ ਹੀ ਨਿਰਭਰ ਸਾਂ। ਕਾਮਨੀ ਸੁੰਦਰ ਸੀ, ਹਰਮਨ ਪਿਆਰੀ ਸੀ, ਪੈਸੇ ਕਮਾਉਂਦੀ ਸੀ, ਪਰ ਇਸ ਗੱਲ ਦਾ ਮੈਨੂੰ ਅਫਸੋਸ ਨਹੀਂ ਹੋਇਆ। ਆਪਣੀ ਭੈਣ ਨੂੰ ਸਰੀਰ ਤੋਂ ਨਹੀਂ ਤਾਂ ਭਾਵਨਾ ਨਾਲ ਬਦਕਾਰੀ ਲਈ ਮਜਬੂਰ ਕਰਕੇ ਮੈਂ ਆਪਣੇ ਸਾਰੇ ਸ਼ੌਕ ਪੂਰੇ ਕਰਦਾ ਰਿਹਾ। ਮਤਲਬ ਕਿ ਹੋਰ ਲੋਕਾਂ ਨਾਲ ਮੈਂ ਵੀ ਸ਼ੋਸ਼ਣ ਕਰਦਾ ਰਿਹਾ। ਉਹਦਾ ਮੈਂ ਆਪਣੇ ਪੈਰਾਂ 'ਤੇ ਖਲੋਣ ਦੀ ਤਾਕਤ ਨਹੀਂ ਸੀ ਰੱਖਦਾ। ਕਾਮਨੀ ਭੈਣੇ, ਮੇਰੀ ਚੰਗੀ ਭੈਣ, ਹੁਣ ਪੈਸੇ ਦੇ ਦੇ, ਫਿਰ ਕਦੀ ਨਹੀਂ ਮੰਗਾਂਗਾ। ਦੇ ਦੇ ਪੈਸੇ, ਨਹੀਂ ਤਾਂ ਚਮੜੀ ਉਧੇੜ ਦਿਆਂਗਾ ਤੇਰੀ ਤੇ ਤੇਰੇ ਉਸ ਹਵਾਈ ਰਾਜਕੁਮਾਰ ਸ਼ੇਖਰ ਖੋਸਲਾ ਦੀ।
6: ਨਹੀਂ ਦੇਵਾਂਗੀ। ਲੈ, ਲੈ ਪੈਸੇ। ਮੈਨੂੰ ਨਹੀਂ
1: ਦੇ ਪੈਸੇ।
6: ਨਹੀਂ ਦੇਵਾਂਗੀ।
1: ਫਿਰ ਸੱਚ ਦੱਸ, ਇਹ ਸ਼ੇਖਰ ਖੋਸਲਾ ਹੈ ਕੌਣ? ਦੱਸ ਦੇ, ਦੱਸ ਦੇ, ਦੱਸ ਦੇ, ਨਹੀਂ ਤਾਂ ਮਾਰ ਕੇ ਹਥੌੜਾ ਤੇਰਾ ਸਿਰ ਪਾੜਦਾ ਮੈਂ। ਦੱਸ ਦੇ। ਮਿਸਟਰ ਦੇਸਾਈ, ਦੇਸਾਈ ਸਾਹਿਬ।
6: ਕੌਣ ਹੈ, ਕੌਣ ਹੈ?
1: ਮੈਂ ਜੀ, ਆਪਣੇ ਮਿਸਟਰ ਦੇਸਾਈ, ਮੈਂ ਕੇਸ਼ਵ।
6: ਕੀ ਗੱਲ?
1: ਨਮਸਤੇ ਜੀ, ਹੋਰ? ਤੁਸੀਂ ਮੈਨੂੰ ਬੁਲਾਇਆ ਸੀ।
6: ਓ ਹਾਂ, ਆਓ।
1: ਨਮਸਕਾਰ।
7: ਨਮਸਕਾਰ, ਕਿਵੇਂ ਕਿਵੇਂ ਹੋ?
1: ਮਜ਼ੇ ਚ ਜੀ, ਮਜ਼ੇ ਚ। ਕਾਮਨੀ ਜੀ, ਸੁੰਦਰ ਭਾਈ ਨੇ ਕਿਹਾ ਸੀ ਕਿ ਇੱਕ ਨਾਟਕ ਚਾਹੀਦਾ ਹੈਗਾ, ਸੋਚਿਆ ਮੈਂ ਦੇ ਹੀ ਆਵਾਂ।
6: ਛੇਤੀ ਆ ਗਏ ਹੋ।

0: ਪਹਿਲਾਂ ਪੈਦਲ ਆ ਰਿਹਾ ਸੀ, ਫਿਰ ਸੋਚਿਆ ਬੱਸ 'ਚ ਹੀ ਚੱਲਦਾ ਹੈਗਾ। ਠੀਕ ਹੈ, ਅਸੀਂ ਪੜ੍ਹ ਲਵਾਂਗੇ ਫਿਰ ਦੱਸ ਦਿਆਂਗੇ। ਮੈਂ ਤਾਂ ਨਾਟਕ ਸੁਣਾਉਣਾ ਚਾਹੁੰਦਾ ਸੀ ਆਪਣੇ ਮੂੰਹੋਂ।
1: ਹਾਂ ਹਾਂ ਆਓ ਆਓ, ਬੈਠੋ ਬੈਠੋ ਬੈਠੋ।
0: ਨਾਟਕ ਦਾ ਨਾਂ ਹੈਗਾ ਰਾਤ ਰਾਣੀ। ਸੰਖੇਪ 'ਚ ਦੇਖੋ ਨਾਟਕ ਮੈਂ ਤੁਹਾਨੂੰ, ਹਾਂ ਹਾਂ ਤੁਸੀਂ ਸੰਖੇਪ 'ਚ ਹੀ ਨਾਟਕ ਬਾਰੇ ਦੱਸੋ। ਇਸ ਨਾਟਕ ਦਾ ਨਾਇਕ ਇੱਕ ਲੇਖਕ ਆ, ਦੇਖੋ ਖੁਦ ਮਾਮੂਲੀ ਆਦਮੀ ਹੈਗਾ, ਉਹਦੇ ਕੁਝ ਦੋਸਤ ਹੈਗੇ ਨੇ ਜਿਹੜੇ ਅਕਸਰ ਰੁਪਏ ਪੈਸੇ ਨਾਲ ਉਹਦੀ ਮਦਦ ਕਰਦੇ ਨੇ, ਪਰ ਇੱਕ ਖਾਸ ਦੋਸਤ ਉਹਦੇ ਨਾਲ ਰਹਿੰਦਾ ਤੇ ਉਹ ਜਿਹੜਾ ਹੈਗਾ ਨਾ ਉਹ ਬਹੁਤ ਚਤੁਰ ਚਲਾਕ ਹੈਗਾ।
1: ਉਹਦਾ ਨਾਂ ਕੀ ਹੈ?
0: ਹਾਂ ਉਹਦਾ ਨਾਂ ਦੱਸੋ। ਦੇਖੋ ਦੋਸਤ ਦਾ ਨਾਂ ਹੈਗਾ ਸ਼੍ਰੀਸ਼ ਤਰਫਦਾਰ।
1: ਸ਼੍ਰੀਸ਼ ਤਰਫਦਾਰ,
0: ਹਾਂ
1: ਕਿਆ ਖੂਬਸੂਰਤ ਨਾਂ ਹੈ।
0: ਤੁਸੀਂ ਫੁੱਲਾਂ ਦੇ ਨਾਂ ਬਹੁਤ ਪਸੰਦ ਕਰਦੇ ਹੈਗੇ ਹੋ ਨਾ ਕਾਮਨੀ ਜੀ, ਕਿਉਂ?
1: ਤੁਸੀਂ ਵੀ ਤਾਂ ਪਸੰਦ ਕਰਦੇ ਹੋ ਨਾ।
0: ਮੈਂ ਤਾਂ ਚਰਿੱਤਰਾਂ ਦੇ ਨਾਂ ਫੁੱਲਾਂ ਨਾਲ ਹੀ ਰੱਖਣ ਦਾ ਯਤਨ ਕਰਦਾ ਜੀ, ਮੈਨੂੰ ਚੰਗਾ ਲੱਗਦਾ ਹੈਗਾ।
1: ਨਾਟਕ ਦੀ ਗੱਲ ਕਰੋ।
0: ਹਾਂ ਉਹ ਲੇਖਕ,
1: ਲੇਖਕ ਦਾ ਨਾਂ ਕੀ ਹੈ?
0: ਪਰਾਗ।
1: ਕਿੰਨਾ ਵਧੀਆ ਨਾਂ, ਕਿੰਨਾ ਖੂਬਸੂਰਤ ਨਾਂ ਹੈ। ਅੱਗੇ,
0: ਲੇਖਕ ਨੂੰ ਫੁੱਲਾਂ ਦੇ ਨਾਂ ਬਹੁਤ ਪਸੰਦ ਹੈਗੇ ਨੇ
1: ਤੇ ਇਹਦੇ ਵਿੱਚ ਕੋਈ ਇਸਤਰੀ ਚਰਿੱਤਰ ਨਹੀਂ ਹੈ?
0: ਦੋ ਹੈਗੇ ਨੇ, ਦੋ ਹੈਗੇ ਨੇ। ਇੱਕ ਦੇਖੋ ਪਰਾਗ ਦੀ ਵਹੁਟੀ ਤੇ ਜੂਹੀ ਉਹਦਾ ਨਾਮ ਹੈਗਾ, ਤੇ ਦੂਜੀ ਆਪਣੇ ਸ਼੍ਰੀਸ਼ ਦੀ ਵਹੁਟੀ ਕੇਤਕੀ।
1: ਅੱਗੇ,
0: ਹਾਂ ਹੋਰ ਪਾਤਰ ਵੀ ਹੈਗੇ ਨੇ ਆਪਣੇ ਕਾਮਨੀ ਜੀ। ਅਰਵਿੰਦ ਹੈਗਾ, ਚੰਪਕ ਲਾਲ ਹੈਗਾ ਤੇ ਉਹਦਾ ਪੁੱਤਰ ਪੱਲਵ ਹੈਗਾ
1: ਜੀ।
0: ਪਰਾਗ ਤੇ ਸ਼੍ਰੀਸ਼ ਦੇ ਘੇਰੇ ਅਲੱਗ ਅਲੱਗ ਹੈਗੇ ਨੇ ਤੇ ਨਾਟਕ ਇੰਨਾ ਹੀ ਦੇਖੋ ਪਾਤਰਾਂ ਨੂੰ ਲੈ ਕੇ ਅੱਗੇ ਵੱਧਦਾ ਹੈਗਾ। ਅਖੀਰ ਦੇ ਵਿੱਚ ਪਤਾ ਕੀ ਹੁੰਦਾ? ਅਖੀਰ 'ਚ ਪਰਾਗ ਸ਼੍ਰੀਸ਼ ਦੇ ਖੰਭ ਲਾ ਕੇ ਫਿਰ ਪਰਾਗ ਬਣਨ ਦਾ ਯਤਨ ਕਰਦਾ, ਪਰ ਸਫਲਤਾ ਨਹੀਂ ਮਿਲਦੀ ਹੈਗੀ ਉਹਨੂੰ, ਕਿਉਂਕਿ ਆਪਣੇ ਹੀ ਫੈਲਾਏ ਹੋਏ ਜਾਲ 'ਚ
1: ਉਹ ਫਸ ਜਾਂਦਾ ਹੈ। ਠੀਕ ਹੈ, ਵਿਸ਼ਾ ਵਸਤੂ ਤਾਂ ਬੜਾ ਸੁੰਦਰ ਹੈ ਜੀ।
0: ਪਰ ਦੇਖੋ ਤੁਸੀਂ ਨਾਟਕ ਪੜ੍ਹ ਕੇ ਜ਼ਰੂਰ ਦੇਖਣਾ ਹੈਗਾ
1: ਜੀ। ਜੀ
0: ਉਹ ਪੜ੍ਹ ਲਿਆ ਜਨਾਬ, ਪੜ੍ਹ ਲਿਆ, ਸਾਹਮਣੇ ਬਿਠਾ ਕੇ ਤੁਹਾਡੇ ਕੋਲ ਦੁਬਾਰਾ ਲਿਖਵਾਉਣਾ ਪਏਗਾ ਇਹ ਨਾਟਕ ਮੈਨੂੰ। ਇਸ ਤਰ੍ਹਾਂ ਉਹਨੂੰ ਆਪਣੇ ਕੋਲ ਬਿਠਾ ਕੇ ਅਸੀਂ ਨਾਟਕ ਲਿਖਵਾਇਆ। ਫਿਰ ਮਗਰੋਂ ਕਾਮਨੀ ਨੇ ਮੰਨਿਆ ਕਿ ਸ਼ੇਖਰ ਖੋਸਲਾ ਨੇ ਉਹਦੇ ਨਾਲ ਜ਼ਬਰਦਸਤੀ ਕੀਤੀ ਸੀ। ਕੁਝ ਦਿਨ ਉਹਦੇ ਪ੍ਰੇਮ 'ਚ ਪਾਗਲ ਰਹੀ। ਉਹਨੇ ਸ਼ੇਖਰ ਨੂੰ ਬੇਸ਼ੁਮਾਰ ਪੱਤਰ ਵੀ ਲਿਖੇ। ਅਫਰੀਕਾ ਤੋਂ ਪਰਤ ਕੇ ਸ਼ੇਖਰ ਨੇ ਕਾਮਨੀ ਨੂੰ ਦੌਲਤ ਅਤੇ ਸ਼ੌਹਰਤ ਦੇ ਸ਼ਿਖਰ 'ਤੇ ਦੇਖਿਆ ਤਾਂ ਉਹਨੂੰ ਆਪਣੇ ਵਸ 'ਚ ਰੱਖਣ ਲਈ ਪੁਰਾਣੇ ਭੇਤ ਨਸ਼ਰ ਕਰਨ ਦੀ ਧਮਕੀ ਦੇ ਦਿੱਤੀ। ਕਾਮਨੀ ਨੇ ਪਾਠਕ ਦੇ ਡਰ ਕਰਕੇ ਸ਼ੇਖਰ ਦੇ ਸਾਰੇ ਖੱਤ ਸਾੜ ਦਿੱਤੇ। ਪਿਸਤੌਲ ਨਾਟਕ 'ਚ ਮੈਂ ਹੀ ਰਖਵਾਇਆ ਸੀ, ਪਤਾ ਨਹੀਂ ਕਿਵੇਂ ਕਾਮਨੀ ਨੇ ਉਹਦੇ 'ਚ ਗੋਲੀਆਂ ਭਰੀਆਂ ਅਤੇ ਖੂਨ ਕਰ ਦਿੱਤਾ। ਸਾਡੀ ਕੈਦ ਤੋਂ ਬਚ ਕੇ ਦੂਸਰੀ ਕੈਦ 'ਚ ਫਸ ਗਈ।
2: ਕਾਮਨੀ ਹੁਣ ਸਾਡੇ ਵਿੱਚੋਂ ਚਲੀ ਗਈ। ਉਸਦੀ ਜਵਾਨੀ ਜੇਲ੍ਹ ਦੀਆਂ ਦੀਵਾਰਾਂ ਪਿੱਛੇ ਟਲ ਜਾਵੇਗੀ। ਪਰ ਉਹ ਵਿਚਾਰੀ ਕਰਦੀ ਵੀ ਕੀ? ਸ਼ੇਖਰ ਖੋਸਲਾ ਤੋਂ ਉਸਨੂੰ ਬਦਲਾ ਜੋ ਲੈਣਾ ਸੀ।
1: ਭਾਬੀ, ਤੁਹਾਨੂੰ ਕਿਸੇ ਨਾਲ ਪਿਆਰ ਹੈ?
2: ਕੀ ਇਹੋ ਜਿਹਾ ਵਾਹੀਆ ਸਵਾਲ ਪੁੱਛਣ ਦਾ ਮਤਲਬ?
1: ਇਹ ਗੱਲ ਨਹੀਂ ਭਾਬੀ, ਪਰ ਸ਼ਾਇਦ ਤੁਹਾਨੂੰ ਸਵਾਲ ਹੋਰ ਢੰਗ ਨਾਲ ਪੁੱਛਣਾ ਚਾਹੀਦਾ ਸੀ। ਪਰ ਮੈਂ ਕੀ ਕਰਾਂ, ਮੇਰਾ ਇੱਕ ਮਰਦ ਨਾਲ ਲਗਾਓ ਹੋ ਗਿਆ।
2: ਅੱਛਾ, ਉਸਦਾ ਨਾਂ ਕਿਤੇ ਜਗਨਨਾਥ ਪਾਠਕ ਤਾਂ ਨਹੀਂ?
1: ਨਹੀਂ ਭਾਬੀ, ਉਹਦਾ ਨਾਂ ਸ਼ੇਖਰ ਖੋਸਲਾ ਹੈ।
2: ਸ਼ੇਖਰ ਖੋਸਲਾ, ਪੰਜਾਬੀ ਹੈ?
1: ਹਾਂ ਭਾਬੀ, ਮੈਂ ਕੁਝ ਵਰੇ ਪਹਿਲਾਂ ਮੁੰਬਈ ਗਈ ਸੀ, ਉਹਦੇ ਨਾਲ ਪਛਾਣ ਬਣੀ। ਉਹਨੇ ਮੇਰਾ ਕੋਈ ਨਾਟਕ ਵੀ ਦੇਖਿਆ ਸੀ ਅਤੇ ਇੱਕ ਖਤ ਵੀ ਲਿਖਿਆ ਸੀ, ਫਿਰ ਅਸੀਂ ਮਿਲ ਗਏ ਅਤੇ ਮੈਂ ਉਹਨੂੰ ਪਿਆਰ ਕਰਨ ਲੱਗ ਪਈ।
2: ਅੱਛਾ,
1: ਹਾਂ ਭਾਬੀ, ਪਰ ਫਿਰ ਮਗਰੋਂ ਉਹਨੂੰ ਕਈ ਖਤ ਲਿਖੇ, ਪਰ
2: ਓਹ ਤਾਂ ਹੁਣ ਉਹ ਬਲੈਕਮੇਲ ਕਰ ਰਿਹਾ।
1: ਹਾਂ ਭਾਬੀ, ਮੈਂ ਕੀ ਕਰਾਂ, ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ। ਭਾਬੀ, ਮੈਂ ਬਦਲਾ ਲੈਣਾ ਚਾਹੁੰਦੀ ਹਾਂ, ਮੈਂ ਉਸ ਆਦਮੀ ਦਾ ਖੁਰਾ ਖੋਜ ਮਿਟਾ ਦੇਣਾ ਚਾਹੁੰਦੀ ਹਾਂ। ਉਹ ਮੇਰੀ ਮੁੱਠੀ ਵਿੱਚੋਂ ਨਿਕਲ ਗਿਆ, ਫਿਰ ਮੈਂ ਉਹਨੂੰ ਆਪਣੀ ਮੁੱਠੀ ਵਿੱਚ ਘੁੱਟ ਕੇ ਉਹਦਾ ਸਾਹ ਕੱਢ ਦੇਣਾ ਚਾਹੁੰਦੀ ਹਾਂ।

0: ਇਹਦੇ ਨਾਲ ਕਾਹਦੀ ਪਰੇਸ਼ਾਨੀ ਹੈ?
1: ਆ ਮਿਸਟਰ ਪਾਠਕ, ਸਿਰਫ 5 ਮਿੰਟਾਂ ਲਈ ਤੁਸੀਂ ਮੈਨੂੰ ਹੀ ਕਿਉਂ?
0: ਨਹੀਂ, ਐਸੀ ਕੋਈ ਗੱਲ ਨਹੀਂ ਹੈ, ਹੋਰ ਕਿਸੇ ਗੱਲ ਦੀ ਬਿਲਕੁਲ ਨਾ ਸੋਚੋ, ਬਿਲਕੁਲ ਨਹੀਂ। ਇਹ ਕੰਮ ਤੁਸੀਂ ਹੀ ਕਰਨਾ ਹੈ ਮਿਸਟਰ ਕੇਸ਼ਵ। ਦੇਖੋ ਟਾਲਮ ਟੋਲ ਨਹੀਂ ਚੱਲਣੀ ਬਿਲਕੁਲ ਵੀ।
1: ਜਿਵੇਂ ਤੁਹਾਡੀ ਮਰਜ਼ੀ ਹੈਗੀ, ਤੁਸੀਂ ਹੁਣ ਇੰਨਾ ਜ਼ੋਰ ਪਾ ਰਹੇ ਹੈਗੇ ਤਾਂ ਜ਼ਰੂਰ ਕਰ ਦਾਂਗਾ ਜੀ ਮੈਂ ਰੋਲ, ਪਰ ਇਹ ਆਖਰੀ ਵਾਰ ਹੈਗਾ ਜੇ ਦੇਖੋ। ਇਸ ਮਗਰੋਂ ਹੋਰ ਕਿਸੇ ਨਾਟਕ ਵਿੱਚ ਨਹੀਂ।
0: ਹਾਂ ਹਾਂ ਠੀਕ ਹੈ ਠੀਕ ਹੈ, ਹੋਰ ਕਿਸੇ ਨਾਟਕ 'ਚ ਨਹੀਂ, ਸਿਰਫ ਇਹਦੇ 'ਚ।
1: ਅਤੇ ਇਹ ਗੱਲ ਫਿਰ ਸੱਚੀ ਸਾਬਤ ਹੋਈ।
2: ਭੈਣੋ ਅਤੇ ਭਰਾਓ, ਤੁਸੀਂ ਸਾਰੇ ਜਾਣਦੇ ਹੋ ਕਿ ਇਹ ਰਹੱਸ ਨਾਟਕ ਹੈ। ਇਸ ਨਾਟਕ ਦੇ ਸਾਰੇ ਪਾਤਰ ਇੱਥੇ ਮੌਜੂਦ ਨੇ। ਇਹਨਾਂ ਵਿੱਚੋਂ ਕੋਈ ਇੱਕ ਖੂਨ ਕਰੇਗਾ ਅਤੇ ਕਿਸੇ ਇੱਕ ਦਾ ਹੋਵੇਗਾ। ਤੁਸੀਂ ਸਭਨਾਂ ਵਿਦਵਾਨਾਂ ਵਿੱਚੋਂ ਕੋਈ ਇਹ ਗੱਲ ਦੱਸ ਦੇਵੇ ਕਿ ਕਿਸ ਦਾ ਖੂਨ ਹੋਵੇਗਾ ਅਤੇ ਕੌਣ ਕਰੇਗਾ, ਤਾਂ ਉਸ ਦੀ ਅਕਲ ਦੀ ਮੈਂ ਦਾਲ।
1: ਪਰ ਇਹ ਆਖਰੀ ਵਾਰ ਹੈਗਾ ਜੇ ਦੇਖੋ, ਇਸ ਮਗਰੋਂ ਹੋਰ ਕਿਸੇ ਨਾਟਕ ਵਿੱਚ ਨਹੀਂ।
0: ਹਾਂ ਹਾਂ ਠੀਕ ਹੈ ਠੀਕ ਹੈ, ਹੋਰ ਕਿਸੇ ਨਾਟਕ 'ਚ ਨਹੀਂ, ਸਿਰਫ ਇਹਦੇ 'ਚ।
1: ਅਤੇ ਇਹ ਗੱਲ ਫਿਰ ਸੱਚੀ ਸਾਬਤ ਹੋਈ।
2: ਭੈਣੋ ਅਤੇ ਭਰਾਓ, ਤੁਸੀਂ ਸਾਰੇ ਜਾਣਦੇ ਹੋ ਕਿ ਇਹ ਰਹੱਸ ਨਾਟਕ ਹੈ। ਇਸ ਨਾਟਕ ਦੇ ਸਾਰੇ ਪਾਤਰ ਇੱਥੇ ਮੌਜੂਦ ਨੇ। ਇਹਨਾਂ ਵਿੱਚੋਂ ਕੋਈ ਇੱਕ ਖੂਨ ਕਰੇਗਾ ਅਤੇ ਕਿਸੇ ਇੱਕ ਦਾ ਹੋਵੇਗਾ। ਤੁਸੀਂ ਸਭਨਾਂ ਵਿਦਵਾਨਾਂ ਵਿੱਚੋਂ ਕੋਈ ਇਹ ਗੱਲ ਦੱਸ ਦੇਵੇ ਕਿ ਕਿਸ ਦਾ ਖੂਨ ਹੋਵੇਗਾ ਅਤੇ ਕੌਣ ਕਰੇਗਾ, ਤਾਂ ਉਸ ਦੀ ਅਕਲ ਦੀ ਮੈਂ ਦਾਤ ਦਿਆਂਗਾ। ਤੁਹਾਨੂੰ ਇਹਨਾਂ ਦੱਸਦਿਆਂ ਕਿ ਖੂਨ ਇਹਨਾਂ ਵਿੱਚੋਂ ਹੀ ਕਿਸੇ ਦਾ ਹੋਣ ਵਾਲਾ ਹੈ ਅਤੇ ਇਹਨਾਂ ਵਿੱਚੋਂ ਹੀ ਕੋਈ ਕਰੇਗਾ।
3: ਮੈਂ ਤੁਹਾਡੀਆਂ ਤਿਕੜਮਾਂ ਤੋਂ ਬਿਲਕੁਲ ਤੰਗ ਆ ਚੁੱਕੀ ਹਾਂ। ਤੁਸੀਂ ਸਾਰੇ ਸਾਨੂੰ ਕਠਪੁਤਲੀ ਵਾਂਗ ਨਚਾਉਂਦੇ ਹੋ। ਮੈਂ ਤੁਹਾਡਾ ਖੂਨ ਕਰਦੀ ਹਾਂ।
4: ਓਏ ਜੋਤਸਨਾ, ਇਹ ਕੀ ਕਰ ਰਹੀ ਹੈ? ਇਹ ਪਿਸਤੌਲ ਅਸਲੀ ਹੈ, ਅਸਲੀ।
3: ਮੈਂ ਜਾਣਦੀ ਹਾਂ।
5: ਸ਼ੇਖਰ ਖੋਸਲਾ, ਸ਼ੇਖਰ ਖੋਸਲਾ, ਸੌ ਚੁੱਕੋ। ਪੂਰਾ ਸੱਚ, ਸੱਚ ਦੇ ਸਿਵਾ ਕੁਝ ਨਹੀਂ। ਝੂਠ ਬੋਲੋਗੇ ਤਾਂ ਜੇਲ੍ਹ ਮਿਲੇਗੀ। ਮੁਦਈ ਕਾਮਣੀ ਦਿਸਾਈ ਨੂੰ ਜਾਣਦੇ ਹੋ? ਜਵਾਬ ਦਿਓ ਹਾਂ ਜਾਂ ਨਹੀਂ। ਨਹੀਂ ਜਾਣਦੇ, ਨਹੀਂ ਜਾਣਦੇ। ਜਿਸ ਦੇ ਸੁਪਨਿਆਂ 'ਚ ਤੁਹਾਨੂੰ ਸਰਦੀ ਦੀ ਰਾਤ ਨੂੰ ਨਿੱਘ ਮਿਲਿਆ, ਉਹਨੂੰ ਨਹੀਂ ਜਾਣਦੇ। ਜਿਸ ਨੂੰ ਤੁਸੀਂ ਕਾਇਰ ਪ੍ਰੇਮੀ, ਡਰਪੋਕ ਭਰਾ ਅਤੇ ਨੀਚ ਮਾਤਾ ਦੀ ਕੈਦ 'ਚੋਂ ਛੁਡਾ ਲਿਆਏ, ਉਸ ਕਾਮਨੀ ਦਸਾਈ ਨੂੰ ਨਹੀਂ ਜਾਣਦੇ। ਪਰ ਮੈਂ ਤੁਹਾਨੂੰ ਜਾਣਦੀ ਹਾਂ। ਤੁਹਾਡੀਆਂ ਭੂਰੀਆਂ ਪੁਤਲੀਆਂ 'ਚ ਮੈਂ ਆਪਣਾ ਆਲਣਾ ਬਣਾਇਆ। ਤੁਹਾਡੇ ਲੰਮੇ ਤਿੱਖੇ ਨੱਕ ਨਾਲ ਮੈਂ ਆਪਣੀ ਜ਼ਿੰਦਗੀ 'ਚ ਗਰਮ ਸਾਹ ਲਏ ਨੇ। ਤੁਹਾਡੀਆਂ ਮਜ਼ਬੂਤ ਬਾਹਾਂ ਫੜ ਕੇ ਮੈਂ ਤੁਹਾਨੂੰ ਆਸਮਾਨ ਨੂੰ ਲਾ ਕੇ ਆਪਣੇ ਹੱਥਾਂ 'ਚ ਲੈ ਆਈ। ਕਿੱਥੇ ਗਈਆਂ ਤੁਹਾਡੀਆਂ ਚੀਰਦੀਆਂ ਹੋਈਆਂ ਨਜ਼ਰਾਂ? ਕਿੱਥੇ ਗਈਆਂ ਤੁਹਾਡੀਆਂ ਚੀਰਦੀਆਂ ਹੋਈਆਂ ਅੱਖਾਂ? ਕਿੱਥੇ ਗਈ ਤੁਹਾਡੀ ਕਮਾਂਡ ਨਾਲ ਤਣੀ ਹੋਈ ਗਰਦਨ? ਚੁੱਪ ਕਿਉਂ?

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ ਏਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਆਉਣ ਵਾਲੇ ਜੀਵ ਬਹੁਤ ਥੋੜ੍ਹੇ ਹਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਰਾਗ ਜੈਤਸਰੀ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 700 ਉੱਪਰ ਸੰਸਾਰੀ ਪ੍ਰੀਤ ਅਤੇ ਪਿਆਰੇ ਪ੍ਰਭੂ ਦੇ ਪਿਆਰਿਆਂ ਦੀ ਪ੍ਰੀਤ ਦਾ ਜ਼ਿਕਰ ਇਉਂ ਕਰਦੇ ਹਨ। ਕੋਈ ਵਿਰਲਾ ਇਨਸਾਨ ਇਸ ਭੇਤ ਤੋਂ ਜਾਣੂ ਹੈ ਕਿ ਇੱਥੇ ਜਗਤ ਵਿੱਚ ਅਸਲੀ ਪ੍ਰੀਤ ਕੀ ਹੈ ਅਤੇ ਆਪਣਾ ਅਸਲ ਮਿੱਤਰ ਕੌਣ ਹੈ। ਜਿਸ ਮਨੁੱਖ ਉੱਤੇ ਵਾਹਿਗੁਰੂ ਦਇਆਵਾਨ ਹੁੰਦਾ ਹੈ, ਉਹੀ ਇਨਸਾਨ ਇਸ ਵਿਚਾਰ ਨੂੰ ਸਮਝਦਾ ਹੈ। ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ ਤਾਂ ਕੀ ਨਿਰਮਲ ਰੀਤ। ਪਰ ਸੰਸਾਰੀ ਪ੍ਰੀਤ ਬਾਰੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ, ਮਾਤਾ ਪਿਤਾ ਇਸਤਰੀ ਪੁੱਤਰ ਰਿਸ਼ਤੇਦਾਰ ਪਿਆਰੇ ਮਿੱਤਰ ਦੋਸਤ ਅਤੇ ਭਰਾ, ਇਹ ਸਾਰੇ ਸੰਬੰਧੀ ਪਹਿਲੇ ਜਨਮਾਂ ਦਾ ਸੰਯੋਗ ਹੋਣ ਕਾਰਨ ਇੱਥੇ ਇਸ ਜਨਮ ਵਿੱਚ ਮਿਲ ਗਏ ਹਨ। ਪਰ ਅਖੀਰ ਵਿੱਚ ਇਹਨਾਂ ਸਭਨਾਂ ਵਿੱਚੋਂ ਕੋਈ ਵੀ ਸਾਥ ਨਹੀਂ ਨਿਭਾਉਂਦਾ। ਇਸੇ ਲਈ ਗੁਰਵਾਕ ਹੈ ਕਿ ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ। ਸਾਡੀ ਪ੍ਰੀਤ ਕੇਵਲ ਸੰਸਾਰਕ ਸਰੀਰਕ ਸੰਬੰਧਾਂ ਤੱਕ ਹੀ ਸੀਮਤ ਨਹੀਂ, ਬਲਕਿ ਮਨੁੱਖ ਪਦਾਰਥਾਂ ਨਾਲ ਵੀ ਪ੍ਰੀਤ ਪਾਈ ਬੈਠਾ ਹੈ, ਜਿਸ ਕਾਰਨ ਕਰਕੇ ਇਸ ਇਨਸਾਨ ਨੂੰ ਪ੍ਰਿਆ ਕੀ ਪ੍ਰੀਤ ਪਿਆਰੀ ਨਹੀਂ ਲੱਗਦੀ। ਉਹ ਪਦਾਰਥਾਂ ਦਾ ਵੀ ਗੁਰੂ ਸਾਹਿਬ ਅਗਲੇ ਪਦ ਵਿੱਚ ਜ਼ਿਕਰ ਕਰਦੇ ਹਨ। ਮੋਤੀਆਂ ਦੀਆਂ ਮਾਲਾਵਾਂ, ਸੋਨਾ, ਲਾਲ, ਹੀਰੇ ਅਤੇ ਮਨੁੱਖੀ ਮਨ ਨੂੰ ਖੁਸ਼ ਕਰਨ ਵਾਲੀ ਮਾਇਆ, ਇਹਨਾਂ ਨਾਲ ਵੀ ਪ੍ਰੀਤ ਪਾਇਆ ਸਾਰੀ ਉਮਰ ਹਾਏ ਹਾਏ ਕਰਦਿਆਂ ਬੀਤ ਜਾਂਦੀ ਹੈ। ਪਰ ਮਨ ਕਦੇ ਨਹੀਂ ਰੱਜਦਾ, ਬਲਕਿ ਇਹਨਾਂ ਦੀ ਪ੍ਰਾਪਤੀ ਤੋਂ ਉਪਰੰਤ ਮਨ ਦੀ ਭੁੱਖ ਹੋਰ ਹੋਰ ਵੱਧਦੀ ਹੈ ਕਿ ਮੇਰੇ ਪਾਸ ਹਾਥੀ, ਰੱਥ, ਹਵਾ ਦੇ ਵੇਗ ਦੀ ਤਰ੍ਹਾਂ ਤੇਜ਼ ਦੌੜਨ ਵਾਲੇ ਘੋੜੇ ਹੋਣ, ਮੈਂ ਧਨਾੜ ਹੋਵਾਂ, ਮੇਰੇ ਪਾਸ ਜ਼ਮੀਨ ਹੋਵੇ ਜਿਸਦਾ ਮੈਂ ਮਾਲਕ ਹੋਵਾਂ, ਮੈਂ ਚਾਰ ਤਰ੍ਹਾਂ ਦੀ ਸੈਨਾ ਦਾ ਮਾਲਕ ਹੋਵਾਂ, ਪਰ ਇਹਨਾਂ ਉੱਪਰ ਦੱਸੀਆਂ ਹੋਈਆਂ ਵਸਤੂਆਂ ਅਤੇ ਇਹਨਾਂ ਦੀ ਪ੍ਰੀਤ ਪ੍ਰਤੀ ਸਤਿਗੁਰ ਸਮਝਾਉਂਦੇ ਹਨ ਕਿ ਮਨੁੱਖ, ਇਹਨਾਂ ਵਿੱਚੋਂ ਕੋਈ ਚੀਜ਼ ਵੀ ਇੱਥੋਂ ਚੱਲਣ ਸਮੇਂ ਨਾਲ ਨਹੀਂ ਜਾਂਦੀ, ਇਸ ਲਈ ਇਹਨਾਂ ਨਾਲ ਪਾਈ ਹੋਈ ਪ੍ਰੀਤ ਵਾਲਾ ਮਨੁੱਖ ਇੱਥੋਂ ਖਾਲੀ ਹੱਥ ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ। ਇਸ ਪਰ ਥਾਏ ਗੁਰਵਾਕ ਹੈ, ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਯਾਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਧ, ਤਾਂ ਮੈਂ ਸੰਤੋਖ ਨ ਪਾਇਆ। ਹਸਤ ਰੱਥ ਅਸਵ ਪਵਨ ਤੇਜ, ਧਨੀ ਭੂਮਨ ਚਤੁਰਾਂਗਾ, ਸੰਗ ਨਾ ਚਾਲਿਓ ਇਨ ਮੈਂ ਕਛੂਐ, ਊਠ ਸਿਧਾਇਓ ਨਾਂਗਾ। ਹੇ ਸਤਿਗੁਰੂ ਜੀ, ਅਸੀਂ ਅਲਪਗ ਜੀਵਾਂ ਦੀ ਬੇਨਤੀ ਸੁਣੋ ਅਤੇ ਆਪ ਜੀ ਕਿਰਪਾ ਕਰਕੇ ਇਹ ਦੱਸੋ ਕਿ ਫਿਰ ਅਸੀਂ ਜੀਵ ਕੈਸੀ ਪ੍ਰੀਤ ਅਤੇ ਕਿਸ ਨਾਲ ਪ੍ਰੀਤ ਕਰੀਏ। ਸੇਵਕਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਜੈਤਸਰੀ ਦੀ ਵਾਰ ਵਿੱਚ ਇੱਕ ਪੌੜੀ ਉਚਾਰਨ ਕਰਦੇ ਹਨ ਕਿ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਜੀਉ ਨਹੀਂ ਸਕਦੀ, ਜਿਵੇਂ ਬਾਰਿਸ਼ ਦੀ ਇੱਕ ਸੁਵੰਤੀ ਬੂੰਦ ਤੋਂ ਬਿਨਾਂ ਪਪੀਹਾ ਰੱਜ ਨਹੀਂ ਸਕਦਾ, ਜਿਵੇਂ ਕੰਡੇ ਹੇੜੇ ਦੀ ਆਵਾਜ਼ ਹਰਨ ਨੂੰ ਮੋਹ ਲੈਂਦੀ ਹੈ, ਉਹ ਉਸ ਵੱਲ ਹੀ ਦੌੜ ਉੱਠਦਾ ਹੈ, ਜਿਵੇਂ ਭੌਰਾ ਫੁੱਲ ਦੀ ਸੁਗੰਧੀ ਦਾ ਆਸ਼ਕ ਹੁੰਦਾ ਹੈ, ਫੁੱਲ ਨਾਲ ਮਿਲ ਕੇ ਆਪਣੇ ਆਪ ਨੂੰ ਫਸਾ ਲੈਂਦਾ ਹੈ, ਤਿਵੇਂ ਸੰਤਾਂ ਨੂੰ ਪ੍ਰਭੂ ਨਾਲ ਪ੍ਰੇਮ ਹੁੰਦਾ ਹੈ। ਪਿਆਰੇ ਪ੍ਰਭੂ ਜੀ ਦੇ ਪਿਆਰ ਪ੍ਰੀਤ ਦੀ ਬਰਕਤ ਨਾਲ ਗੁਰਮੁਖ ਪਿਆਰੇ ਦੀਦਾਰ ਕਰਕੇ ਦੁਨੀਆਂ ਦੇ ਪਦਾਰਥਾਂ ਵੱਲੋਂ ਰੱਜ ਜਾਂਦੇ ਹਨ। ਇਸ ਪ੍ਰਥਾਏ ਗੁਰਵਾਕ ਹੈ, ਜਿਉਂ ਮੱਛਲੀ ਬਿਨ ਪਾਣੀਐ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੇ ਬੇਦਿਆ ਸਨਮੁਖੁਟ ਧਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲਿਆ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਵਿਚਾਰਾਧੀਨ ਸ਼ਬਦ ਦੁਆਰਾ ਗੁਰਦੇਵ ਫਰਮਾਉਂਦੇ ਹਨ ਕਿ ਮੇਰੇ ਮਨ ਨੂੰ ਪਿਆਰੇ ਪ੍ਰਭੂ ਜੀ ਦੀ ਪ੍ਰੀਤ ਖਿੱਚ ਪਾਉਂਦੀ ਰਹਿੰਦੀ ਹੈ, ਭਾਵ ਮੇਰੇ ਮਨ ਵਿੱਚ ਵਾਹਿਗੁਰੂ ਜੀ ਦੇ ਲਈ ਹਮੇਸ਼ਾ ਪ੍ਰੀਤ ਬਣੀ ਰਹਿੰਦੀ ਹੈ। ਜਿਵੇਂ ਸੱਚੀ ਪ੍ਰੀਤ ਦੇ ਕਾਰਨ ਪ੍ਰਭੂ ਜੀ, ਮੈਂ ਆਪਣੇ ਮਨ ਵਿੱਚ ਹੀ ਮਸਤ ਰਹਿ ਕੇ ਮੈਂ ਤੇਰੇ ਦੀਦਾਰ ਦੀਆਂ ਆਸਾਂ ਚਿਤਵਦਾ ਰਹਿੰਦਾ ਹਾਂ, ਮੇਰੀਆਂ ਅੱਖਾਂ ਵਿੱਚ ਤੇਰੇ ਦਰਸ਼ਨਾਂ ਦੀ ਤਾਂਗ ਭਰੀ ਉਡੀਕ ਬਣੀ ਰਹਿੰਦੀ ਹੈ। ਇਸ ਪ੍ਰਥਾਏ ਗੁਰਵਾਕ ਹੈ, ਮਗਨ ਮਨੈ ਮੈਂ ਚਿਤਵੋਂ ਆਸਾ, ਨੈਨੋ ਤਾਰ ਤੁਹਾਰੀ ਰਹਾਓ। ਸ਼ਬਦ ਦੇ ਪਹਿਲੇ ਪਦ ਵਿੱਚ ਹੀ ਗੁਰੂ

0: ਦੇ ਫੁਰਮਾਉਂਦੇ ਹਨ ਕਿ ਉਹ ਦਿਨ, ਉਹ ਪਹਿਰ, ਉਹ ਮਹੂਰਤ, ਉਹ ਪਲ ਬਹੁਤ ਹੀ ਭਾਗਾਂ ਵਾਲੇ ਹਨ। ਉਹ ਘੜੀ ਬੜੀ ਭਾਗਾਂ ਵਾਲੀ ਹੁੰਦੀ ਹੈ ਜਦੋਂ ਮਨੁੱਖ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਇਸੇ ਤ੍ਰਿਸ਼ਨਾ ਕਾਰਨ ਜੋ ਮਨ ਦੇ ਕਿਵਾੜ ਬੰਦ ਹੋ ਚੁੱਕੇ ਸਨ, ਉਹ ਦਰਵਾਜ਼ੇ ਝੱਟ-ਪੱਟ ਖੁੱਲ੍ਹ ਜਾਂਦੇ ਹਨ ਅਤੇ ਪ੍ਰਭੂ ਜੀ ਦਾ ਦਰਸ਼ਨ ਕਰਦੇ ਹੀ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ। ਇਸ ਪਰ ਥਾਏ ਗੁਰੂਵਾਕ ਹੈ, ਓਏ ਦਿਨ ਪਹਿਰ ਮੂਰਤ ਪਲ ਕੈਸੇ, ਓਏ ਪਲ ਘਰੀ ਕਿਹਾਰੀ, ਖੁੱਲ੍ਹੇ ਕਪਟ ਧਪਟ ਬੁੱਝ ਤ੍ਰਿਸ਼ਨਾ, ਜੀਵੋ ਭੇਖ ਦਰ ਸਾਰੀ। ਸ਼ਬਦ ਦੇ ਅਖੀਰ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ, ਕੌਣ ਸੋ ਜਤਨ ਉਪਾਓ ਕਿਨੇਹਾ, ਸੇਵਾ ਕੌਣ ਵਿਚਾਰੀ, ਮਾਨ ਅਭਿਮਾਨ ਮੋਹ ਤਜ ਨਾਨਕ ਸੰਤਹ ਸੰਗ ਉਧਾਰੀ। ਉਸ ਸਰਬ ਵਿਆਪੀ ਅਲੱਖ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰੀਤ ਦੀ ਕਥਾ ਅਕਥ ਹੈ, ਜੋ ਬਿਆਨ ਨਹੀਂ ਕੀਤੀ ਜਾ ਸਕਦੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ ਕਿ ਮੈਂ ਉਹ ਕਿਹੜਾ ਯਤਨ ਦੱਸਾਂ, ਉਹ ਕਿਹੜਾ ਹੀਲਾ ਵਸੀਲਾ ਦਰਸਾਵਾਂ, ਮੈਂ ਉਹ ਕਿਹੜੀ ਸੇਵਾ ਦੀ ਵਿਚਾਰ ਵਿਚਾਰਾਂ ਜਿਸ ਉੱਦਮ ਦੇ ਸਦਕਾ ਪਿਆਰੇ ਪ੍ਰਭੂ ਜੀ ਦਾ ਦਰਸ਼ਨ ਹੋ ਸਕਦਾ ਹੈ। ਹੇ ਦੁਨੀਆਂ ਦੇ ਲੋਕੋ, ਇਤਨਾ ਹੀ ਕਹਾਂਗਾ ਕਿ ਉਸ ਪਿਆਰੇ ਪ੍ਰਭੂ ਜੀ ਦੇ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਮਾਣ ਅਹੰਕਾਰ ਮੋਹ ਦਾ ਤਿਆਗ ਕਰਕੇ ਹੀ ਪਾਰ ਉਤਾਰਾ ਹੋ ਸਕਦਾ ਹੈ ਅਤੇ ਪ੍ਰਭੂ ਪਿਆਰੇ ਦੀ ਪ੍ਰੀਤ ਹੀ, ਉਸ ਪਿਆਰੇ ਪ੍ਰਭੂ ਜੀ ਨਾਲ ਪਾਈ ਸੱਚੀ ਪ੍ਰੀਤ ਹੀ ਉਸ ਦੇ ਮਿਲਾਪ ਦਾ ਕਾਰਨ ਬਣਦੀ ਹੈ।
1: ਪ੍ਰਿਯ ਕੀ ਪ੍ਰੀਤ ਪਿਆਰੀ, ਮਗਨ ਮਨੈ ਮੈਂ ਚਿਤਵਾਉ ਆਸਾ, ਨੈਨੋ ਤਾਰ ਤੁਹਾਰੀ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਸਬੀਰ ਸਿੰਘ। ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸਵਾਮੀ, ਸਗਲ ਕਟਾਕਾ ਅੰਤਰਜਾਮੀ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤ੍ਰ ਦ੍ਰਿੜਾਇਆ। ਗੁਰਬਾਣੀ ਅਨੁਸਾਰ ਅਚਿੰਤ ਰਹਿਣ ਦਾ ਮੰਤਰ ਅਚਿੰਤ ਪ੍ਰਭੂ ਆਪ ਹੀ ਦਰਸਾ ਸਕਦਾ ਹੈ। ਜਿਸਨੇ ਅਚਿੰਤ ਪ੍ਰਭੂ ਦੇ ਨਾਲ ਪ੍ਰੇਮ ਸਥਾਪਿਤ ਕਰ ਲਿਆ ਹੈ, ਉਸ ਦਾ ਨਾਮ ਹਿਰਦੇ ਵਿੱਚ ਵਸਾ ਲਿਆ ਹੈ, ਅਚਿੰਤ ਪ੍ਰਭੂ ਉਸ ਦਾ ਰਾਖਾ ਬਣ ਜਾਂਦਾ ਹੈ। ਅਚਿੰਤੇ ਨਾਲ ਪ੍ਰੀਤ ਰੱਖਦਾ ਹੋਇਆ ਇਨਸਾਨ ਅਚਿੰਤ ਅਵਸਥਾ ਦਾ ਧਾਰਨੀ ਹੋ ਜਾਂਦਾ ਹੈ। ਸੁਣਦੇ ਹਾਂ ਭਗਵਾਨ ਸਿੰਘ ਜੌਹਲ ਹੋਰਾਂ ਪਾਸੋਂ ਵਾਰਤਾ, ਗੁਰਬਾਣੀ ਵਿੱਚ ਅਚਿੰਤ ਦਾ ਸੰਕਲਪ।
2: ਮਨੁੱਖੀ ਜੀਵਨ ਵਿੱਚ ਉਸ ਅਚਿੰਤ ਪ੍ਰਭੂ ਨੂੰ ਬੁੱਝਣ ਲਈ ਜੀਵਨ ਸਮਰਪਿਤ ਕਰਨਾ ਪੈਂਦਾ ਹੈ। ਇਸ ਕਾਰਜ ਲਈ ਸਿਮਰਨ, ਸਾਧਨਾ, ਵਿਵੇਕ ਬੁੱਧੀ ਅਤੇ ਮਨ ਨਿਰਮਲ ਕਰਨ ਲਈ ਸਖ਼ਤ ਅਭਿਆਸ ਦੀ ਲੋੜ ਹੈ। ਗੁਰਸ਼ਬਦ ਦੀ ਕਮਾਈ ਦੀ ਜ਼ਰੂਰਤ ਹੈ। ਇਹ ਦਾਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਅਜਿਹੀ ਸਮਰਪਣ ਭਾਵਨਾ ਵਾਲੇ ਜਗਿਆਸੂ ਨੂੰ ਦੁੱਖਾਂ ਤੋਂ ਛੁਟਕਾਰਾ ਦਵਾ ਕੇ ਸੁੱਖ ਪ੍ਰਦਾਨ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਉਹ ਚਿੰਤ ਪ੍ਰਭੂ ਉਸ ਦੀਆਂ ਚਿੰਤਾਵਾਂ ਤੇ ਹੋਮੇ ਨੂੰ ਦੂਰ ਕਰਕੇ ਆਪ ਹੀ ਰਖਵਾਲਾ ਬਣ ਜਾਂਦਾ ਹੈ। ਰਾਗ ਗੌੜੀ ਵਿੱਚ ਬਾਣੀ ਦੇ ਬੋਹਿਤ ਧੰਨ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ, ਜਿਸ ਪ੍ਰਭ ਰਾਖੈ ਤਿਸ ਨਾ ਹੀ ਦੁੱਖ, ਨਾਮ ਜਪਤ ਮਨ ਹੋਵਤ ਸੂਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਹੁਣ ਆਪਣੀ ਸੋਚ ਤੇ ਵਿਚਾਰ ਸ਼ਕਤੀ ਗੁਰੂ ਦੇ ਅਧੀਨ ਕਰਨ ਤੋਂ ਪਿੱਛੋਂ ਜਿਹੜੀ ਨਵੀਂ ਆਤਮਕ ਰੌਂ ਮਨ ਵਿੱਚ ਚਲੇਗੀ, ਉਸ ਨਾਲ ਜਗਿਆਸੂ ਦੀ ਸੀਮਤ ਅਲਪ ਤੇ ਖਰੂਦੀ ਬੁੱਧੀ ਦੀ ਥਾਂ ਭਰਨ ਲਈ ਅਚਿੰਤ ਵਾਹਿਗੁਰੂ ਖੁਦ ਰਖਵਾਲਾ ਬਣ ਜਾਂਦਾ ਹੈ। ਸੰਸਾਰ ਦੀ ਰਚਨਾ ਕਰਨ ਸਮੇਂ ਰਚਨਹਾਰ ਅਚਿੰਤ ਪ੍ਰਭੂ ਨੇ ਮਨੁੱਖ ਨੂੰ ਸਾਰੀ ਦੁਨੀਆਂ ਦਾ ਮਾਲਕ ਬਣਾ ਕੇ ਭੇਜਿਆ। ਦੁਨੀਆਂ ਵਿੱਚ ਵਿਚਰਨ ਲਈ ਮਨੁੱਖ ਮਾਤਰ ਨੂੰ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਦਿੱਤੀਆਂ ਨੇ। ਆਤਮਕ ਤੌਰ 'ਤੇ ਜਿੱਥੇ ਅਸੀਂ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ ਹੈ, ਦੂਜੇ ਪਾਸੇ ਉਸ ਵਾਹਿਗੁਰੂ ਆਪਣੇ ਆਪ ਵਿੱਚ ਸੁਤੰਤਰ ਵੀ ਹੈ। ਉਸ ਨੂੰ ਸਾਡੀਆਂ ਲੋੜਾਂ, ਥੋੜਾਂ, ਦੁੱਖ, ਸੁੱਖ, ਚੰਗੇ ਮੰਦੇ ਦੀ ਚਿੰਤਾ ਵੀ ਹੈ। ਪਰਮ ਪਿਤਾ ਪ੍ਰਭੂ ਹਰ ਯੋਗ ਮਾਤਾ ਪਿਤਾ ਵਾਂਗ ਸਾਡੇ ਲਈ ਫਿਕਰਮੰਦ ਵੀ ਹੈ। ਧੰਨ ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਵਿੱਚ ਇਸ ਪ੍ਰਥਾਏ ਪ੍ਰਵਾਨ ਕਰ ਰਹੇ ਨੇ, ਜਿਨ ਕਰਤੇ ਕਰਨਾ ਕੀ ਆ, ਚਿੰਤਾ ਵੀ ਕਰਨੀ ਤਾਂ ਹੈ, ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਤਿਸ ਜੋਹਾਰੀ ਸਵਾਸਤਿਸ, ਤਿਸ ਦੀਬਾਣ ਅਪਗ। ਗੁਰਮਤ ਵਿਚਾਰਧਾਰਾ ਮੁਤਾਬਕ ਚਿੰਤਾ ਅਸਲ ਵਿੱਚ ਮੋਹ ਤੋਂ ਪੈਦਾ ਹੁੰਦੀ ਹੈ। ਮੋਹ ਸਰੀਰ ਨਾਲ ਜਾਂ ਧੰਨ

0: ਦੌਲਤ ਤੇ ਸੰਪਤੀ ਨਾਲ ਹੁੰਦਾ ਹੈ। ਅਸਲ ਵਿੱਚ ਜੋ ਬਣਿਆ ਹੈ ਉਹ ਵਿਨਸੇਗਾ ਵੀ, ਜਿਸ ਦਾ ਜਨਮ ਹੋਇਆ ਉਸ ਦੀ ਮੌਤ ਵੀ ਹੋਵੇਗੀ। ਬਣਨਾ ਅਤੇ ਵਿਨਸਣਾ, ਆਉਣਾ ਅਤੇ ਜਾਣਾ, ਇਹਨਾਂ ਦਾ ਸੰਬੰਧ ਅਟੁੱਟ ਹੈ। ਮਨੁੱਖ ਨੂੰ ਆਪਣੀ ਸੰਪਤੀ ਅਤੇ ਪਦਵੀ ਨਾਲ ਮੋਹ ਵੀ ਹੈ। ਜਦੋਂ ਇਹ ਸਾਰਾ ਕੁਝ ਹੱਥੋਂ ਨਿਕਲਦਾ ਉਦੋਂ ਮਨੁੱਖ ਨਿਰਾਸ਼ਾ ਦੇ ਅਧੀਨ ਚਿੰਤਾ ਦੇ ਰੋਗ ਵਿੱਚ ਗ੍ਰਸਿਆ ਜਾਂਦਾ ਹੈ। ਅਸਲ ਵਿੱਚ ਉਸ ਅਚਿੰਤ ਵਾਹਿਗੁਰੂ ਦੇ ਭਾਣੇ ਅਤੇ ਹੁਕਮ ਨੂੰ ਨਾ ਮੰਨਣਾ ਪੱਥਰਾਂ ਨਾਲ ਸਿਰ ਮਾਰਨ ਦੇ ਤੁੱਲ ਹੈ। ਅਸਲ ਵਿੱਚ ਉਸ ਅਚਿੰਤ ਦੇ ਹੁਕਮ ਵਿੱਚ ਹੋਣ ਵਾਲੀ ਸਾਰੀ ਕਿਰਿਆ ਹੋ ਕੇ ਰਹਿਣੀ ਹੈ। ਇਹ ਸਾਰੀਆਂ ਚਿੰਤਾਵਾਂ ਉਸ ਅਚਿੰਤ ਦੇ ਹਵਾਲੇ ਕਰਨੀਆਂ ਪੈਣਗੀਆਂ। ਉਸ ਦਾ ਹੁਕਮ ਟਾਲਿਆ ਨਹੀਂ ਜਾ ਸਕਦਾ। ਉਸ ਦੇ ਹੁਕਮ ਅੱਗੇ ਕਿਸੇ ਦੀ ਦਲੀਲ ਅਤੇ ਅਪੀਲ ਵੀ ਨਹੀਂ ਚੱਲਦੀ। ਵਾਰ ਰਾਮਕਲੀ ਵਿੱਚ ਦੂਸਰੇ ਨਾਨਕ ਧੰਨ ਗੁਰੂ ਅੰਗਦ ਦੇਵ ਜੀ ਦਾ ਹੁਕਮ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੇ ਜਲ ਮੈਂ ਜੰਤ ਉਪਾਇਨ ਤਿਨਾ ਵਿਰੋਜੀ ਦੇ। ਉੱਥੇ ਹੱਟ ਨਾ ਚੱਲੇ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ, ਨਾ ਕੋ ਲਏ ਨੰਦੇ, ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰਿਓ, ਵਿੱਚ ਉਪਾਏ ਸਾਇਰਾ ਤਿਨਾ ਵਿਸਾਰ ਕਰੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਜੋ ਮਨੁੱਖ ਦੇ ਵੱਸ ਵਿੱਚ ਹੈ ਉਸ ਕਾਰਜ ਨੂੰ ਕਰਨਾ ਸਾਡਾ ਫਰਜ਼ ਵੀ ਹੈ। ਕਰਨਯੋਗ ਕੰਮਾਂ ਲਈ ਉੱਦਮ ਕਰਨਾ, ਉਪਾਅ ਕਰਨਾ, ਸਹਾਇਤਾ ਕਰਨੀ ਜ਼ਰੂਰੀ ਹੈ। ਪਰ ਜੋ ਕੋਈ ਸਾਡੇ ਅਧਿਕਾਰ ਖੇਤਰ ਵਿੱਚ ਹੀ ਨਹੀਂ, ਜੋ ਉਸ ਅਚਿੰਤ ਦੇ ਹੁਕਮ ਵਿੱਚ ਹੈ, ਉਸ ਲਈ ਚਿੰਤਾ ਕਰਨੀ ਕੇਵਲ ਮਾਨਸਿਕ ਅਤੇ ਸਰੀਰਕ ਦੁੱਖਾਂ ਨੂੰ ਸੱਦਾ ਦੇਣ ਦੇ ਤੁੱਲ ਹੈ। ਚਿੰਤਾ ਕਰਨ ਵਾਲੇ ਮਨੁੱਖ ਦੇ ਸਰੀਰ ਨੂੰ ਲੱਗਿਆ ਹੋਇਆ ਕੌਣ ਹੈ ਜੋ ਉਸ ਨੂੰ ਅੰਦਰੋਂ ਅੰਦਰ ਖੋਖਲਾ ਕਰ ਦਿੰਦਾ ਹੈ? ਚਿੰਤਾ ਅਜਿਹਾ ਮਨੋਰੋਗ ਹੈ ਜੋ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਤੋਂ ਦੂਰ ਕਰਦਾ ਹੈ। ਚਿੰਤਤ ਮਨੁੱਖ ਕੇਵਲ ਸੋਚ ਦੇ ਘੋੜੇ ਦੜਾਉਂਦਾ ਹੈ, ਕਰਦਾ ਕੁਝ ਨਹੀਂ। ਅਕਾਲ ਪੁਰਖ ਵਾਹਿਗੁਰੂ ਦੀ ਟੇਕ ਨੂੰ ਛੱਡ ਕੇ ਦੁਨੀਆ ਦੇ ਲੋਕਾਂ 'ਤੇ ਭਰੋਸਾ ਕਰਨ ਅੰਨੇ ਖੂਹ ਵਿੱਚ ਡਿੱਗਣ ਦੇ ਸਮਾਨ ਹੈ। ਰਾਗ ਰਾਮਕਲੀ ਵਿੱਚ ਸ਼ਾਂਤੀ ਦੇ ਸਰੂਪ ਧੰਨ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ, ਬਿਰਥਾ ਪ੍ਰਵਾਸਾ ਲੋਕ ਠਾਕਰ ਪ੍ਰਭ ਤੇਰੀ ਟੇਕ, ਅਵਰ ਛੂਟੀ ਸਭ ਆਸ, ਅਚਿੰਤ ਠਾਕਰ ਭੇਟੇ ਗੁਣਤਾਸ, ਇੱਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ, ਹਰ ਹਰ ਹਰ ਗੁਣ ਗਾਏ ਮਨ ਮੇਰੇ। ਗੁਰਬਾਣੀ ਅਨੁਸਾਰ ਗੁਰੂ ਸਾਹਿਬਾਨ ਅਤੇ ਬਾਣੀ ਦੇ ਰਚਨਹਾਰੇ ਜਿਸ ਆਦਰਸ਼ਕ ਮਨੁੱਖ ਦਾ ਨਿਰਮਾਣ ਕਰਨਾ ਚਾਹੁੰਦੇ ਨੇ, ਉਸ ਦਾ ਵੱਡਾ ਗੌਣ ਭੈ, ਚਿੰਤਾ, ਸੰਸਿਆ ਅਤੇ ਝੋਰਿਆਂ ਤੋਂ ਮੁਕਤ ਹੋਣਾ ਹੈ। ਮਨੁੱਖ ਨੂੰ ਥੋੜ੍ਹ ਚਿਰੇ ਅਤੇ ਅਸਥਿਰ ਜੀਵਨ ਤੋਂ ਗਿਆਤ ਕਰਵਾ ਕੇ ਮਨੁੱਖ ਅੰਦਰ ਵਾਹਿਗੁਰੂ ਦੇ ਸਿਮਰਨ ਲਈ ਲਗਨ ਪੈਦਾ ਕਰਨੀ, ਉਸ ਨੂੰ ਆਪਣੇ ਗੁਣਾਂ ਦਾ ਧਾਰਨੀ ਬਣਾਉਣਾ ਚਾਹੁੰਦੇ ਨੇ। ਮਕਸਦ ਕੇਵਲ ਸੰਸਾਰ ਦੀ ਚਲਾਏ ਮਾਨਤਾ ਨੂੰ ਸਹਿਜ ਭਾਵ ਵਿੱਚ ਲੈਣ ਦੀ ਪ੍ਰੇਰਣਾ ਦੇਣੀ ਹੈ। ਨਾਸ਼ਮੰਤਾ ਜੀਵਨ ਦੀ ਅਟਲ ਸੱਚਾਈ ਹੈ। ਨੌਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ, ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਉਸ ਅਚਿੰਤ ਪ੍ਰਭੂ ਦਾ ਚਿੰਤਨ ਕਰਨ ਨਾਲ ਮੌਤ ਦਾ ਭੈ ਵੀ ਦੂਰ ਹੋ ਜਾਂਦਾ ਹੈ। ਰਾਗ ਸੋਰਠ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ, ਜਬ ਹੀ ਸਰਨ ਸਾਧਕੀ ਆਇਓ, ਦੁਰਮਤ ਸਗਲ ਵਿਨਾਸੀ, ਤਬ ਨਾਨਕ ਚੇਤਿਓ ਚਿੰਤਾ ਮਨ, ਘਾਟੀ ਜਮਕੀ ਫਾਸੀ। ਗੁਰੂ ਸਾਹਿਬ ਜਗਿਆਸੂ ਦੇ ਉਸ ਅਚਿੰਤ ਪ੍ਰਭੂ ਦਾ ਚਿੰਤਨ ਕਰਨ ਦੇ ਨਾਲ ਨਾਲ ਉਸ ਦੇ ਹੁਕਮ ਤੇ ਭਾਣੇ ਨੂੰ ਮੰਨਣ ਦੀ ਵੀ ਹਦਾਇਤ ਕਰਦੇ ਨੇ। ਵੱਡੀ ਤੋਂ ਵੱਡੀ ਦੁਖਦਾਈ ਅਵਸਥਾ ਨੂੰ ਝੱਲਣ ਲਈ ਅਰਦਾਸ ਵੀ ਕਰਨ ਦਾ ਹੁਕਮ ਕਰਦੇ ਨੇ। ਗੁਰੂ ਆਸ਼ੇ ਅਨੁਸਾਰ ਗੁਰਬਾਣੀ ਵਿੱਚ ਵਿਸ਼ਵਾਸ ਰੱਖਣ ਵਾਲੇ ਜਗਿਆਸੂ ਨੇ ਜੀਵਨ ਪੰਥ ਤੈਅ ਕਰਦਿਆਂ ਨਾ ਖੁਸ਼ੀ ਵਿੱਚ ਬਹੁਤੇ ਉਛਾਲੇ ਮਾਰਨੇ ਨੇ ਅਤੇ ਨਾ ਹੀ ਚਿੰਤਾ, ਪਰੇਸ਼ਾਨੀ, ਗਮੀ ਵਿੱਚ ਗੁਲਤਾਨ ਹੋਣਾ ਹੈ। ਸਮੁੱਚੇ ਸਿੱਖ ਇਤਿਹਾਸ ਵਿੱਚ ਇਸ ਦੀਆਂ ਅਨੇਕਾਂ ਉਦਾਹਰਨਾਂ ਮਿਲਦੀਆਂ ਨੇ। ਸੰਸਾਰ ਦੇ ਲੋਕ ਜਿਨ੍ਹਾਂ ਨੂੰ ਮਾਇਆ ਅਤੇ ਵਡਿਆਈ ਕਰਕੇ ਅਸੀਂ ਵੱਡੇ ਕਹਿੰਦੇ ਹਨ, ਅਸਲ ਵਿੱਚ ਉਸ ਅਚਿੰਤ ਪ੍ਰਭੂ ਕਰਤੇ ਨੂੰ ਭੁੱਲ ਚੁੱਕੇ ਨੇ। ਗੌੜੀ ਰਾਗ ਵਿੱਚ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ, ਵੜੇ ਵੜੇ ਜੋ ਦਿਸੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ, ਕੌਣ ਬੜਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਰਿਵਲਾਈ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਚਿੰਤਾ ਵਿੱਚ ਗ੍ਰਸੇ ਵੇਖਿਆ ਤਾਂ ਰਾਮਕਲੀ ਰਾਗ ਵਿੱਚ ਹੁਕਮ ਕੀਤਾ, ਚਿੰਤਤ ਹੀ ਦਿਸੈ ਸਭ ਕੋਏ, ਚੇਤਾ ਏਕ ਤਹੀਂ ਸੁਖ ਹੋਏ। ਇਸ ਸਾਰੀ ਵਿਚਾਰ ਦਾ ਤਤਸਰ ਇਹੋ ਹੈ, ਜਿਨ੍ਹਾਂ ਪ੍ਰਭੂ ਪਿਆਰਿਆਂ ਨੇ ਉਸ ਅਚਿੰਤ ਵਾਹਿਗੁਰੂ ਦੀ ਟੇਕ ਲੈ ਕੇ ਆਪਣਾ ਆਪਾ ਉਸ ਦੇ ਹਵਾਲੇ ਕਰ ਦਿੱਤਾ ਹੈ, ਉਹ ਪ੍ਰਾਣੀ ਉਸ ਦੀ ਦਇਆ ਦੇ ਪਾਤਰ ਬਣ ਜਾਂਦੇ ਨੇ। ਰਾਗ ਆਸਾ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਜਾਂ ਕੋ ਟੇਕ ਤੁਮਾਰੀ ਸੁਆਮੀ, ਤਾਂ ਕੋ ਨਾਹੀਂ ਚਿੰਤਾ, ਜਾਂ ਕੋ ਦਹਿ ਤੁਮਾਰੀ ਹੋਈ, ਸੋ ਸਾਹ ਭਲਾ ਭਗਵੰਤਾ।
1: ਗੁਰਬਾਣੀ ਵਿੱਚ ਅਚਿੰਤ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਭਗਵਾਨ ਸਿੰਘ ਜੌਹਲ। ਅਚਿੰਤ ਪ੍ਰਭੂ ਸਮਰੱਥ ਹੈ, ਤਾਂ ਤੇ ਫਿਰ ਸਮਰੱਥ ਪ੍ਰਭੂ ਤੇ ਹੀ ਟੇਕ ਰੱਖਣੀ ਚਾਹੀਦੀ ਹੈ, ਉਸ ਨੂੰ ਹੀ ਚੇਤੇ ਕਰਨਾ ਚਾਹੀਦਾ ਹੈ, ਜਿਸ ਨੂੰ ਸਿਮਰਿਆ, ਜਿਸ ਨੂੰ ਚੇਤੇ

ਵਿਦਿਆ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਦੁੱਖ ਪਲਾਇਨ ਕਰ ਜਾਂਦੇ ਨੇ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਸਰਵਣ ਕਰਦੇ ਹਾਂ ਭਾਈ ਗੁਰਬਚਨ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ ਏਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਡੀਟੇਲਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਹੈ ਜਲੰਧਰ ਕੇਂਦਰ। ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਪੰਜਾਬ। ਹੁਣ ਇਸ ਭਜਨ ਦੇ ਨਾਲ ਇਸ ਭਗਤੀ ਸਿੰਘ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਤੜਕੇ ਦੇ 4 ਵੱਜ ਚੁੱਕੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ります。

0: ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਵ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਣ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ, ਜੋ ਗੁਰੂ ਗੁਰੂ ਐ ਨ ਜਪੈ ਦਾਸ ਭੱਟ ਬੇਨਤ ਕਰ, ਜੇ ਗੁਰੂ ਨਾਮ ਰਿਦਮੈ ਤਰੇ ਸੋ ਜਨਮ ਮਰਨ ਦੋ ਉਥੇ ਰਹੇ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ ਗੁਰੂ ਘਰ ਹੈ ਮਨ ਮੇਰੇ, ਗੁਰ ਕਰ ਸ਼ਬਦ ਸੁਪੁੰਨ ਅਗਨ ਕਟੇ ਸਭ ਤੇਰੇ, ਗੁਰ ਨੈਣ ਬੈਨ ਗੁਰ ਗੁਰ ਕਰੋ ਗੁਰੂ ਸਤ ਕਉ ਨਲਕ, ਜਿਨ ਗੁਰੂ ਨਾ ਦੇਖਿਓ ਨਾ ਕਿਓ ਤੇ ਕਥ ਸੰਸਾਰ ਮੈਂ।
1: ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸਰ ਏਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਭਾਨ ਡਰਿਓ, ਭਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਪੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ।
2: ਅਬ ਰਾਖੋ ਦਾਸ ਪਾਠ ਕੀ ਲਾਜ, ਜੈਸੀ

ਗੁਰੂ ਜਪ ਸਤ ਕਰ ਅਗਮ ਗੁਣ ਜਾਣ ਨਿਧਾਨ ਹਰ ਮਨ ਧਰੋ ਧਿਆਨ ਐ ਨਿਸ ਕਰੋ ਬਚਨ ਗੁਰ ਹਿਰਦੈ ਥਰ ਫੁਨ ਗੁਰੂ ਜਲ ਬਿਮਲ ਅਥਾਹ ਮਜਨ ਕਰੋ ਸੰਤ ਗੁਰ

ਤਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲਤਲੇ ਵਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸਬਦ ਗੁਰ ਤਿਆਈਐ ਅੰਮ੍ਰਿਤ ਪਰਵਾਹ ਛੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿਖ ਨਾਈਐ।

ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵ ਲਾਈ, ਤਾਤੇ ਅੰਗਦ ਅੰਗ ਸੰਗ ਭਾਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ

ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਿਯੁਗ ਜੰਤਰੂ ਪਰ ਸ੍ਰੀ ਪ੍ਰਹਿਲਾਦ ਭਗਤ ਧਰਿਯੰ ਹਸਤ ਕਮਲ ਮਾਥੇ ਪਰ ਧਰਿਯੰ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਣਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਪਸੈ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗਤਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਦੀਆ ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥੱਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚਹੁ ਜੁਗ ਗੁਰ ਸੇਵਾ ਕਰ ਫਲ ਲਹੀਅੰ ਬੰਧੇ ਜੋ ਚਰਨ ਸਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਨੰ ਸਤਿਗੁਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੁਹੀ ਮਹੱਲਾ ਪਹਿਲਾ। ਕੌਣ ਤਰਾਜੀ ਕਵਣ ਤੁਲਾ, ਤੇਰਾ ਕਵਣ ਸਰਾਫ ਬੁਲਾਵਾ। ਕੌਣ ਗੁਰੂ ਕਾ ਪਹਿ ਦਿਖਿਆ ਲੇਵਾ, ਕੈ ਪਹਿ ਮੁੱਲ ਕਰਾਵਾ। ਕੌਣ ਤਰਾਜੀ ਕਵਣ ਤੁਲਾ,

ਆਪੇ ਸਰਬ ਸਮਾਣਾ।

ਜੀ ਆਪੇ ਤੋਲਣ ਹਾਰ ਆਪੇ ਦੇਖਾ ਆਪੇ ਬੂਜਾ ਆਪੇ ਹੈ ਵਣਜਾਰਾ ਅੰਦੋਲਾ ਨੀਤ ਜਾਤ ਪਰਦੇਸੀ

आंदोलनीत जात परदेसी खिन आवा तिल जावा ताकि संगत नानक रहदा।

ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕਾ ਪਹਿ ਦੇਖਿਆ ਲੇਵਾ

ਇਕਰਤ ਇਕਰਤ ਵਾਗ ਜੁਗ ਜੁਗ ਫੇਰ ਵਟਾਈਏ ਗਿਆਨੀ ਬੁਝੇ ਤਾਂ ਕਿ ਸਤ ਜੁਗ ਰਤ ਸੰਤੋਖ ਕਾ ਧਰਮ ਅਗਰਥ ਵਾਗੋ ਤ੍ਰਿਤੈ ਰਥ ਜਤੈ ਕਾ ਜੋਰ ਅਗਰਥ ਵਾਹੋ ਦੁਆਪਰ ਰਥ ਤਪੈ ਕਾ ਸਤ ਅਗਰਥ ਵਾਹੋ ਕਾਲ ਜੁਗ ਰਥ ਯਗਨ ਕਾ ਪੂੜ ਅਗਰਥ ਵਾਹ।

ਸੇਵਾ ਮੈਂ ਸੂਰ ਨਾ ਲਿਆ ਪ੍ਰਚਾਏ ਨਾਨਕ ਤਉ ਮੁਖੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਬਿੰਦਰਾ ਬਨ ਮੇ ਰੰਕਿਆ ਕਲ ਮੈਂ ਬੇਦਥਰ ਬਣ ਗੂਆ ਨੌਕਦਾ ਲੋ ਭਇਆ ਨੀਰ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸੱਚੇ ਆਰ ਪੜੇ ਗੁਨੇਹ।

ਪੜ ਪੁਸਤਕ ਸੰਧਿਆ ਬਾਦੰ ਸਿਰ ਪੂਸ ਬਗਲ ਸਮਾਦੰ ਮੁਖ ਝੂੜ ਬੇਪੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕੜ ਲਾਟੰ ਦੁ ਧੋਤੀ।

ਪੌੜੀ ਕੱਪੜ ਰੂ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਵ ਦੇ ਰਾਹ ਭੀੜਿਆ ਗਿਆ ਜਾਵਣਾ ਨੰਗਾ ਦੋ ਜਗ ਚੱਲਿਆ ਤਾਂ ਦੱਸਿਆ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ।

ਬੁਲ ਜੀ ਵਾਹਿਗੁਰੂ, ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹ

ਜਾ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕੱਟਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ

ਸਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ

ਤਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਨੰਦ ਸਾਹਿਬ

ਦੇ ਹਜੂਰ ਕੜਾਹ ਪ੍ਰਸਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ।

ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ। ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ।

0: ਤਗ ਨਾ ਤੂਟ ਸਪੂਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਪ ਵੇ ਨ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਬੇ ਤਗਾ ਆਪੇ ਬਤੈ ਬਟਾਕੇ ਅਵਰਾ ਕਤੈ ਲੈ ਪਹਾੜ।

0: ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਸ ਸ਼੍ਰੀ ਅਫਗਾਨ ਤਿੰਨ ਗੱਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾ ਦੋਨਾ ਪਿਆ ਹੋਈ ਸਾਧ ਕੂੜੀ ਰਾਸ ਕੂੜਾ ਵਾ ਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਦੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਬਸਤਰ ਪੈਰੋ ਇਹ ਪ੍ਰਵਾਨ ਮਲੇਸ ਧਾਨ ਨੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉਪਰੇ ਬੈਠੇ ਕੁੜਿਆਰ ਮਤ ਭਿੱਟਾ ਵੇ ਮਨ ਭਿੱਟਾ ਅੰਨ ਸਾਡਾ ਭਿੱਟੇ ਤਨ ਫਿੱਟੇ ਫੇੜ ਕਰੇਣ ਮਨ ਜੂਠੇ ਚੁਲੀ ਪ੍ਰੇਣ ਕਹੋ ਨਾਨਕ।

ਵਿੱਚ ਪੈਲਰ ਸਭ ਕੋ ਵੇਖ ਨਦਰੀ ਹੇਠ ਚਲਾ ਜਾਂਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾ ਜਾਂਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾ ਜਾਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਹ ਹੁਕਰਾ ਜਾਂਦਾ ਦਰ ਮੰਗਣ ਭਿੱਖ ਨਾ ਪਾਏਂਦਾ ਦਰ ਮੰਗਣ ਭਿੱਖ